0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਪਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣਹਾਰੇ, ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਨ ਤੁਧਨੋ ਪਵਨ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੀ ਸੁਰ, ਯੁਗ ਯੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨਾ ਕਰਨ ਆਂਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ, ਕੇਵਡ ਚੀਰਾ ਰਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ

ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਘਰੋਂ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮੈਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰੇ ਜਿਕ ਆਗੈ ਕਰ ਥਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਊੜੇ ਊੜ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ

ਹਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੁ ਅਵਰ ਨਾ ਜਾਣਾ।

ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤੈਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਾਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ

ਸਿੰਭੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪੁਰ ਕਰਤਾ ਜੀ, ਤੁਧ ਜੀਵੜ ਵਰਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹੈ ਸੋਈ, ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਜਿਆਰ ਮੈਡਾਂ ਸਾਈਂ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਮ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ,

ਲਓ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋ।

ਡੂਬਿਆਲੇ ਮਾਨੇਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ

ਸ਼ਰਮਾ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੂ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸਿੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਪੂਜੋ ਸਦਾ ਹਮਾਰੇ ਪੱਛਾ ਸਰੀ ਅਸ ਤੁਝੋ ਕਰੇ ਹੋ ਰੱਛਾ ਰਾਖ ਲੇ ਹੋ ਮੋਹਿ ਰਾਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਂ ਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਮ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇਰਾ ਤਨਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਬੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਵ ਕਹੀ ਭੂਪਾ ਅੰਡਜ ਜੇ ਰਜ ਸਿਤ ਜਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਇਓ ਸੰਕਰਿਆ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿੰਨ ਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਯਵਨ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹੈ ਰਿਹੋ ਤਾਂ ਕੇ ਤਾਪ ਤਨ ਕਮੋ ਹਰਿਹੋ ਰਿਧ ਸਿਧ ਕਰਮੋ ਸਭ ਹੋਈ
दुष्ट शास्वत कहन कोई। एक बार जंतु मैं संभारा, काल फास्ते ताहे उबारा।

ਬਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸਰੀਅਸ ਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ।

ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ

ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਧੂ

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ

ਪਾਰ ਬ੍ਰਹਮ ਸਾਜ ਸਵਾਰਿਆ ਇਹ ਲਹੁੜਾ ਗੁਰੂ ਅਬਾਰਿਆ ਆਨੰਦ ਕਰਹੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਾਉ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਤੁਰਕੀ ਬਾਣੀ ਆਈ ਤੈਨੋ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਪ੍ਰਤੀਕ ਹੋਏ ਵਿਚਾਰ ਹੋ ਕਿਤ ਪ੍ਰਗਾਵੋ ਸੋਹਿਲਾ ਸਿਵਰਿਓ ਸਰਜਣਹਾਰ ਤੂੰ ਮੰਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਸੋਹਿਲਾ ਸਦਾ ਸੋਹਿ ਰਹਾਉ ਨਿਤ ਨਿਤ ਜੀੜੇ ਸੰਭਾਲੀ ਆਨੰਦ ਸਗਾ ਦੇਵਣਹਾਰ ਤੇਰਾ ਦਰ ਨੈ ਕੀਮਤ ਨਾ ਪਵੇ ਕਿਸ ਦਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇ ਸਜਣਾ ਸੀ ਸੜੀਆਂ ਜਾਂ ਹੋਵੇ ਸਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੜੜੇ ਨਿਤ ਪਵਨ ਸਦਣਹਾਰਾ ਸਿਮਰੀਏ ਨਾਨਕ ਸੇ ਦੇ ਅਬਨ ਰਾਗਾ ਸਾ ਮਹੱਲਾ ਪਹਿਲਾ।

ਘਰ ਰਾਖ ਬੜਾ ਹੀ ਸੋਏ ਰਹਾਉ। ਵਿਸ ਵਿੱਚ ਅਸਿਆਂ ਘੜੀਆਂ ਪਹਿਰਾਂ, ਖੇਤੀ ਵਾਰੀ ਮਾਹ ਹੋਆ, ਸੂਰਜੇ ਪੁਰ ਤਨੇ ਪਉ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਂ ਨਾਲੋਂ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪਹਿਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਏ ਤੋਹੀ, ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬੈਨੋ, ਸਹਿਸ ਤਵ ਗਾਂਧੇ ਵਿਚਲ ਤਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਇਸ ਭਾਵੈ ਸਵਾਰਥੀ ਹੋਏ, ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੇ ਪਾਵੇ, ਜਾ ਕੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵਪਰਿਆ, ਮਲ ਸਾਧੂ ਖੰਡਲ ਖੰਡਾ ਹੀ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਾਨ ਹਾਰ ਲੇਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁਨ ਵਡਾਹੀ, ਕਰ ਡੰਡਾਓ ਤੇ ਪੁਨ ਵਡਾਹੀ ਰਹਾਉ। ਸਾਕਤ ਹਰ ਰਸਤਾ ਦਿਨ ਜਾਣਿਆ, ਦਿਨ ਅੰਤਰ ਹਉ ਮੈਂ ਕੰਡਾਹੀ, ਜਿਉ ਜਿਉ ਚੱਲ ਹੈ ਜੁਗੈ ਦੁਖ ਪਾਵਹੀ, ਜਮਕਾਲ ਸਹੇ ਸਿਰ ਡੰਡਾਹੀ, ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨ ਮਰਨ ਪਵ ਖੰਡਾਹੀ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੀ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਤੀਹਾਂ ਖਾਟ ਚਲੋ ਹਰ ਲਾਹ, ਆ ਗਏ ਬਸਨ ਸੁਹੇਲਾ, ਔਧ ਕਟੈ ਦਿਨ ਸਰੈਣਾਰੀ, ਮਾਨ ਗੁਰਮਿਲ ਕਾ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਉ ਬ੍ਰਹਮ ਗਿਆਨੀ, ਜਿਸੈ ਜਗਾਈ ਪਿਆਵੈ ਹੇ ਰਾਸੁ, ਅਕਥ ਕਥਾ ਤਿੰਨ ਜਾਨੀ, ਜਾ ਕੋ ਆਏ ਸੂਈ ਵਿਹਾਜੋ, ਹਰ ਗੁਰ ਤੇ ਮਨ ਵਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ

ਓ ਕਉ ਕਰ ਸੰਤਨ ਕੀ ਦੂਰੇ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਤਿੰਨੇ ਤਾਪ ਨਿਵਾਰਨ ਹਾਰ। ਵਾਹਿਗੁਰੂ

0: ਉਹਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਗਠਾ ਆਏ। ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਪਦਾਰਥ ਸਾਰੇ ਗੰਦਗੀ ਦਾ ਰੂਪ ਹੋ ਜਾਂਦੇ ਆ, ਪਕਾਉਣ ਵਾਲੇ ਵਿੱਚ ਦੋਸ਼ ਹੈ ਜਾਂ ਖਾਣ ਵਾਲੇ ਵਿੱਚ, ਪਾਤਸ਼ਾਹ ਜੀ ਦੱਸਦੇ ਹਨ। ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਸਾਰਿਆਂ ਤੋਂ ਕਹਿੰਦੇ ਪਹਿਲਾਂ ਬ੍ਰਾਹਮਣ ਜਿਹੜਾ ਉਹ ਆਪ ਇਸ਼ਨਾਨ ਕਰਦਾ ਚੰਗੀ ਤਰ੍ਹਾਂ ਪਵਿੱਤਰ ਹੋ ਕੇ, ਫਿਰ ਸੁੱਚੇ। ਸੁੱਚਾ ਜਿਹੜਾ ਪਵਿੱਤਰ ਚੌਂਕਾ ਉਹਦੇ 'ਚ ਆ ਕੇ ਬੈਠ ਜਾਂਦਾ ਹੈ। ਸੁੱਚੇ ਅੱਗੇ ਰੱਖਿਓਨ, ਕੋਈ ਨਾ ਪਿਟਿਓ ਜਾਏ। ਸੁੱਚੇ ਜਿਹੜਾ ਪਵਿੱਤਰ ਲਾਂਗਰੀ ਨੇ ਉਹ ਭੋਜਨ ਜਿਹੜਾ ਸੀ ਛਕਣ ਵਾਲੇ ਬ੍ਰਾਹਮਣ ਦੇ ਉੱਤੇ ਲਿਆ ਕੇ ਰੱਖ ਦਿੱਤਾ, ਅਤੇ ਜਿਸ ਭੋਜਨ ਨੂੰ ਕੋਈ ਵੀ ਆ ਕੇ ਪਿਟਿਓ ਜਾਏ, ਨਾ ਪਿਟਿਓ ਜਾਏ, ਕਿਸੇ ਨੇ ਵੀ ਜਾ ਕੇ ਛੋਇਆ ਨਹੀਂ। ਸੁੱਚਾ ਹੋਏ ਕਹਿ ਜੇਵਿਆ, ਲੱਗਾ ਪੜ੍ਹਨ ਸਲੋਕ। ਇਹ ਛਕਣ ਵਾਲੇ ਨੇ ਪਵਿੱਤਰ ਹੋ ਕੇ ਪੰਛਨਾ ਨਾ ਕਰਕੇ ਭੋਜਨ ਜੇਵਿਆ, ਛਕਣਾ ਕੀਤਾ, ਅਤੇ ਫਿਰ ਸਲੋਕ ਜਿਹੜਾ ਸੀ ਪੜ੍ਹਨ ਲੱਗ ਪਿਆ। ਉਹ ਜਿਹੜੇ ਬ੍ਰਾਹਮਣ ਸਲੋਕ ਪੜ੍ਹਦੇ, ਅਰਪਣਮ ਬ੍ਰਹਮ ਹਵੀ ਬ੍ਰਹਮ, ਬ੍ਰਹਮ ਅਗਨਉ ਬ੍ਰਹਮਣਾ ਹੋਤਮ, ਬ੍ਰਹਮ ਕਰਮ ਸਮਾਧੀਨਾ ਤੇਨ ਗੰਤਵਿਅਮ ਬ੍ਰਹਮ ਏ ਅਰਪਣਮ। ਉਹ ਜਿਹੜਾ ਸਰਵਾਧਿਕ ਪਾਤਰ ਵੀ ਬ੍ਰਹਮ ਹੈ, ਪੂਜਾ ਕਰਨ ਵਾਲੇ ਸਾਰੇ ਭਾਂਡੇ, ਅਤੇ ਜਿਸ ਵਿੱਚ ਇਹ ਪਾਏ ਜਾਣ ਉਹਨੂੰ ਸਰਵਾ ਕਹਿੰਦੇ ਨੇ। ਔਰ ਹਵੀ ਹਵਨ ਕਰਨੇ ਜੋ ਦਰਵ ਜਿਹੜੀ ਪਦਾਰਥ ਹੈ, ਸਮੱਗਰੀ ਹੈ। ਔਰ ਬ੍ਰਹਮ ਰੂਪ ਅਗਨੂ, ਅਗਨੀ ਦੇ ਬ੍ਰਹਮ ਨੂੰ ਬ੍ਰਹਮ ਰੂਪ ਕਰਤਾ ਦੁਆਰਾ ਜਿਹੜਾ ਉਤਮ ਹਵਨ ਕੀਤਾ ਗਿਆ ਉਹ ਵੀ ਬ੍ਰਹਮ ਰੂਪ ਹੈ। ਇਸ ਲਈ ਬ੍ਰਹਮ ਰੂਪ ਕਰਮ ਦੇ ਨਾਲ ਆਪਣੇ ਸਮਾਧੀ ਸਥਿਤ ਹੁੰਦੇ ਹਨ। ਤੇਨ ਕਿਸ ਪੁਰਸ਼ ਦੁਆਰਾ ਜੋ ਗੰਤਵਿਅਮ ਪ੍ਰਾਪਤ ਹੋਣ ਯੋਗ ਹੈ ਉਹ ਵੀ ਬ੍ਰਹਮ ਹੀ ਹੈ। ਇਦਮ ਇਹ ਜਿਹੜਾ ਅਖਲ ਸੰਪੂਰਨ ਪ੍ਰਪੰਚ ਸੰਸਾਰ ਹੈ ਇਹ ਵੀ ਸਾਰਾ ਬ੍ਰਹਮ ਰੂਪ ਹੈ। ਇਸ ਤਰ੍ਹਾਂ ਉਹ ਪੜ੍ਹਦੇ ਹੈ। ਅਨਾਦ ਬਹੰਤੀ ਭੂਤਾਨੀ ਪਰਜਨਿਆਦਨ ਸੰਭਵਾ ਯਗਿਆਦ ਭਵਤੀ ਪਰਜਨਿਓ ਯਗਹਾ ਕਰਮ ਸੰਬੋਧ ਭਵਾ। ਇਸ ਤਰ੍ਹਾਂ ਪੜ੍ਹਦੇ ਅਨਾਦ ਭਗਵੰਤੀ ਭੂਤਾਨੀ ਪਰਜਨਿਆਤੀ ਅਨ ਸੰਭਵਾ ਯਗਿਆਤੀ ਭਵਤੀ ਪਰਜਨਿਆ ਯਗਾ ਕਰਮ ਸੰਬੋਧ ਭਵਾ। ਔਰ ਭੂਤਾਨੀ ਅਨਾਥ ਭਗਵੰਤੀ ਅਨਸੰਭਵਾ ਪਰਜਨਿਆਤੀ ਪਰਜਨਿਆ ਯਗਿਆਤੀ ਭਵਤੀ ਯਗ ਕਰਮ ਸੰਬੋਧ ਭਵਾ। ਸੰਪੂਰਨ ਭੂਤਾਨੀ ਮੈਂ ਪ੍ਰਾਣੀ ਜਿੰਨੇ ਵੀ ਅਨਾਥ ਅੰਨ ਤੋਂ ਪੈਦਾ ਹੋਣ ਵਾਲੇ ਉਤਪੰਨ ਭਗਵੰਤੀ ਪੈਦਾ ਹੁੰਦੇ ਔਰ ਅੰਨ ਹੀ ਸੰਭਵ ਉਤਪਤੀ ਔਰ ਪਰਮਨਿਆਤੀ ਵਰਖਾ ਤੋਂ ਹੁੰਦੀ ਔਰ ਪਰਜਨਿਆਤੀ ਵਰਖਾ ਤੋਂ ਹੁੰਦੀ ਹੈ ਔਰ ਪਰਜਨ ਵਰਖਾ ਜਾਗਿਆਤ ਭਵਤੀ ਵਰਖਾ ਜਗ ਤੋਂ ਹੁੰਦੀ ਹੈ ਔਰ ਜਿਹੜਾ ਜਾਗਿਆ ਉਹ ਕਰਮਾਂ ਦੇ ਸਮੁੱਧ ਭਵਾ ਉਤਪਤ ਪੈਦਾ ਹੋਣ ਵਾਲੇ ਹਨ। ਇਸ ਤਰ੍ਹਾਂ ਫਿਰ ਉਹ ਬ੍ਰਾਹਮਣ ਲੋਕ ਸਲੋਕ ਵਗੈਰਾ ਪੜ੍ਹਦੇ ਹਨ। ਸਲੋਕ ਪੜ੍ਹਨ ਲੱਗ ਪਿਆ ਕਿਉਂ? ਤਾਂ ਕਿ ਉਹਦੀ ਸੁਚਿਤਾ ਉਹ ਬਣੀ ਰਹੇ। ਫਿਰ ਇੰਨੀ ਪਵਿੱਤਰ ਨਾਲ ਖਾਧੇ ਹੋਏ ਅੰਨ ਦਾ ਅੰਤ ਸਮੇਂ ਉਹ ਹਾਲ ਹੋਇਆ ਜਿਹੜੇ ਹੋਰਨਾਂ ਦੇ ਖਾਧੇ ਅੰਨ ਦਾ ਹੁੰਦਾ, ਕਿਉਂਕਿ ਜਾਗ ਦੇ ਵਾਸਤੇ ਅਰਚਨ ਕਰਨ ਵਾਲੇ ਪੁਰਸ਼ਾਂ ਵਿੱਚ ਕੋਈ ਤਾਂ ਇਸ ਭਾਵ ਜਗ ਨੂੰ ਕਰਦੇ। ਇਸ ਵਾਸਤੇ ਇਹ ਜਿਹੜਾ ਸਲੋਕ ਪੜ੍ਹਦੇ ਸੁੱਚਾ ਕਰਕੇ ਜੀਆ, ਸੁੱਚਾ ਹੋ ਕੇ ਜੀਵਨ ਲੱਗਾ, ਖਾਣ ਲੱਗਾ, ਇਹ ਸਲੋਕ ਪੜ੍ਹਨ ਲੱਗ ਪਿਆ। ਇਹ ਜਿਹੜਾ ਅੰਨ ਆ ਉਹ ਪਵਿੱਤਰ ਰਹੇ। ਫਿਰ ਹੋਇਆ ਕਿ ਕੁਸ਼ਤੀ ਜਾਈ ਸੱਟਿਆ ਕਿਸ ਇਹੋ ਲੱਗਾ ਦੋਖ। ਇਹ ਅਖੀਰ ਨੂੰ ਜਿਹੜਾ ਸੁੰਦਰ ਭੋਜਨ ਸੀ ਨਾ ਉਹ ਕੁਸ਼ਤੀ ਜਾਈ, ਕੁਸ਼ਤੀ ਮੈਨੇ ਭੈੜੀ ਜਗ੍ਹਾ ਜਾ ਕੇ ਸੁੱਟਣਾ ਕੀਤਾ। ਇਸ ਚੀਜ਼ ਦਾ ਵਿਚਾਰ ਕਰੋ, ਇਹ ਦੋਸ਼ ਕਿਹਨੂੰ ਲੱਗਾ? ਆਮ ਹੁਣ ਰਾਗੀ ਜਿਹੜੇ ਉਹ ਕੁਸ਼ਤੀ ਪੜ੍ਹੀ ਜਾਂਦੇ ਆ, ਪਾਠ ਕੁਸ਼ਤੀ ਹੈ। ਇਸ ਵਾਸਤੇ ਵਿਚਾਰ ਕਰੋ ਦੋਸ਼ ਕਿਸ ਨੂੰ ਲੱਗੇਗਾ? ਗੁਰਸਿੱਖਾਂ ਦੇ ਗਿਆਨ ਵਿੱਚ ਕੋਈ ਨੁਕਸ ਹੋਏਗਾ? ਪਾਤਸ਼ਾਹ ਕਹਿੰਦੇ ਨਹੀਂ। ਅੰਨ ਦੇਵਤਾ, ਅੰਨ ਤਾਂ ਦੇਵਤਾ, ਪਾਣੀ ਦੇਵਤਾ, ਪਾਣੀ ਵੀ ਦੇਵਤਾ, ਬੈਸੰਤਰ ਦੇਵਤਾ, ਬੈਸੰਤਰ ਜਿਹੜਾ ਅਗਨੀ ਵੀ ਦੇਵਤਾ, ਲੂਣ, ਲੂਣ ਵੀ ਸ੍ਰੇਸ਼ਟ ਹੈ। ਲੂਣ ਨਾ ਪਾਏ ਨੂੰ ਸਰਵਰਸ ਕਹਿੰਦੇ ਆ, ਕੋਈ ਦਾਲ ਸਬਜ਼ੀ ਦਾ ਸਵਾਦ ਹੀ ਨਹੀਂ ਬਣਦਾ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਵਿਰਤ, ਪੰਜਵਾਂ ਮੈਨੇ ਘਿਓ ਜਿਸ ਵੇਲੇ ਪਾਇਆ ਅਤੇ ਪਾਕ ਉਹ ਭੋਜਨ ਪੱਕ ਗਿਆ, ਭੋਜਨ ਪਵਿੱਤਰ ਹੋ ਗਿਆ, ਪਾਕ ਮੈਨੂੰ ਪੱਕਿਆ ਵੀ ਹੈ, ਪਾਕ ਮੈਨੂੰ ਪਵਿੱਤਰ ਵੀ। ਇਹ ਫਿਰ ਇੱਕ ਅਸੂਲ ਜਾਣ ਲਓ, ਮਨ ਵਿੱਚ ਕੋਈ ਦੋਸ਼ ਨਹੀਂ ਹੈ ਸਾਨੇ ਜਨ। ਇਹ ਦੋਸ਼ ਕਿਹੜੀ ਚੀਜ਼ ਹੈ? ਇਸ ਪਾਪੀ ਸਰੀਰ ਵਿੱਚ ਸਾਰੇ ਦੋਸ਼ ਹੈ। ਪਾਪੀ ਸਿਉਂ ਤਨ ਕੱਢਿਆ ਤੁੱਕਾ ਪਈ ਆ, ਜਿਹੜਾ ਪਾਪੀ ਸਰੀਰ ਹੈ ਉਹ ਜਿਹੜਾ ਸ੍ਰੇਸ਼ਟ ਭੋਜਨ ਕੱਢਿਆ ਮੈਨੂੰ ਜਦੋਂ ਇਹ ਨਾ ਮਿਲ ਗਿਆ ਮੈਨੂੰ ਖਾ ਲਿਆ, ਫਿਰ ਕੀ ਹੋਇਆ ਤਿਤ? ਇਸ ਕਰਕੇ ਉਸ ਭੋਜਨ ਨੂੰ ਥੁੱਕਾਂ ਪਈਆਂ। ਹਾਂਜੀ, ਪਹਿਲਾਂ ਮਠਿਆਈਆਂ ਬਣਿਆ ਸੀ, ਵਰਤ ਲੱਗੇ ਜਿਹੜੀਆਂ ਨੇ ਖਾਧਾ, ਅਤੇ ਫਿਰ ਇਸ ਨੇ ਗੰਦ ਬਣਾ ਤਾ। ਅਤੇ ਦੋਸ਼ ਤਾਂ ਇਹਦੇ 'ਚ ਹੋਇਆ, ਰੂਪ ਧੂਪ ਸੁਗੰਧ ਦਾ ਕਾਪਰ ਭੋਗ ਆਦਿ ਮਿਲ ਸੰਗ ਪਾਪਿਸ਼ਟ ਤਨ ਹੋਏ ਦੁਰਬਾਰ। ਇਹਦੇ ਨਾਲ ਮਿਲ ਕੇ ਗੰਦਗੀ ਬਣਿਆ ਅਤੇ ਥੁੱਕਾਂ ਪਈਆਂ। ਜਿਤ ਮੁੱਖ ਨਾਮ ਨਾ ਉੱਚ ਰਹਿ ਦਿਨ ਨਾਵੈ ਰਸ ਖਾਏ, ਜਿਹੜੇ ਮੂੰਹ ਤੋਂ ਪਰਮੇਸ਼ਰ ਦਾ ਨਾਮ ਨਹੀਂ ਉਚਾਰਦਾ। ਪਾਤਸ਼ਾਹ ਕਹਿੰਦੇ ਪਾਪੀ ਚੋਂ ਤੁਹਾਨੂੰ ਗੱਡਿਆ ਥੋਕਾ ਪਈਆਂ, ਅਤੇ ਪਾਪੀ ਸਰੀਰ ਨਾਲ ਜਿਹੜਾ ਗੱਡਿਆ ਮਿਲ ਗਿਆ ਬੱਚੇ ਫੇਰੇ ਤੇ ਉਹੀ ਭੋਜਨ ਸੀ ਜਿਹਨੇ ਗੰਦਗੀ ਬਣਾਇਆ ਉੱਤੇ ਥੁੱਕ ਕੇ ਲੰਘਦਾ ਸੀ। ਤੂੰ ਹੀ ਤਾਂ ਗੰਦ ਬਣਾਉਣਾ, ਤੂੰ ਥੁੱਕਣ ਦੇਣਾ। ਜਿਤ ਮੁਖ ਨਾਮ ਨੂੰ ਉੱਚ ਰਹਿ ਬਿਨ ਨਾਵੈ ਰਸ ਖਾਏ, ਜਿਹੜੇ ਮੂੰਹ ਤੋਂ ਪਰਮਾਤਮਾ ਦਾ ਨਾਮ ਨਹੀਂ ਉਚਾਰਨ ਹੁੰਦਾ, ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਜਿਹੜੇ ਰਸਦਾਰੀ ਭੋਜਨ ਬੜੇ ਸਵਾਦ ਨਾਲ ਖਾਂਦਾ ਹੈ। ਨਾਨਕੇ ਵਹਿ ਜਾਣੀਏ ਸਿਤ ਮੁਖ ਥੁੱਕਾ ਪਾ। ਪਾਤਸ਼ਾਹ ਦੀ ਕਿਰਪਾ ਕਰਦੇ ਇਸ ਤਰ੍ਹਾਂ ਇਹ ਗੱਲ ਜਾਣ ਲਓ ਅਤੇ ਉਸ ਮੂੰਹ 'ਤੇ ਲਾਹਨਤਾਂ ਰੂਪੀ ਥੁੱਕਾਂ ਪੈਂਦੀਆਂ ਨਾਮ ਜਪੇ ਤੋਂ ਬਿਨਾਂ। ਕੋਈ ਮੰਦ ਵਿਰਾਗੀ ਸੀ, ਉਹ ਪਖੰਡ ਨਾਲ ਬੜਾ ਬਰਾਬਤ ਬਣਿਆ ਸੀ, ਦੇਖਦਾ ਰਿਹਾ ਤੇ ਗ੍ਰਿਸ਼ਤੀਆਂ ਦੀ ਬੜੀ ਨਿਖੇਧੀ ਕਰਦਾ ਸੀ ਤੇ ਪਾਤਸ਼ਾਹ ਸਮਝਾਉਂਦੇ। ਮਹੱਲਾ ਪਹਿਲਾ, ਭੰਡ ਜੰਮੀਆਂ ਭੰਡ ਜੰਮੀਆਂ, ਭੰਡ ਮੈਨੇ ਇਸਤਰੀ ਜੰਮੀਆਂ ਮੈਨੇ ਜੰਮਣਾ। ਨੀਵੀਂ ਐਵੇਂ ਹੁੰਦਾ ਕਿਸੇ ਬੀਜ ਦਾ ਜਦੋਂ ਨਵਾਂ ਫੁੱਟਦਾ ਉਹਨੂੰ ਨਿਮਣਾ ਕਹਿੰਦੇ। ਭਾਵ ਕੀ ਹੈ, ਜਿਸ ਬੀਜ ਦੇ ਅੰਦਰ ਟਿਕ ਕੇ ਮੌਲਣਾ ਉਹਨੂੰ ਨਿਮਣਾ ਕਹਿ ਦਿੰਦੇ। ਜਿਸ ਤਰ੍ਹਾਂ ਪਹਿਲਾਂ ਮਾਤਾ ਨਿੰਮਦੀ ਹੈ, ਫਿਰ 9 ਮਹੀਨੇ ਜਾਂ ਕੋਈ ਦਿਨਾਂ ਤੋਂ ਬਾਅਦ ਮਾਤਾ ਬੱਚੇ ਨੂੰ ਜੰਮਦੀ ਹੈ, ਜਨਮ ਦਿੰਦੀ ਹੈ, ਔਰ ਫਿਰ ਹੌਲੀ ਹੌਲੀ ਬੱਚਾ ਆਪਣੀ ਬਾਲਕ ਅਵਸਥਾ ਤੋਂ ਲੰਘ ਕੇ ਫਿਰ ਰਵਣ ਅਵਸਥਾ 'ਤੇ ਪਹੁੰਚ ਜਾਂਦਾ ਹੈ। ਭੰਡ ਮੰਗਣ ਗਿਆ, ਫਿਰ ਜਿਹੜੇ ਜਵਾਨ ਹੋ ਜਾਂਦਾ, ਫਿਰ ਇਸੇ ਤਰ੍ਹਾਂ ਇਸ ਸਰੀਰ ਦੇ ਨਾਲ ਮੰਗਣੀ ਹੋ ਜਾਂਦੀ ਹੈ ਅਤੇ ਵਿਆਹ ਕਰ ਦਿੰਦੇ ਹਨ। ਪੰਡਹੋਂ ਹੋਵੇ ਦੋਸਤੀ, ਪੰਡਹੋਂ ਚੱਲੇ ਰਹੋ, ਇਹ ਸਾਰਿਆਂ ਨਾਲੋਂ ਵੱਧ ਪੰਡਹੋਂ ਇਸਤਰੀ ਨਾਲ ਦੋਸਤੀ ਮਿੱਤਰਚਾਰਾ ਪ੍ਰੀਤੀ ਹੁੰਦੀ। ਇਸਤਰੀ ਮਾਤਾ ਸ਼੍ਰੀ ਨੂੰ ਹੁਣ ਕਰਕੇ ਦੁਨੀਆਂ ਦੇ ਸਾਰੇ ਰਾਹ ਜਿਹੜੇ ਚੱਲਦੇ, ਔਰ ਇਸ ਤਰ੍ਹਾਂ ਇਹ ਮਾਤਾ ਕਰਕੇ ਦੇਵੀ ਦੇਵਤਿਆਂ ਨਾਲ ਦੋਸਤੀ ਹੁੰਦੀ। ਦੇਵੀ ਦੇਵਤਿਆਂ ਦਾ ਪੂਜਨ, ਯਾਗ ਆਦਿ ਜਿੰਨੇ ਵੀ ਕਰਮ, ਉਹਨਾਂ ਦੀ ਸਫਲਤਾ ਜਿਹੜੀ ਹੈ ਉਹ ਮਾਤਾ ਕਰਕੇ ਹੁੰਦੀ ਹੈ। ਕਹਿੰਦੇ ਜਿਹੜੇ ਯਾਗ ਹੁੰਦਾ ਹੈ ਅਤੇ ਨਾਲ ਮਾਤਾ ਸ਼੍ਰੀ ਨੂੰ ਵੀ ਬੈਠਣਾ ਪੈਂਦਾ। ਜਿਵੇਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਯਾਗ ਆਰੰਭਿਆ ਅਤੇ ਸੀਤਾ ਕੋਲ ਨਾ ਹੋਣ ਦੇ ਕਾਰਨ ਉਸ ਵੇਲੇ ਫਿਰ ਉਸ ਸਥਾਨ ਨੂੰ ਪੂਰਾ ਕਰਨ ਲਈ ਅਤੇ ਸੋਨੇ ਦੀ ਸੀਤਾ ਬਣਾ ਕੇ ਕੋਲ ਉਹਦਾ ਬੁੱਤ ਖੜਾ ਕੀਤਾ ਗਿਆ। ਕਿਉਂ ਕਿ ਜਿਹੜਾ ਯਾਗ ਆਰੰਭਿਆ ਹੋਇਆ ਸਫਲ ਹੋ ਗਿਆ। ਭੰਡ ਮੋਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਅਤੇ ਜਿਸ ਵੇਲੇ ਕਹਿੰਦੇ ਕੋਈ ਪਹਿਲੀ ਜਿਹੜੀ ਇਸਤਰੀ ਉਹ ਮਰ ਜਾਏ, ਫਿਰ ਬੇਇਜ਼ਤੀ ਕੀ ਕਰਦੇ, ਹੋਰ ਭੰਡ, ਫਿਰ ਹੋਰ ਇਸਤਰੀ ਸਰੀਰ ਨੂੰ ਲੱਭਦੇ ਆ ਵਿਆਹ ਵਾਸਤੇ। ਕਿਉਂਕਿ ਪਾਤਸ਼ਾਹਾਂ ਦੇ ਆਪਸ ਵਿੱਚ ਜਿਹੜਾ ਲੈਣ ਦੇਣ ਦਾ ਸੰਸਾਰ ਦਾ ਵਿਧਾਨ ਕਹੀਏ ਮਰਿਆਦਾ, ਉਹ ਇਸਤਰੀ ਕਰਕੇ ਹੁੰਦੀ ਹੈ। ਸੋ ਕਿਉਂ ਮੰਦਾ ਕੀ ਜੇ ਤੂੰ ਜੰਮੇ ਹੈ ਰਾਜਾ, ਕਿਉਂਕਿ ਹਿੰਦੂ ਮਤ ਵਿੱਚ ਪੈਰ ਦੀ ਜੁੱਤੀ ਸਮਝੇ, ਇਸ ਤਰ੍ਹਾਂ ਮੁਸਲਮਾਨਾਂ 'ਚ ਵੀ ਉਹਨਾਂ ਦੇ ਹਾਲੇ ਵੀ ਆਪਣੇ ਮਸੀਹ 'ਚ ਨਵਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਹੁੰਦੀ। ਪਿਛਲੇ ਰੌਲਾ ਰੱਪਾ ਤਾਂ ਜਿਹੜਾ ਪਾਇਆ ਹੁਣ ਜੋੜਾ ਪੜ੍ਹਦੀ ਹੁੰਦੇ ਸੀ, ਕਿਸੇ ਤਰ੍ਹਾਂ ਇਹਨਾਂ ਦੇ ਹੁੰਦਾ ਇਤਰੀ ਮੰਤਰ ਪੜ੍ਹਨਾ ਜਾਂ ਸ਼ਿਵ ਜੀ ਦੀ ਪੂਜਾ ਜਾਂ ਸਰਾਧਾਨ ਪੜ੍ਹਨਾ, ਇੰਨਾ ਮਤਲਬ ਇਹਨਾਂ ਦੀ ਬਜਾਇ ਗਈ ਹੈ। ਇਹ ਗੁਰੂ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਹੈ ਉਹਦਾ ਰੂਪ, ਜਿਸ ਮਾਤਾ 'ਚ ਸ੍ਰਿਸ਼ਟੀ ਪੈਦਾ ਹੁੰਦੀ ਉਹਦੀ ਨਿੰਦਿਆ ਕਿਉਂ ਕਰਦੇ ਨੇ। ਸੋ ਕਿਉਂ ਮੰਦਾ ਕੀ ਹੈ ਜਿਤ ਜਮ ਹੈ ਰਾਜਾ, ਉਹਨਾਂ ਨੇ ਉਸ ਇਸਤਰੀ ਨੂੰ ਮੰਦਾ ਭੈੜਾ ਕਿਉਂ ਕਹਿੰਦੇ, ਕਿਉਂਕਿ ਇਹਨਾਂ ਇਸਤਰੀਆਂ ਤੋਂ ਰਜਾਨ ਮੇਰੇ ਰਾਜੇ ਮਹਾਰਾਜੇ ਅਵਤਾਰ ਆ, ਜਿੰਨੇ ਮਰੋੜੇ ਪ੍ਰਤਾਪ ਵਾਲੇ ਲੋਕ ਪੈਦਾ ਤਾਂ ਇਹਨਾਂ ਦੇ ਹੁੰਦੇ ਆ। ਇਸ ਵਾਸਤੇ ਗ੍ਰਿਸ਼ ਆਸ਼ਰਮ ਸਾਰਿਆਂ ਦਾ ਮੂਲ ਹੈ। ਹੋਰ ਆਸ਼ਰਮ ਜਿਹੜੇ ਇਹਦੀਆਂ ਸ਼ਾਖਾਂ ਕਹੀਆਂ, ਸ਼ਾਖਾਂ ਤੋਂ ਮੂਲ ਨਹੀਂ ਬਣ ਸਕਦਾ, ਮੂਲ ਤੋਂ ਸ਼ਾਖਾਂ ਬਣਦੀਆਂ। ਜਿਵੇਂ ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ, ਭਾਂਜਨ ਬਿਵਦ ਜੈਸੇ ਹੋਤ ਏਕ ਮ੍ਰਿਤਕਾ ਸੇ, ਖੀਰ ਨੀਰ ਬਿੰਜਨ ਆਦਿ ਔਖਦ ਸਮਾਨੀ, ਕੈਸੇ ਦਰਸ਼ਨ ਵਰਨ ਆਸ਼ਰਮ ਧਰਮ, ਸ ਸਕਲ ਗ੍ਰਿਸਤ ਕੀ ਸ਼ਾਖਾ ਉਨਮਨੀ। ਜਿਸ ਤਰ੍ਹਾਂ ਇੱਕ ਮਿੱਟੀ ਦੇ ਕਈ ਤਰ੍ਹਾਂ ਦੇ ਭਾਂਡੇ ਬਣ ਜਾਂਦੇ, ਇੱਕ ਪਾਣੀ ਤੋਂ ਭੋਜਨ, ਦਵਾਈਆਂ, ਦੁੱਧ ਸਾਰੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ, ਇਸੇ ਤਰ੍ਹਾਂ ਸਾਰੇ ਦਰਸ਼ਨ ਜਿਹੜੇ ਭੇਖ ਆ, ਵਰਨ, ਆਸ਼ਰਮ ਆ, ਉਹ ਗ੍ਰਿਸਤ ਆਸ਼ਰਮ ਦੀਆਂ ਸ਼ਾਖਾ। ਗ੍ਰਿਸਤ ਧਰਮ ਜਿਹੜਾ ਇਹ ਨਿਰੰਕਾਰ ਨੇ ਇਸੇ ਤਰ੍ਹਾਂ ਰਚਨਾ ਕੀਤੀ। ਸੂਰਜ ਜਿੰਨੇ ਆਸ਼ਰਮ ਆ, ਧਰਮ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਦੇ ਬਣਾਏ। ਜਿਹੜਾ ਫਲ ਦਰਖਤ ਨਾਲ ਲੱਗ ਕੇ ਪੱਕੇ ਉਹ ਮਿੱਠਾ ਸਵਾਦ ਹੁੰਦਾ, ਜਿਹੜਾ ਫਲ ਬਿਰਛ ਨੂੰ ਟੁੱਟ ਕੇ ਪਏਗਾ ਉਹ ਦਾਗੀ ਦੇ ਬੇਸਵਾਦਾ ਹੋ ਜਾਂਦਾ। ਇਸ ਤਰ੍ਹਾਂ ਇਹ ਜਿੰਨੇ ਪ੍ਰਾਣੀ ਮਾਤਰ, ਇਹਨਾਂ ਦਾ ਮੂਲ ਗ੍ਰਿਸਤ ਆਸ਼ਰਮ, ਉਹ ਧਰਮ ਲਾ ਕੇ ਭਜਨ ਸਿਮਰਨ ਕਰਕੇ ਸਰੂਪ ਦੀ ਸਾਬਤੀ ਕਰਦੇ, ਮਹਿਮਾ ਕਹੀ ਜਾਂਦੀ। ਪਰ ਜਿਹੜੇ ਇਹਨੂੰ ਛੱਡ ਕੇ ਤਿਆਗੀ ਵਿਰਾਗੀ ਭਜਨ ਸਿਮਰਨ ਕਰਦੇ ਆ, ਫਿਰ ਉਹ ਇੱਕ ਬਾਸੀ ਰੋਟੀ ਨੂੰ ਰਹਿੰਦੇ, ਇੱਕ ਤਾਂ ਮਨ ਬੇਹਾਂ ਕਾਰਾਂ ਭਟਕਣ ਕਰਕੇ ਦਾਗੀ ਹੋਣ ਦਾ ਡਰ ਹੁੰਦਾ, ਦੂਜਾ ਕਿ ਕਸ਼ਟ ਹੁੰਦੇ ਆ, ਔਰ ਗ੍ਰਿਸਤਿਆਂ ਆਸ਼ਰਮ ਰਹਿ ਕੇ ਸੰਤੋਸ਼ ਠਹਿਰ ਜਾਂਦਾ। ਇਸ ਕਰਕੇ ਗ੍ਰਿਸਤ ਧਰਮ ਸਭ ਧਰਮ ਨੂੰ ਸਿਰ ਧਰਮ ਕਿਹਾ ਹੈ, ਕਿ ਹੁਣ ਪਹਿਲਾਂ ਉਹਨਾਂ ਦੇ ਸਾਡੇ ਟੁਕੜੇ ਮੰਗੇ ਖਾਂਦੇ ਅਤੇ ਉਹਨਾਂ ਦੀ ਨਿੰਦਿਆ ਕਰਦੇ। ਇਸ ਵਾਸਤੇ ਇਹ ਭਾਈ ਗੁਰਦਾਸ ਨੇ ਵੀ ਦੱਸਿਆ ਕਿ ਉਹ ਜਿਹੜਾ ਪੀਰ ਸੀ ਰੋਪੜ ਦਾ ਸੈਯਦ ਪੀਰ, ਉਹਨੇ ਪਾਤਸ਼ਾਹ ਨੂੰ ਕਿਹਾ, ਸੁਣੋ ਪੀਰ ਗੁਰਬਾ ਕੋ ਇਸ਼ਾਰਾ, ਸਭ ਆਸ਼ਰਮ ਅਤੇ ਗ੍ਰਿਸਤ ਤੋਂ ਅਧਾਰਾ, ਅਪਰ ਸਕਲ ਕੋ ਇੱਕ ਜਨ ਤੋਂ, ਹੁਣ ਸਭ ਹੂਣ ਅਲੰਬਰ ਹਨ ਤੋਂ, ਜੋ ਗ੍ਰਿਸਤੇ ਉਤਰੇ ਪੂਰਾ ਅੰਤਕਾਲ ਪ੍ਰਾਪਤ, ਪਦ ਰੂਰਾ ਪੁਨ ਨਾਨਕਾ ਕਰੇ ਸ੍ਰੀ ਸੋਗਰੀ ਸੰਭਾ ਗੰਭੀਰ ਕਿਹਾ। ਗ੍ਰਿਸਤੀ ਦਾ ਵੀ ਧਰਮ ਹੈਗਾ ਸੋਗਰੀ, ਜੋ ਨਿਗ੍ਰਹ ਕਰੇ, ਜਪ ਤਪ ਸੰਯਮ ਕੀਤਾ ਕਰੇ, ਸੁਣਦਾਨ ਕਾ ਕਰੇ ਸ੍ਰੀ ਸੋਗਰੀ ਗੰਗਾ ਕੰਗ। ਅਤੇ ਜੇ ਗ੍ਰਿਸਤੀ ਵੀ ਭਜਨ ਬਾਣੀ ਨਹੀਂ ਕਰਦਾ, ਸਤਸੰਗ ਨਹੀਂ ਕਰਦਾ, ਕਰਮ ਦੀ ਕਿਰਤ ਵੀ ਕਰੇ, ਨਾਮ ਦੀ ਜਵੇ ਵੰਡ ਛਕੇ, ਸੁਣਦਾਨ ਦਾ ਸਰੀਰ ਬਣਾਏ, ਉਹ ਗਿਰਹੀ ਗ੍ਰਿਸਤੀ ਗੰਗਾ ਦਾ ਨਹੀਂ। ਅਤੇ ਜੇ ਸਿਰਫ ਇਹ ਹੀ ਹੈ ਕਿ ਨਿਆਣੇ ਪੈਦਾ ਕਰ ਲਏ, ਉਹ ਤਾਂ ਪਸ਼ੂ ਪੰਛੀਆਂ 'ਚ ਵੀ ਹੋਵੇ, ਇੱਥੇ ਤੋਂ ਕੋਈ ਖਾਸ ਫਰਕ ਨਹੀਂ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਜਿਹੜਾ ਆਪਣੇ ਨੂੰ ਪਖੰਡੀ ਦੱਸਦਾ ਸੀ ਕਿ ਮੈਂ ਬਹੁਤ ਵੱਡਾ ਤਿਆਗੀ ਵਿਰਾਗੀ ਹੈ, ਉਹ ਕਹਿੰਦੇ ਤਿਆਗੀ ਵਿਰਾਗ ਤਾਂ ਉਹਨਾਂ 'ਤੇ ਹੋਏ ਅਤੀਤ ਗ੍ਰਿਹਸਤ ਹੈ, ਫਿਰ ਉਹਨੂੰ ਕਿ ਧਰਮ ਮੰਗਦੇ, ਉਹਨਾਂ ਦੇ ਘਰ ਜਾ ਮੰਗਦੇ ਹਾਂ, ਅਤੇ ਵੱਡਾ ਤਿਆਗੀ ਉਹਨਾਂ ਨੂੰ ਭੰਡ ਹੋਏ ਹੀ ਭੰਡ ਉਪਜਿਆ ਭੰਡਾ ਭਜਨ, ਕਿਉਂਕਿ ਕਿ ਇਸਤਰੀ ਨੂੰ ਇਹ ਸਮਾਜ ਦੇ ਵਿੱਚ ਬਹੁਤ ਬੁਰਾ ਗਿਣਦੇ ਸੀ, ਅਤੇ ਮਹਾਰਾਜ ਕਹਿੰਦੇ ਵੀ ਹੁਣ ਜਿੱਥੋਂ ਪੈਦਾ ਹੁੰਦੇ ਉਹਦੀ ਤੁਸੀਂ ਨਿੰਦਿਆ ਕਰੀ ਜਾਂਦੇ, ਅਤੇ ਜੇ ਮਾਂ ਮਾੜੀ ਹੈ ਤਾਂ ਤੂੰ ਪੁੱਤ ਚੰਗਾ ਕਿੱਥੋਂ ਜਾਂਦੇ ਹੋ, ਭੰਡੋ ਹੀ ਭੰਡ ਉਪਜਿਆ ਭੰਡਾ ਭਜਨ। ਫਿਰ ਮਹਾਰਾਜ ਕਹਿੰਦੇ ਗੱਲ ਦੇਖੋ, ਹੈਂ ਕਿੰਨੇ ਗੁਣਾਂ ਵਾਲੀ ਇਸਤਰੀ ਦੀ ਉਤਪਤੀ ਹੈ, ਹੋਵੇ ਇਸਤਰੀ ਤੋਂ ਹੁੰਦੀ, ਭੰਡਾ ਇਸਤਰੀ ਤੋਂ ਬਿਨਾਂ ਸੰਸਾਰ ਦੀ ਪਦਰਾਇਸ਼ ਨਹੀਂ ਹੁੰਦੀ। ਹੁਣ ਮਾਤਾ ਸ੍ਰੀ ਰਹੂ ਅਤੇ ਗਾਹਾਂ ਵਾਧਾ ਤਾਂ ਹੀ ਹੋਇਆ ਇਸਤਰੀ ਤੋਂ, ਗਾਹਾਂ ਇਸਤਰੀ ਪੈਦਾ ਹੁੰਦੀ, ਔਰ ਉਹ ਤੋਂ ਬਿਨਾਂ ਹੋਰ ਕੋਈ ਨਹੀਂ, ਨਾਨਕ ਭੰਡੇ ਬਹਾਰਾ ਕੋ ਸੱਚਾ ਸੀ। ਪਾਤਸ਼ਾਹ ਕਹਿੰਦੇ ਆ ਉਹ ਸੱਚਾ ਜਿਹੜਾ ਨਿਰੰਕਾਰ ਅਕਾਲ ਪੁਰਖ ਆ, ਇਸਤਰੀ ਤੋਂ ਬਿਨਾਂ ਤੋਂ ਉਹੀ ਸੋਤੇ ਪ੍ਰਕਾਸ਼ ਰੂਪ ਆ, ਜਿਹੜਾ ਇਸਤਰੀ ਨੂੰ ਨਿੰਦਣਾ ਅਤੇ ਬੰਦੇ ਦੀ ਸਲੋਤਾ ਕਰਨੀ, ਪਾਤਸ਼ਾਹ ਕਹਿੰਦੇ ਚੰਗੀ ਗੱਲ ਨਹੀਂ। ਇਹੀ ਹਾਲ ਹੋਇਆ ਨਾ ਕਿ ਇਹਨਾਂ ਨੇ ਇੰਨੀ ਨਫ਼ਰਤ ਪੈਦਾ ਕੀਤੀ ਹੋਈ, ਜਿਹੜੇ ਉਹ ਮੁਗਲ ਚੱਕ ਚੱਕ ਲਿਜਾਂਦੇ ਸੀ, ਕਿਸੇ ਦੀ ਹਿੰਮਤ ਹੀ ਨਹੀਂ ਪਈ ਇਹਨਾਂ ਵਿਚਾਰੀਆਂ ਦੀ ਰੱਖਿਆ ਕਰੀ। ਜਿਤ ਮੁੱਖ ਸਦਾ ਸਾਲਾ ਹੀ ਹੈ ਭਾਗਾਂ ਰੱਤੀ ਕਾ, ਜਿਹੜੇ ਮੂੰਹ ਦੇ ਨਾਲ ਇਸਤਰੀ ਦਾ ਜਾਂ ਮਰਦ ਦਾ ਕਹਿੰਦੇ ਨਿਰੰਕਾਰ ਨੂੰ ਸਦਾ ਧਿਆਈਏ, ਔਰ ਉਸ ਉੱਤੇ ਫਿਰ ਭਾਗਾਂ ਦੀ ਰੱਤੀ ਮੈਨੇ ਮਣੀ ਦੀ ਜਿਹੜੀ ਸੁੰਦਰਤਾ ਹਿੱਸੇ 'ਚ ਆ ਜਾਂਦੀ, ਘਰ ਮਰਦਾਂ ਮੁੱਖ ਇਸਾਰ ਹੁੰਦੀਆਂ, ਪਾਤਸ਼ਾਹ ਕਹਿੰਦੇ ਉਹਨਾਂ ਦੇ ਭਾਗਾਂ ਵਿੱਚ ਆ ਜਾਂਦੀਆਂ। ਉਹ ਹੁਣ ਆਪਣੇ ਸੀ ਨਾ ਬੀਬੀ ਜੋ ਪਠਾਨ ਹੋ ਕੇ ਲੈ, ਉਹ ਫਿਰ ਇਕੱਠੇ ਹੋ ਗਏ ਜਿਹੜੇ ਹਿੰਦੂ ਸੀ ਹਰੀ ਸਿੰਘ ਨਲੂ ਅਗਵਾਏ, ਕਿ ਮਾਰਾ ਸਾਡੀ ਬੀਬੀ ਖੋ ਕੇ ਲੈ। ਉਹ ਕਹਿਣ ਲੱਗੇ ਵੀ ਤੁਸੀਂ ਕਿੰਨੇ ਕੁ ਜਣੇ ਸੀ, ਅਸੀਂ ਅਸੀਂ 50-60 ਮੂਰਤੀਆਂ ਸੀ, ਉਹ ਅਸੀਂ ਉਹ ਦੋ ਪਠਾਨ ਸੀ। ਕਹਿੰਦੇ ਉਹ ਤੁਸੀਂ 50 ਮੂਰਤੀਆਂ ਉਹ ਦੋ ਸੀ, ਹੈ ਉਸ ਲਈ ਉਹਨੇ ਸਿੰਘ ਭੇਜੇ ਉਹ ਛੁਡਾ ਕੇ ਲੈ ਆਏ ਜਿਸ ਨੂੰ ਉਹ ਬੀਬੀ ਨੂੰ ਕਿਹਾ ਵੀ ਜਾ ਹੁਣ ਉਹ ਕਹਿੰਦੇ ਮਹਾਰਾਜ ਇਹਨਾਂ ਮੂਲੀਆਂ ਨੇ ਕੀ ਜਾਣਾ ਅੱਗੇ ਨਹੀਂ ਰੱਖਿਆ ਕਰ ਸਕੇ ਹੁਣ ਮੈਨੂੰ ਉਮਰ ਛਕਾਓ ਸਿੰਘ ਸਜਾਓ ਅਤੇ ਸਿੰਘਣੀ ਬਣੀ ਇਸ ਵਾਸਤੇ ਨਾਨਕ ਤੇ ਮੁੱਖ ਉਜਲੇ ਤਿੱਤ ਸੱਚਾ ਦਰਬਾਰ ਪਾਤਸ਼ਾਹ ਕਹਿੰਦੇ ਅੱਗੇ ਜਾ ਕੇ ਸੱਚੇ ਦੇ ਦਰਬਾਰ 'ਚ ਉਹਨਾਂ ਦੇ ਮੂੰਹ ਉਜਲੇ ਪਵਿੱਤਰ ਹੋਣਗੇ ਚਾਹੇ ਉਹ ਇਸਤਰੀ ਹੋਵੇ ਚਾਹੇ ਪੁਰਸ਼ ਹੋਵੇ ਕਿਹੜੇ ਜਿਹਨੇ ਨਾਮ ਦੀ ਕਮਾਈ ਕੀਤੀ ਇਸ ਵਾਸਤੇ ਹਾਂਜੀ ਇਸ ਇਸਤਰੀ ਨੂੰ ਪਤੀ ਵਰਤਾ ਧਰਮ 'ਚ ਰਹਿਣਾ ਚਾਹੀਦਾ ਪੁਰਸ਼ ਨੂੰ ਸਤੀ ਵਰਤਾ ਧਰਮ 'ਚ ਰਹਿਣਾ ਚਾਹੀਦਾ ਅਤੇ ਜਿਹੜੇ ਬ੍ਰਹਮਤ ਮਹਾਤਮਾ ਆ ਉਹਨਾਂ ਵਾਸਤੇ ਬ੍ਰਹਮਚਾਰੀ ਆ ਉਹਨਾਂ ਲਈ ਆਪਣਾ ਨਿਯਮ ਹੈਗਾ ਅਤੇ ਜੇ ਮਹਾਤਮਾ ਬਣ ਕੇ ਫਿਰ ਮਾੜੇ ਪਾਸੇ ਜਾਂਦਾ ਉਹ ਵੀ ਠੀਕ ਨਹੀਂ ਗ੍ਰਹਿਸਥੀ ਹੋ ਕੇ ਅਤੇ ਫਿਰ ਉਹ ਆਪਣਾ ਆਪਣੇ ਕਰਮ ਮੰਨ ਕੇ ਰਹਿੰਦਾ ਉਹ ਵੀ ਨਹੀਂ ਗੱਲ ਤਾਂ ਇਹ ਆ ਜਿਹੜਾ ਆਪਣੇ ਅਸੂਲ 'ਤੇ ਰਹਿੰਦਾ ਉਹਦੀ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਤ ਦੇ ਰਹੇ ਹੁਣ ਬਾਬੇ ਫਰੀਦ ਨੇ ਵੀ ਕਿਹਾ ਫਰੀਦਾ ਇਹ ਬਿਸ ਗੰਦਲਾਂ ਤਰੀਆਂ ਖੰਡਲਵਾੜ ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਹਦਾ ਹੁਣ ਉਹਦੇ ਜਿਹੜੇ ਬੇਸਵਾ ਜਿਹੜੀਆਂ ਬੇਵਿਚਾਰਨੀਆਂ ਔਰਤਾਂ ਮਹਾਰਾਜ ਨੇ ਚਰਿੱਤਰਾਂ 'ਚ ਉਹਨਾਂ ਦੇ ਲਿਖਿਆ ਕਹਿੰਦੇ ਇਹ ਤਾਂ ਜ਼ਹਿਰ ਦੀਆਂ ਗੰਦਲਾਂ ਕਿਉਂਕਿ ਜਿਹਨਾਂ ਦਾ ਕੋਈ ਅਖਲਾਕ ਨਹੀਂ ਉੱਪਰੋਂ ਤਾਂ ਕਹਿੰਦੇ ਜਿਵੇਂ ਖੰਡ ਨਾਲ ਲਬੇੜ ਕੇ ਕੋਈ ਚੀਜ਼ ਰੱਖੀ ਹੋਵੇ ਅਤੇ ਇਸ ਤਰ੍ਹਾਂ ਜਿਹੜਾ ਰੰਗ ਰੂਪ ਹੈ ਅਤੇ ਦੇਖ ਕੇ ਇਨਸਾਨ ਭੁੱਲ ਜਾਂਦਾ ਜਿਸ ਵੇਲੇ ਕਹਿੰਦੇ ਫਿਰ ਇਸ ਵਕਾਰਾਂ ਦੇ ਆਨੰਦ 'ਚ ਪੈਂਦਾ ਪਿੱਛੋਂ ਕੋਈ ਪਛਤਾਉਂਦਾ ਇਸ ਵਾਸਤੇ ਕਰਾਹੇ ਦੇ ਹੈਂ ਮੰਗੇਵਾ ਕਰਦੇ ਰਹਿ ਕਰਾਦੀ ਵਿਆਹੀ ਉਹਨੂੰ ਤਿਆਗ ਕੇ ਚਲੇ ਗਏ ਇਸ ਵਾਸਤੇ ਜਿਹੜਾ ਹੈਗਾ ਨਾਰ ਬੁਰੀ ਬੇਸਿਆ ਪਰ ਕੀ ਤੀਜੀ ਨਰਕ ਨਿਸ਼ਾਨੀ ਕਰ ਕੀ ਤਜਤ ਬਵੇ ਕੀ ਤਿਹੋਂ ਮੈਂ ਨੇਹਾ ਕਰੇ ਨੇ ਤੇ ਸੱਠ ਮੁੱਖ ਖਿਆ ਕਹਿੰਦੇ ਨਾਰ ਬੁਰੀ ਕੌਣ ਬੇਸਵਾ ਪਰ ਕੀ ਕਹਿੰਦੇ ਉਹ ਵੀ ਤੀਜੀ ਕਹਿੰਦੇ ਜੇ ਸਿਮਰਨ ਭਜਨ ਨਹੀਂ ਹੈ ਹੈਂ ਸੰਗਤ ਨੂੰ ਟੁੱਟੇ ਹੋਏ ਆ ਜਿਹੜੀ ਤੀਜੀ ਘਰ ਵਾਲੀ ਉਹ ਵੀ ਨਰਕ ਦੀ ਨਿਸ਼ਾਨੀ ਹੈ ਨਾ ਤਾਂ ਆਪ ਸੰਗੇ ਲੱਗੀ ਨਾ ਉਹ ਲਗਾ ਜਿਹੜੇ ਬਵੇਕੀ ਹੈ ਇਹ ਝੂਠਾ ਮੋਹ ਤਿਆਗ ਕੇ ਨਿਰੰਕਾਰ ਨਾਲ ਮੋਹ ਕਰਦੇ ਅਤੇ ਜਿਹੜੇ ਇਹ ਝੂਠੇ ਚਮੜੇ ਦਮੜੇ ਦੇ ਮੋਹ 'ਚ ਪਏ ਆ ਉਹਨਾਂ ਦੇ ਮੂੰਹ 'ਤੇ ਖੇ ਸਵਾਹ ਪੈਂਦੀ ਹੈ ਭੰਡ ਜੰਮੀਆਂ ਭੰਡ ਨਿੰਮੀਆਂ ਪਾਤਸ਼ਾਹ ਕਹਿੰਦੇ ਆ ਮਹਾਂਪੁਰਖ ਨੂੰ ਸੰਜੋਗ ਨਾ ਔਰਤ ਦੇ ਨਿਮਣੇ ਵੇਲੇ ਭੰਡੀ ਹੁੰਦੀ ਜੇ ਕੋਈ ਲੜਕਾ ਲੜਕੀ ਜੰਮ ਪਿਆ ਸਾਧੂ ਦੀ ਭੰਡੀ ਹੁੰਦੀ ਲਓ ਬਾਬਾ ਜੀ ਤੁਸੀਂ ਲੈ ਕੇ ਅਸੀਂ ਮੁੰਡਾ ਜੰਮੂਗਾ ਜੰਮ ਪਈ ਕੁੜੀ ਭੰਡ ਮੰਗਣ ਵੀ ਆਹੋ ਇਸ ਵਾਸਤੇ ਮੰਗਣ ਜਿਹੜੇ ਕੜਮਾਈ ਹੁੰਦੀ ਆ ਵਿਆਹ ਹੋਣ ਵੇਲੇ ਵੀ ਸਾਧ ਦੀ ਭੰਡੀ ਹੁੰਦੀ ਭੰਡ ਹੋਵੇ ਦੋਸਤੀ ਇਸ ਤਰ੍ਹਾਂ ਜੀ ਇਹਦੇ ਨਾਲ ਜਰਾਨਾ ਕੋਈ ਲਾਉਂਦਾ ਉਹਦੀ ਵੀ ਭੰਡੀ ਹੁੰਦੀ ਭੰਡ ਹੋਣ ਚੱਲਿਆ ਰਾ ਅਤੇ ਇਸਤਰੀ ਦੇ ਰਸਤੇ ਵਿੱਚ ਚੱਲੇ ਤਾਂ ਵੀ ਫਿਰ ਭੰਡੀ ਹੁੰਦੀ ਕਿਉਂਕਿ ਮਰ ਗਏ ਇਸਤਰੀ ਬਵਰਜਤਾ ਅਤੇ ਰਸਤੇ ਦੇ ਵਿੱਚ ਇਸ ਇਸਤਰੀ ਨਾਲ ਇਕੱਲੇ ਹੋ ਕੇ ਗੱਲਾਂ ਕਰਨੀਆਂ ਇਹ ਬਵਰਜਤ ਕਿਹਾ ਭੰਡ ਮੂਆ ਭੰਡ ਵਾਲੀ ਜਦੋਂ ਪਹਿਲੀ ਵਿਆਹੀ ਮਰਨ ਦੇ ਨਾਲ ਫਿਰ ਵੀ ਭੰਡੀ ਹੁੰਦੀ ਦੂਜੀ ਭਾਲੀ ਹੈ ਲੱਭੇ ਫਿਰ ਵੀ ਭੰਡੀ ਹੁੰਦੀ ਭੰਡ ਹੋਇਆ ਬੰਦਾ ਅਤੇ ਜਦੋਂ ਔਰਤ ਨੂੰ ਵਧਾਉਣ ਹਾਂਜੀ ਅਤੇ ਮੇਲ ਮਿਲਾਪ ਜਿਹੜਾ ਇਹੋ ਜਿਹੀ ਗੱਲਾਂ ਕਰਨੀਆਂ ਜਾਂ ਹੋਰ ਐਸੀ ਗਲਤ ਕਿਰਿਆ ਫਿਰ ਵੀ ਭੰਡੀ ਹੁੰਦੀ ਸੋ ਕਿਉਂ ਬੰਦਾ ਅੱਗੇ ਜਿੱਥੇ ਮੇਰੇ ਕਹਿੰਦੇ ਵਕਾਰਾਂ ਨੂੰ ਕਿਸ ਤਰ੍ਹਾਂ ਦਾ ਕਹਿਣਾ ਚਾਹੀਦਾ ਕਹਿੰਦੇ ਉਹਨਾਂ ਬੀਸ਼ਾਂ ਵਕਾਰਾਂ ਨੂੰ ਮੰਦਾ ਹੀ ਕਹਿਣਾ ਚਾਹੀਦਾ ਕਿਉਂਕਿ ਜਿਹੜਾ ਕੋਈ ਸਾਧੂ ਹੈ ਉਹਦੇ ਲਈ ਅਤਿਅੰਤ ਮਾੜੇ ਉਹਨਾਂ ਬੀਸ਼ਾਂ ਨੂੰ ਮਾੜਾ ਕਹਿਣ ਦੇਣਾ ਰਾਜਾਨ ਕਹਿੰਦੇ ਰਾਜਾਨ ਹੁੰਦਾ ਪ੍ਰਕਾਸ਼ ਰੂਪ ਗਿਆਨ ਪੈਦਾ ਹੁੰਦਾ ਆ ਕਿਉਂਕਿ ਜੇ ਬਿਸ਼ੇ ਵਕਾਰਾਂ 'ਚ ਜਾਓਗੇ ਫਿਰ ਗਿਆਨ ਥੋੜ੍ਹੀ ਹੋਣਾ ਹੈ ਬੇਸ਼ਨਮ ਜ਼ਹਿਰ ਦਾ ਜ਼ਹਿਰ ਮਾਰਦੀ ਹੈ ਬਿਸ਼ੇ ਵਕਾਰ ਜਿਹੜੇ ਜੀਵਨ ਬਰਬਾਦ ਕਰਦੇ ਭੰਡੋ ਹੀ ਭੰਡ ਉਪਜਿਆ ਭੰਡਾ ਵਜਨ ਇਸ ਵਾਸਤੇ ਜਿਹੜਾ ਕੋਈ ਭਜਨ ਸਿੰਘ ਨਾਲ ਤੁਰਦਾ ਭੰਡੀ ਭੰਡੀ ਪੈਦਾ ਹੁੰਦੀ ਹੈ ਇਸ ਲੋਕ 'ਚ ਵੀ ਪਰਲੋਕ 'ਚ ਵੀ ਭੰਡੀ ਹੁੰਦੀ ਹੈ ਭੰਡੀ ਤੋਂ ਬਿਨਾਂ ਕੋਈ ਨਹੀਂ ਸੋ ਇਸ ਵਾਸਤੇ ਹਾਂਜੀ ਅਤੇ ਆਪਣੇ ਭਲਾ ਹੋਰ ਗੱਲ ਕਹਿ ਗਈ ਦੱਸਣੀ ਅੱਗ ਵਰਗੇ ਬਾਦਸ਼ਾਹ ਨੂੰ ਤੇ ਮਾੜੇ ਇਸ ਬਿਹਾਰ ਵਿੱਚ ਜੁੱਤੀਆਂ ਪੈ ਗਈਆਂ।

ਕਹਿੰਦੇ ਪੁੱਤਰ ਜਿੰਨਾ ਚਿਰ ਤੇਰੇ ਸਰੀਰ ਪ੍ਰਾਣ ਕੰਮ ਕਰਦੇ ਆ ਨਿਜ ਨਾਰੀ ਕੇ ਸਾਥ ਨਹੀਂ ਹੋ ਸਕਦੇ ਕੁਦਰੇ ਜੀ ਅਤੇ ਪਰ ਨਾਰੀ ਕਿਸੇ ਕੋਲ ਸੁਪਨੇ ਨਹੀਂ ਕਦੀ ਵੀ ਪਰਾਏ ਸਰੀਰਾਂ ਦੇ ਸੁਪਨੇ 'ਚ ਵੀ ਇੱਧਰ ਵਿਕਾਰ ਦ੍ਰਿਸ਼ਟੀ ਨਹੀਂ ਕਰਨੀ ਇਸ ਵਾਸਤੇ ਇਹ ਸਾਰੇ ਸ਼ਬਦ ਮਹਾਰਾਜ ਨੇ ਦਸਵੇਂ ਗ੍ਰੰਥ ਦੇ ਵਿੱਚ ਦੱਸੇ ਹਨ ਕਿ ਪਰ ਨਾਰੀ ਕੇ ਭਜੇ ਸਹਿਜ ਵਾਸ ਭਗਤ ਪਰਾਈ ਇਸਤਰੀ ਪਸੰਦ ਕਰਨ ਜਿਹੜਾ ਇੰਦਰ ਸੀ ਅਤੇ ਉਹਦੇ ਸਰੀਰ 'ਤੇ ਹਜ਼ਾਰਾਂ ਇਸ ਤਰ੍ਹਾਂ ਕੋਟ ਦੇ ਚਿੰਨ ਹੋ ਗਏ ਸੀ ਪਰ ਨਾ ਭਾਈ ਚੰਦਰ ਕਲੰਕ ਪਰ ਇਸਤਰੀ ਕੁਸੰਗਤ ਕਰਨ ਚੰਦ ਨੂੰ ਕਲੰਕ ਲੱਗ ਪਰ ਨਾਰੀ ਕੇ ਸੀਸ ਦਸ ਸੀਸ ਹੋਇਆ ਉਹ ਜਿਹੜਾ ਦਸਾਂ ਸਿਰਾਂ ਦਾ ਦਿਮਾਗ ਰੱਖਣ ਰਾਵਣਾ ਸੀ ਹੁਣ ਸਿਰ ਗੁਆਇਆ ਹੈਂ ਮਾਤਾ ਸੀ ਤੁਹਾਨੂੰ ਕੋ ਕਹਿ ਲਿਆ ਕੀ ਹਾਲ ਹੋਈ ਪਰ ਨਾਰੀ ਕੇ ਕੱਟ ਕਬਰਨ ਕਹਿ ਕਰੋ ਕੋ ਕਹੋ ਇਸ ਤਰ੍ਹਾਂ ਹੁਣ ਦਰੋਪਦੀ ਦੇ ਨਾਲ ਬੇਪੁੱਤੀ ਕਰਨ ਕਰਕੇ ਉਹ ਜਿਹੜਾ ਕੈਰੋਂ ਸੀ ਉਹਨਾਂ ਦੇ ਕੱਟਕ ਫੌਜ ਸਾਰੀ ਨਾਸ਼ ਹੋ ਗਈ 18 ਖੂਣੀਆਂ ਖਾ ਗਈਆਂ ਪਰ ਨਾਰੀ ਸੁਣੇ ਉਹ ਛੁਰੀ ਪੈਨੀ ਕਰ ਜਾਂਦੀ ਜਿਹੜਾ ਪਰਾਈ ਇਸਤਰੀ ਦੀ ਭੈੜੀ ਕੁਸੰਗਤ ਹੈ ਇਹ ਪੈਨੀ ਮੈਨੇ ਬੜੀ ਤਿੱਖੀ ਛੁਰੀ ਹੈ ਜਿਵੇਂ ਤਿੱਖੀ ਛੁਰੀ ਬੰਦੇ ਦਾ ਘਾਤ ਕਰਦੀ ਹੈ ਪਰ ਮੈਂ ਭਾਜੇ ਕਾਲ ਵਿਆਪ ਤੋਂ ਤਨ ਮੈਂ ਪਰ ਇਸ ਤਨ ਕਾਲ ਵਿਆਪ ਦਾ ਸਰੀਰ ਨੂੰ ਐਸਾ ਜਾਣੋ ਨੌਕਰੀ ਚੁਕਸਾ ਉਹ ਦੇਖ ਲਓ ਸੌ ਭਰਾ ਉਹਦੇ ਮਾਰੇ ਗਏ ਸੀ ਅੱਧ ਘੜੀ ਕੀ ਜਾਣ ਭੋਗ ਪਾ ਪਿਆ ਜੋ ਕਰ ਸੀ ਭਗਵੰਤ ਸਵਾਨ ਕੀ ਮਿਰਤ ਹਾਥ ਲੈਂਡੀ ਅਤੇ ਮਰ ਗਈ ਇਸ ਤਰ੍ਹਾਂ ਕਹਿੰਦੇ ਆ ਜਿਹੜੇ ਕਿ ਅੱਧ ਕੁ ਹਰੀਫੀ ਹਰੀਫੀ ਮੈਂ ਆਪਣੇ ਬਹੁਤ ਸਿਆਣੇ ਜਾਣ ਕੇ ਵਿਕਾਰ ਭੋਗਦੇ ਆ ਉਹ ਅੰਤ ਸਮੇਂ ਕਹਿੰਦੇ ਕੁੱਤੇ ਦੀ ਮੌਤ ਹੈਂਜੀ ਅਤੇ ਲੈਂਡੀ ਮੈਨੇ ਕਾਇਰ ਹੋ ਕੇ ਮਰ ਗਏ ਇਹ ਸੀ ਉਹਨਾਂ ਦੀ ਭੈੜੀ ਦਸ਼ਾ ਜਿਹੜੀ ਹੁੰਦੀ ਹੈ ਇਸ ਵਾਸਤੇ ਨਾਨਕ ਭੰਡੇ ਵਾਰ ਆ ਇਹ ਕੁਛ ਸੱਚ ਇਸ ਵਾਸਤੇ ਪਾਤਸ਼ਾਹ ਕਹਿੰਦੇ ਜਿੰਨਾ ਵੀ ਵਸ ਚੱਲੇ ਨਾ ਇਹਨਾਂ ਵਿਕਾਰਾਂ ਤੋਂ ਬਚ ਕੇ ਰਹੇ ਕਿਉਂਕਿ ਜਿਹੜੀ ਮਾੜੀ ਕਸੰਗਤ ਹੈ ਮਨ ਜਿਹੜਾ ਹੈ ਇਹ ਵਿਚਾਰਾਂ 'ਤੇ ਖੜਾ ਉਹੋ ਜਿਹੀਆਂ ਕੱਚੀਆਂ ਪਿਲਿਆਂ ਨੂੰ ਬੈਠੋ ਨੇ ਉਹੋ ਜਿਹੀਆਂ ਗੱਲਾਂ ਕਰਨੀ ਅਤੇ ਚੰਗੇ ਸਿਆਣੇ ਪੁਰਸ਼ਾਂ ਕੋਲ ਬੈਠੋ ਉਹ ਜਿਹੇ ਹੋਣੇ ਜਿਹੜੇ ਭਲਵਾਨਾਂ ਜੀ ਬਣਦੇ ਉਹ ਭਲਵਾਨਾਂ ਵਾਲੀ ਧਰਤੀ ਬਣ ਜਾਂਦੀ ਹੈ ਉਹਨੂੰ ਘੋਲਣ ਦਾ ਸ਼ੌਂਕ ਖਿਡਾਰੀਆਂ 'ਚ ਭਜਨ ਸੁਣ ਨਾਲ ਬੈਠੋ ਉਹੋ ਜਿਹਾ ਹੋ ਜਾਂਦਾ ਜੇ ਉਹੋ ਜਿਹਾ ਗੰਦੀ ਵਿਅਰਤੀਆਂ ਬੈਠੋ ਫਿਰ ਉਹਨੇ ਉਹੋ ਜਿਹੀਆਂ ਗੱਲਾਂ ਕਰਨੀਆਂ ਜਿਹੜੀ ਕੁਸੰਗਤ ਹੈ ਉਹ ਸਭ ਨੂੰ ਭੈੜੀ ਤੋਂ ਬਚ ਕੇ ਰਹਿਣਾ ਚਾਹੀਦਾ ਪਾਤਸ਼ਾਹ ਕਹਿੰਦੇ ਭੰਡੀ ਤੋਂ ਬਿਨਾਂ ਇੱਕ ਸੱਚਾ ਨਿਰਗੁਣ ਪਰਮੇਸ਼ਰੀ ਨਾਨਕ ਭੰਡੇ ਵਾਹਰਾ ਇੱਕੋ ਸੱਚਾ ਸੋਏ ਹੈ ਅਤੇ ਇੱਕ ਭੰਡੀ ਤੋਂ ਬਿਨਾਂ ਜਿਹਦੀ ਭੰਡੀ ਨਹੀਂ ਹੁੰਦੀ ਉਹ ਸੱਚਾ ਤੋਂ ਨਿਰੰਕਾਰ ਹੈ ਜਦ ਮੁੱਖ ਸਦਾ ਸਲਾਹ ਜੇ ਪਾਗਾਂ ਰੱਖੇ ਗਏ ਜਿਹੜੇ ਮੂੰਹ ਨਾਲ ਪਾਚਾ ਸੁੰਦਰ ਭਾਗਾਂ ਦੀ ਰੱਤੀ ਉਹ ਮੂੰਹ ਨਾਲ ਸਦਾ ਨਿਰੰਕਾਰ ਦੇ ਨਾਮ ਨੂੰ ਸਲਾਹੀਏ ਉਹਦੀ ਉਸਤਤ ਕਰੀਏ ਨਾਨਕ ਦੇ ਮੁੱਖ ਉਜਲੇ ਤਿਤ ਸੱਚਾ ਨਿਰੰਕਾਰ ਪਾਤਸ਼ਾਹ ਕਹਿੰਦੇ ਆ ਉਹ ਨਿਰੰਕਾਰ ਦੇ ਦਰਬਾਰ ਵਿੱਚ ਉਜਲਿਆ ਔਰ ਉਹਨਾਂ ਦੇ ਮੁਖੜੇ ਪਵਿੱਤਰ ਆ ਪੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚ ਹੁਣ ਕੱਢੀਏ ਕਿਉਂਕਿ ਸਾਰੇ ਇਹ ਗੱਲ ਕਹਿੰਦੇ ਆ ਕਿ ਰੱਬ ਸਾਡਾ ਅਤੇ ਜਿਹਦਾ ਕਹਿੰਦੇ ਪਰਮਾਤਮਾ ਨੇ ਉਹਨੂੰ ਸੁਣ ਕੇ ਵੱਖਰਾ ਕੱਢ ਦਿਓ ਪਰ ਜੇ ਕੋਈ ਕਹੇ ਸਾਨੂੰ ਦੁੱਖ ਭੋਗਣਾ ਪੈਂਦਾ ਇਸ 'ਤੇ ਕਹਿੰਦੇ ਪਰਮਾਤਮਾ ਸਾਡਾ ਨਹੀਂ ਹੈ ਜਿਹਦਾ ਦੁੱਖ ਆ ਗਿਆ ਕਹਿੰਦੇ ਰੱਬ ਵੀ ਹੁਣ ਸਾਡਾ ਨਹੀਂ ਰਿਹਾ ਫਿਰ ਐਂ ਹੋ ਗੱਲ ਆਪਣੇ ਪਤਾ ਨਹੀਂ ਰੱਬ ਦੇ ਕੀ ਮਾਂ ਮਾਰਿਆ ਸਾਨੂੰ ਦੁੱਖ ਦੇ ਜਾਂਦਾ ਹੈ ਉਵੇਂ ਤਾਂ ਕਹੀ ਜਾਂਦੇ ਰੱਬ ਸਾਡਾ ਦੁੱਖ ਆ ਗਿਆ ਫਿਰ ਨਹੀਂ ਤੁਹਾਡਾ ਇਸ ਵਾਸਤੇ ਜਿਸ ਨਾ ਹੀ ਕਹਿੰਦੇ ਜਿਹਦਾ ਪਰਮਾਤਮਾ ਨਹੀਂ ਉਹਨੂੰ ਚੁਣ ਕੇ ਵੱਖਰਾ ਕੱਢ ਦਿਓ ਪਰ ਜੇ ਕੋਈ ਕਹੇ ਸਾਨੂੰ ਦੁੱਖ ਭੋਗਣਾ ਪੈਂਦਾ ਇਸ 'ਤੇ ਪਰਮਾਤਮਾ ਸਾਡਾ ਨਹੀਂ ਤਾਂ ਉਹਨਾਂ ਵਾਸਤੇ ਉਤਰਿਆ ਹੈਂ ਅਤੇ ਰੱਬ ਨਹੀਂ ਕਿਸੇ ਨਾਲ ਦਵੈਸ਼ ਕਰਦਾ ਸਾਡੇ ਕਰਮਾਂ ਦਾ ਫਲ ਭੋਗਣਾ ਪੈਂਦਾ ਇੱਧਰ ਬੈਠਣ ਸਟੈਂਡ ਨੂੰ ਛੁੱਟ ਦੇ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ ਪਾਤਸ਼ਾਹ ਕਹਿੰਦੇ ਆਪੋ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਆਪ ਨੂੰ ਲੇਖੇ ਨੂੰ ਸੰਢੀਏ ਭੋਗਦੇ ਹੈ ਦੁੱਖਾਂ ਨੂੰ ਸਹਾਰਦੇ ਉਸੇ ਕਹਿੰਦੇ ਮਹਾਰਾਜ ਨਹੀਂ ਕਿਸੇ ਨਾਲ ਦਵੈਸ਼ ਕਰਦੇ ਉਹ ਤਾਂ ਸਾਰਿਆਂ ਦੇ ਨਾਲ ਇੱਕ

ਸੀ ਇਸ ਵਾਸਤੇ ਕਹਿੰਦੇ ਜਿਵੇਂ ਉਹ ਮਹਾਤਮਾ ਹੁੰਦਾ ਸੀ ਹੁਣ ਸਿੱਖਿਆ ਨੂੰ ਜਾਣਾ ਜਦੋਂ ਜਾਣਾ ਪੜ੍ਹਨਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਹ ਪੜ੍ਹਨ ਅਤੇ ਇੱਕ ਮਾਈ ਸੀ ਕਹਿੰਦੇ ਐਵੇਂ ਸਾਧ ਨੇ ਢਕੌਂਸਲਾ ਬਣਾਇਆ ਹੋਇਆ ਉਹਨੇ ਕੀ ਕੀਤਾ ਧਾਰ ਪਰੌਠੇ ਜ਼ਹਿਰ ਪਾ ਕੇ ਬਣਾ ਤੇ ਇਹ ਲੈ ਲੈ ਮਾਰਾ ਗਾਂ ਕੀ ਜਾਣਾ ਇੱਥੋਂ ਲੈ ਲਓ ਉਹ ਲੈ ਕੇ ਚਲਾ ਗਿਆ ਜਿਹੜੇ ਹੁਣ ਭਿਕਸ਼ਾ ਵਾਲੇ ਸਾਧੂ ਆ ਉਹ ਜਾ ਕੇ ਫਿਰ ਇੱਕਦਮ ਨਹੀਂ ਰੋਟੀ ਖਾਂਦੇ ਪਹਿਲਾਂ ਉਹਨਾਂ ਨੇ ਛੱਡੀ ਬੈਠ ਕੇ ਫਿਰ ਇਸ਼ਨਾਨ ਪਾਣੀ ਕਰਨਾ ਫਿਰ ਮਾਰਨ ਨੂੰ ਤਿਆਗ ਕੇ ਅਰਦਾਸ ਕਰਕੇ ਫਿਰ ਉਹ ਲੰਗਰ ਚੱਲਣਾ ਘੁੰਮਾਂ ਪ੍ਰਫੂਟੀਆ ਚਲ ਗਿਆ ਇਸ਼ਨਾਨ ਪਾਣੀ ਕੀਤਾ ਅਤੇ ਤਿਆਰੀ ਸੀ ਇੰਨੇ ਨੂੰ ਚਾਰ ਲੜਕੇ ਆ ਗਏ ਸਮਾਈ ਦੇ ਸੀ ਕੁਦਰਤੀ ਇੱਧਰ ਉੱਧਰ ਗਏ ਹੋਏ ਸੀ ਬਿਹਾਰ ਲਈ ਉਹ ਭੁੱਖ ਲੱਗੀ ਕਹਿੰਦੇ ਵੀ ਪਿੰਡ ਪਹੁੰਚਣਾ ਲਿਓ ਖਾਈਆ ਪਿਆ ਸੰਤ ਦੀ ਕੁਟੀਆ ਪੁੱਛੀਏ ਵੀ ਮਹਾਰਾਜ ਜੇ ਕੋਈ ਹੈ ਫੁਲਕਾ ਛਗ ਲਈਏ ਉਹ ਆ ਗਏ ਕਹਿੰਦੇ ਮਹਾਰਾਜ ਭੁੱਖ ਬੜੀ ਲੱਗੀ ਹੈ ਆਂਦਰਾਂ ਨੂੰ ਖੋਹ ਪੈਂਦੀ ਹੈ ਦਿਲ ਡੁੱਬੀ ਜਾਂਦਾ ਕੋਈ ਭੋਜਨ ਉਹ ਕਹਿੰਦੇ ਪਾਈਆ ਲਓ ਤੁਹਾਡੇ ਘਰੋਂ ਤੁਹਾਡੀ ਮਾਤਾ ਨੇ ਦਿੱਤੇ ਸੀ ਪਛਾਣਦੇ ਵੇਖ ਕੇ ਦੇਤਾ ਉਹ ਛਗ ਲੈ ਬਸ ਹੁਣ ਅੱਖਾਂ ਮੀਟ ਹੋਣ ਲੱਗ ਪਈਆਂ ਘਰ ਆਉਂਦੇ ਡੇ ਗਏ ਮਰਦਾ ਬਾਂਦ ਪੁੱਛਿਆ ਵੀ ਕੀ ਕਹਿੰਦੇ ਸੰਤਾਂ ਨੂੰ ਪਰੌਂਠੇ ਖਾਂਦੇ ਹੁਣ ਮੱਥੇ ਦੇ ਹੱਥ ਮਾਰਦੀ ਹੈ ਕਿ ਮੈਂ ਤਾਂ ਸੰਤ ਨੂੰ ਮਾਰਨ ਲਈ ਕੀਤਾ ਸੀ ਵੀ ਮੇਰਾ ਆਪਣੇ ਘਰ ਉਜੜ ਗਿਆ ਜਿਹੜਾ ਕਹਿੰਦੇ ਕਾਤਾ ਟੱਪਣਾ ਵੇਲੇ ਟੋਆ ਫਿਰ ਫੁੱਟ ਹੋਣਾ ਹੀ ਹੈ ਇਹ ਪਤਾ ਲੱਗਾ ਜਿਹੜਾ ਸੰਤ ਕਹਿੰਦਾ ਸੀ ਕਰ ਭਲਾ ਹੋ ਭਲਾ ਸੰਤ ਭਲੇ ਦਾ ਭਲਾ ਅਤੇ ਜਿਹੜਾ ਬੁਰਾ ਕਰਦਾ ਉਹਦਾ ਆਪਣਾ ਭਲਾ ਕਿੱਥੋਂ ਹੋਇਆ ਇਸ ਵਾਸਤੇ ਭਲਾਈ ਕਰਨਾ ਭਲਾ ਹੁੰਦਾ ਬੁਰਾਈ ਕਰਨਾ ਨਹੀਂ ਹੁੰਦਾ ਹੁਣ ਉੱਥੇ ਰੱਬ ਨੇ ਥੋੜ੍ਹੀ ਕੀਤਾ ਉਹਦੇ ਆਪਣੇ ਕਰਮ ਦਾ ਫਲ ਉਹਨੂੰ ਭੋਗਣਾ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਭ ਹੁੰਦੀ ਹੈ ਪਾਤਸ਼ਾਹ ਸੰਸਾਰ 'ਚ ਸਦਾ ਰਹਿਣਾ ਹੀ ਨਹੀਂ ਕਾਇਤ ਮੈਨੇ ਕਿਹਦੇ ਵਾਸਤੇ ਕਿਸੇ ਵੀ ਵਸਤੂ ਦਾ ਪਦਾਰਥ ਦਾ ਹੰਕਾਰ ਹੰਡੀਏ ਕਰਨਾ ਹੈ ਇਹਦਾ ਚਾਰ ਦਿਨ ਦਾ ਠਾਠਾ ਵਾਗਾ ਹੈ ਇਸ ਵਾਸਤੇ ਹੰਕਾਰ ਨਹੀਂ ਕਰਨਾ ਚਾਹੀਦਾ ਮੰਦਾ ਕਿਸੇ ਨੇ ਆਖੀਏ ਪੜ ਅੱਖਰ ਇਹੋ ਬੁਝੀਏ ਕਿਸੇ ਨੂੰ ਵੀ ਭੈੜਾ ਬਚਨ ਨਾ ਕਹੀਏ ਇਹ ਅੱਖਰ ਜਿਹੜਾ ਪੜ੍ਹਨਾ ਅਤੇ ਬੁਝਣਾ ਪੜ੍ਹ ਕੇ ਬੁਝੋ ਹੈ ਅੱਖਰ ਪੜ੍ਹ ਕੇ ਭਾਵ ਵਿਦਿਆ ਪਾ ਕੇ ਇਹ ਗੱਲ ਚੰਗੀ ਤਰ੍ਹਾਂ ਬੁਝੀਏ ਸਮਝ ਲੈਣੀ ਚਾਹੀਦੀ ਹੈ ਮੂਰਖੇ ਨਾਲ ਨਾ ਲੁਜੀਏ ਜਿਹੜਾ ਮੂਰਖ ਆਦਮੀ ਹੈ ਨਾ ਉਹਦੇ ਨਾਲ ਲੁਜੀਏ ਝਗੜੀਏ ਨਾ ਐਵੇਂ ਨਾ ਬਹਿਸ ਕਰੀ ਜਾਈ ਉਹਨੇ ਕਿਹੜਾ ਮੰਨਣਾ ਮਹੱਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਹੁਣ ਇਸ ਸਲੋਕ ਵਿੱਚ ਇਸ ਸਲੋਕ ਦੇ ਨਾਲ ਪਾਤਸ਼ਾਹ ਨੇ ਮਹੱਲਾ ਨਹੀਂ ਦਿੱਤਾ ਪੁਰਾਤਨ ਬੀੜਾਂ 'ਚ ਨਹੀਂ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਆ ਦਮਦਮੀ ਵਾਲੀ ਬੀੜ ਆ ਉਹਦੇ 'ਚ ਨਹੀਂ ਹਾਂਜੀ ਅਤੇ ਸ਼੍ਰੋਮਣੀ ਕਮੇਟੀ ਵਾਲੀ ਬੀੜ 'ਚ ਮਹੱਲਾ ਹੈ ਪਾਤਸ਼ਾਹ ਨੇ ਇੱਕ ਆਦਮੀ ਫਿੱਕੇ ਵਜਨ ਬੋਲ ਰਿਹਾ ਸੀ ਉਹਨੂੰ ਉਪਦੇਸ਼ ਦੇ ਰਿਹਾ ਹੈ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ ਕਹਿੰਦੇ ਇਹ ਪੁਰਸ਼ਾ ਫਿੱਕੇ ਵਚਨ ਬੋਲਣ ਨਾਲ ਆਪਣਾ ਤਨ ਮਨ ਫਿੱਕਾ ਹੋ ਜਾਂਦਾ ਪਹਿਲਾਂ ਆਪਣਾ ਮਨ ਦੁਖਦਾ ਫਿਰ ਦੂਜੇ ਦਾ ਦਿਲ ਦੁਖੀ ਹੁੰਦਾ ਜਿਹੜੇ ਕਿ ਉਹਨੂੰ ਮਾੜਾ ਕਹੂਗਾ ਤਾਂ ਆਪਣਾ ਦਿਲ ਵੀ ਦੁਖੀ ਹੁੰਦਾ ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੁਣ ਫਿੱਕੇ ਵਚਨ ਬੋਲਣ ਵਾਲੇ ਲੋਕ ਫਿੱਕਾ ਕਹਿਣ ਲੱਗ ਜਾਂਦੇ ਇਹਦੀ ਗੱਲ ਤਾਂ ਕੋਈ ਸਵਾਦ ਹੀ ਨਹੀਂ ਬੇਸਵਾਦੀਆਂ ਗੱਲਾਂ ਕਰਦਾ ਜਿਹੜੇ ਫਿੱਕੇ ਲੋਕ ਹੈ ਉਹਨਾਂ ਦੀ ਫਿੱਕੀ ਸੋਏ ਸੋਭਾ ਹੁੰਦੀ ਕਨਸੂਆਂ ਹੁੰਦੀਆਂ ਬਦਨਾਮ ਹੋ ਜਾਂਦਾ ਉਹਦੇ ਕੋਲ ਲੋਕ ਖੜਦੇ ਨਹੀਂ ਅਤੇ ਨਾ ਕੇ ਕੋਈ ਪੁੱਠੀ ਗੱਲ ਕਰਨੀ ਹੈ ਹੈਂ ਆਪਣਾ ਸਵਾਦ ਰੱਖਣਾ ਨਹੀਂ ਉਹ ਦੂਏ ਦਾ ਸਵਾਦ ਉਗਾਉਣਾ ਇਸ ਤਰ੍ਹਾਂ ਇੱਕ ਹੁੰਦਾ ਸੀ ਸੰਤ ਉਹਨੂੰ ਆਉਣਾ ਬੜੇ ਪ੍ਰੇਮ ਨਾਲ ਜਦੋਂ ਜਾਣਾ ਜਾਣਾ ਝਗੜਾ ਪਾ ਬੇਸਵਾਦੀ ਕਰਕੇ ਜਾਣਾ ਜਦੋਂ ਵੀ ਜਾਣਾ ਆਉਣਾ ਬੜੇ ਪ੍ਰੇਮ ਨੂੰ ਮਿਲਣ ਵੀ ਆਉਣਾ ਜਦੋਂ ਜਾਣਾ ਬਸ ਆਉਣਾ ਇਸ ਤਰ੍ਹਾਂ ਬੇਸਵਾਦੀ ਕਰਨੀ ਫਿਰ ਬੰਦਾ ਕੰਨ ਵੱਟਣ ਲੱਗ ਪੈਂਦਾ ਜਦੋਂ ਜਾਣ ਸਾਈ ਤੈਨੂੰ ਬੇਸਵਾਦੀ ਕਰੂਗਾ ਫਿੱਕਾ ਦਰਗ ਹੈ ਸਟੀ ਹੈ ਮੂਹੇ ਥੁੱਕਾ ਫਿੱਕੇ ਪਾਏ
ਕਹਿੰਦੇ ਫਿੱਕੇ ਬਚਨ ਬੋਲਣ ਵਾਲਾ ਜਿਹੜਾ ਬੰਦਾ ਨਾ ਉਹ ਦਰਗਾਹ 'ਚੋਂ ਵੀ ਸੁੱਟਿਆ ਜਾਂਦਾ, ਇਹਨੇ ਇੱਥੇ ਆ ਕੇ ਵੀ ਇਹ ਕੁਛ ਕਰਨਾ ਅਤੇ ਫਿੱਕੇ ਬੋਲਣ ਵਾਲੇ ਦੇ ਮੂੰਹ 'ਤੇ ਥੋਕਾਂ ਪੈਣੀਆਂ। ਜੈ ਅਤੇ ਵਿਜੇ ਜਿਹੜੇ ਸੀ ਨਾ ਇਹ ਵਿਸ਼ਨੂੰ ਦੇ ਦੋ ਦੁਆਰ ਪਾ ਲੈਣ, ਅਤੇ ਬ੍ਰਹਮਾ ਜੀ ਦੇ ਜਿਹੜੇ ਚਾਰ ਲੜਕੇ ਆ ਸਨ ਸਨੰਦਨ ਸਨਾਤਨ ਸੰਤ ਕੁਮਾਰ ਉਹ ਮਹਾਰਾਜ ਦਰਸ਼ਨ ਕਰਨ ਚਲੇ ਗਏ। ਜਲੇ ਗਏ ਇਹਨੀ ਮੋਹਰੇ ਰੋਕਤਾ, ਉੱਧਰ ਭਗਵਾਨ ਨੂੰ ਪਤਾ ਲੱਗਾ ਕਿ ਮੇਰੇ ਪਿਆਰਿਆਂ ਨੂੰ ਰੋਕਿਆ, ਭਗਵਾਨ ਜਿਹੜੇ ਆਸਣ ਛੱਡ ਗਿਆ ਅਤੇ ਸ਼ਰਾਪ ਦਿੱਤਾ ਤੁਸੀਂ ਇੱਥੇ ਰਹਿਣ ਦੇ ਅਧਿਕਾਰੀ ਨਹੀਂ, ਜਾਓ ਮਾਤ ਲੋਕ ਜਾ ਕੇ ਧੱਕੇ ਖਾਓ। ਉਹ ਕਹਿੰਦੇ ਮਹਾਰਾਜ ਤੁਸੀਂ ਸ਼ਰਾਪ ਦਿੱਤਾ ਹੁਣ ਦੂਰ ਕਦੋਂ ਹੈਗਾ? ਵਿਸ਼ਨੂੰ ਕਹਿਣ ਲੱਗਾ ਜੇ ਤਾਂ ਤੁਸੀਂ ਕਰੋਗੇ ਭਗਤੀ ਫਿਰ ਤਾਂ ਸੱਤ ਜਨਮ ਧਾਰਨੇ ਬਣਗੇ, ਜੇ ਮੇਰੇ ਨਾਲ ਯੁੱਧ ਜੰਗ ਕਰੋਗੇ ਫਿਰ ਤਿੰਨਾਂ ਜਨਮਾਂ 'ਚ ਕੰਮ ਮੁੱਕ ਜਾਏ। ਉਹ ਫਿਰ ਕਿਹੜੇ ਕਿਹੜੇ ਹੋਏ? ਇੱਕ ਤਾਂ ਹੋ ਗਿਆ ਹਰਨਕਸ਼ ਅਤੇ ਦੂਜਾ ਹਰਨਾਕਸ਼ ਹੋ ਗਿਆ, ਅਤੇ ਫਿਰ ਹੋ ਗਿਆ ਰਾਵਣ ਅਤੇ ਕੁੰਭਕਰਨ, ਤੀਜਾ ਹੋ ਗਿਆ ਸ਼ੇਸ਼ਪਾਲ ਅਤੇ ਦੰਤ ਭਗਤ ਜਿਹਨਾਂ ਨੂੰ ਕ੍ਰਿਸ਼ਨ ਨੇ ਮਾਰਿਆ ਸੀ। ਇਸ ਵਾਸਤੇ ਫਿਰ ਦੇਖ ਲਓ ਇਹਨਾਂ ਨੂੰ ਧੱਕੇ ਖਾਣੇ ਪਏ, ਫਿੱਕਾ ਮੂਰਖ ਆ ਕੀ ਆ ਪਾਣਾ ਲਹਿ ਸੀਗਾ। ਪਾਤਸ਼ਾਹਾਂ ਦੇ ਜਿਹੜੇ ਫਿੱਕਾ ਭਜਨ ਬੋਲਣ ਵਾਲਾ ਨਾ ਉਹਨੂੰ ਲੋਕ ਮੂਰਖ ਕਹਿੰਦੇ, ਫਿੱਕਾ ਮੂਰਖ, ਫਿੱਕੇ ਬੋਲਣ ਮੂਰਖ ਕਿਹਾ ਜਾਂਦਾ। ਅੰਤ ਨੂੰ ਅਖੀਰ ਨੂੰ ਕੀ ਹੁੰਦਾ? ਪਾਣਾ ਨਾਮ ਹੁੰਦਾ ਜੁੱਤੀਆਂ ਦਾ, ਉਹ ਜੁੱਤੀਆਂ ਦੀ ਸਜ਼ਾ ਮਿਲਦੀ। ਉਹ ਜਿਵੇਂ ਕਹਿੰਦੇ ਕੋਈ ਰਿਸ਼ਤੇਦਾਰ ਮਰ ਗਿਆ, ਉਹ ਬਜ਼ੁਰਗ ਆਪਣੇ ਬੜੇ ਪੁੱਤ ਨੂੰ ਕਹਿੰਦਾ ਜਾ ਮਕਾਣੀ ਜਾ। ਉਹ ਕਹਿੰਦਾ ਜੀ ਕਿਵੇਂ ਉੱਥੇ ਕਰਾਂ, ਮੈਂ ਤਾਂ ਕਦੀ ਗਿਆ ਨਹੀਂ। ਕਹਿੰਦੇ ਦੇਖ ਲਈ ਮੌਕਾ ਜਿਵੇਂ ਉੱਥੇ ਲੋਕ ਕਰਦੇ ਹੋਣਗੇ। ਉਹ ਮਰਿਆ ਚੁੱਪ ਬੈਠੇ ਸੀ, ਇਹ ਵੀ ਚੁੱਪ ਕਰਕੇ ਆ ਗਿਆ। ਕਹਿੰਦੇ ਤੂੰ ਮਾੜਾ ਮੋਟਾ ਇਹਨਾਂ ਦਾ ਕਹਿੰਦਾ ਵੀ ਮਾੜਾ ਹੋਇਆ ਇਉਂ ਹੋਇਆ ਹੈਂ। ਉਹ ਦੂਏ ਮੁੰਡੇ ਨੂੰ ਉਹ ਕਹਿੰਦੇ ਜਿਵੇਂ ਲੋਕ ਕਹਿੰਦੇ ਉਵੇਂ ਕਹਿੰਦੇ। ਉਹ ਜਿਹੜੇ ਗਿਆ ਤੂੰ ਰਸਤੇ 'ਚ ਉਹਨਾਂ ਦੇ ਜਿਹਨਾਂ ਦਾ ਮਰਿਆ ਸੀ ਬੈਰੀ ਮਿਲ ਗਿਆ, ਕਹਿੰਦੇ ਚੰਗਾ ਹੋਇਆ ਮਰ ਗਿਆ ਗਲੋਂ ਲਿਆ। ਉੱਥੇ ਜਾ ਕਹਿੰਦਾ ਚੰਗਾ ਹੋਇਆ ਮਰ ਗਿਆ ਗਲੋਂ ਲਿਆ। ਉਹ ਕਹਿੰਦੇ ਸਾਡਾ ਨੌਜਵਾਨ ਮੁੰਡਾ ਅਤੇ ਤੂੰ ਚੰਗੀ ਮਕਾਨ ਦੇਣਾ, ਉਹਨੇ ਫੜ ਕੇ ਚੰਗਾ ਕੁੱਟਿਆ। ਉਹ ਜਿਹੜੇ ਆ ਗਿਆ ਕਹਿੰਦੇ ਪਾਪਾ ਚੰਗਾ ਮਕਾਨ ਹੀ ਭੇਜਿਆ ਉਹਨੇ ਮੈਨੂੰ ਕੁੱਟਿਆ। ਕੀ ਗੱਲ ਕਹੀ ਤੂੰ ਕਿਹਾ ਜਿਵੇਂ ਲੋਕ ਕਹਿੰਦੇ ਹੁਣ? ਕਹਿੰਦੇ ਉਹ ਹੋ ਰਿਹਾ ਉਹਨਾਂ ਦੇ ਦੁਸ਼ਮਣ ਫਿਰ ਹੈਂ। ਕਹਿੰਦਾ ਹੁਣ ਫਿਰ ਮੈਂ ਆਪ ਜਾਂਦਾ, ਇਹ ਤਾਂ ਮੂਰਖ ਨੇ ਵੇਲੇ ਆਪ। ਕਹਿੰਦੇ ਮੇਰਾ ਪਹਿਲਾ ਮੁੰਡਾ ਆਇਆ ਚੁੱਪ ਗੁੱਪ ਕਰਕੇ ਚਲ ਗਿਆ, ਦੂਆ ਇਉਂ ਕਰ ਗਿਆ ਚੰਗਾ ਹੁਣ ਮਰ ਗਿਆ, ਹੁਣ ਗਾਹਾਂ ਤੁਹਾਡੇ ਕੋਲ ਮਰਿਆ ਤਾਂ ਮੈਂ ਆਪ ਆਊਂਗਾ। ਉਹ ਕਹਿੰਦੇ ਇਹਦਾ ਬੂਟਾ ਝੋਲੇ ਦਾ ਮਰਿਆ, ਹਰ ਇੱਕ ਕੋਈ ਮੂਰਖ ਟੋਲੇ ਇਕੱਠਾ ਹੋਇਆ। ਇਸ ਤਰ੍ਹਾਂ ਮੂਰਖਾਂ ਨੂੰ ਫਿਰ ਜੁੱਤੀਆਂ ਦੀ ਮਾਰ ਪੈਂਦੀ। ਮਹੱਲਾ ਪਹਿਲਾਂ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਰੱਖਿਆ। ਕਹਿੰਦੇ ਜਿਹੜੇ ਜੀਵ ਆ ਅੰਦਰੋਂ ਮਨੋਂ ਤਾਂ ਝੂਠੇ, ਬਾਹਰੋਂ ਫੋਕੇ ਚੰਗੇ ਕਰਮ ਕਰ ਕਰਕੇ ਆਪਣੀ ਇੱਜ਼ਤ ਦੁਨੀਆਂ ਅੰਦਰ ਫੈਲਾਉਂਦੇ ਵਧਾਉਂਦੇ ਆ, ਫਿਰ ਬਹੁਤ ਫੈਲਵੇਂ ਨੇ ਫੈਲਾਉਂਦੇ ਆ ਵਧਾਉਂਦੇ ਆ। ਅਰਸ ਜੀਵ ਜੇ ਨਾ ਆਵੇ ਉਤਰਾ ਨਹੀਂ ਮੈਂ ਪਾਤਸ਼ਾਹਾਂ ਦੇ ਭਾਵੇਂ ਉਹ ਜਾ ਕੇ ਠਾਠ ਦੀ ਥਾਵੇਂ ਨਹਾ ਲੈਣ, ਉਹਨਾਂ ਦੇ ਮਨ 'ਚ ਜਿਹੜੀ ਰਾਗ ਰੋਏ ਸੀ ਪਾਪਾਂ ਦੀ ਮੈਲ ਹੀ ਨਹੀਂ ਲੈਂਦੀ। ਜਿਨ ਪੱਟ ਅੰਦਰ ਬਾਹਰ ਗੁੱਦੜ ਕੇ ਭਲੇ ਸੁਣ, ਜਿਨ੍ਹਾਂ ਬੰਦਿਆਂ ਦੇ ਮਨ ਵਿੱਚ ਪੱਟ ਰੇਸ਼ਮ ਭਾਵ ਸ਼ਾਂਤੀ ਹੈ, ਸ਼ੁਭ ਗੁਣਾਂ ਦਾ ਸਮੂਹ ਨੂੰ ਬਾਹਰੋਂ ਭਾਵੇਂ ਗੁੱਦੜ ਮੈਲੇ ਕਚੈਲੇ ਟੁੱਟੇ ਉੱਥੇ ਵਸਤਰ ਪਹਿਨੇ ਹੋਏ ਹੈ, ਬਾਹਰੋਂ ਦਾ ਭਾਵੇਂ ਭੇਦ ਸਾਦਾ ਹੀ ਆ, ਪਰ ਉਹ ਜਿਹੜੇ ਬੰਦੇ ਆ ਪਾਤਸ਼ਾਹ ਕਹਿੰਦੇ ਉਹ ਸੰਸਾਰ 'ਚ ਭਲੇ ਆ, ਜਿਨ੍ਹਾਂ ਦੇ ਹਿਰਦੇ ਅੰਦਰੋਂ ਗੁੱਦੜ ਕਾਮ ਕੁਰਲ ਲੋਭ ਮੋਹ ਨੂੰ ਪੁੱਟ ਕੇ ਬਾਹਰ ਸੁੱਟ ਦਿੱਤਾ, ਉਹ ਪੁਰਖ ਸੰਸਾਰ ਵਿੱਚ ਭਲੇ ਮੰਨੇ ਜਾਂਦੇ। ਜਿਹਨੇ ਅੰਦਰ ਪੱਟ ਦੀ ਨਹੀਂ ਨਿਮਰਤਾ, ਬਾਹਰੋਂ ਗੁੱਦੜ ਭਾਵੇਂ ਤਾੜਦੇ ਵੀ ਦੇਖਦੇ ਆ ਘੂਰਦੇ ਦੇਖਦੇ, ਉਹ ਸੰਸਾਰ 'ਚ ਭਲੇ ਆ। ਕਿਉਂਕਿ ਮਹਾਂਪੁਰਖ ਸੰਗਤ ਦਾ ਜੀਵਨ ਸਵਾਰਨ ਲਈ ਕਈ ਵਾਰੀ ਫਿਰ ਡਾਟ ਪਾਟ ਕਰਦੇ ਆ, ਅੰਦਰੋਂ ਨਹੀਂ ਹੁੰਦਾ, ਉਹ ਭਲੇ ਵਾਸਤੇ ਉਪਦੇਸ਼ ਦਿੰਦੇ ਨੇ। ਤੈਨੂੰ ਇਹੋ ਲੱਗਾ ਰੱਬ ਸਥਿਤੀ ਦੇਖਣੀ ਵਿਚਾਰ। ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਦਾ ਨਿਰੰਕਾਰ ਨੇ ਪਿਆਰ ਲੱਗਾ ਹੋਇਆ ਵਿਚਾਰ ਪੂਰਵਕ ਨਿਰੰਕਾਰ ਦੇ ਵੇਖਣ ਵਾਸਤੇ ਉਹਨੇ ਮਨ 'ਚ ਐਸਾ ਪਿਆਰ ਲਗਾ ਦਿੰਦਾ। ਰੰਗ ਹੱਸਾ ਹੈ ਰੰਗ ਰੂਪ ਹੈ ਚੁੱਪ ਕੀ ਕਰ ਜਾ, ਉਹ ਜਿਹੜੇ ਮਹਾਂਪੁਰਖ ਆ ਰੰਗ ਪ੍ਰੇਮ 'ਚ ਮਸਤ ਹੋਏ ਕਦੇ ਹੱਸ ਪੈਂਦੇ ਆ, ਕਦੇ ਪ੍ਰੇਮ 'ਚ ਕਿਸਪਤ ਹੋ ਕੇ ਟੇਕੇ ਰੋਂਦੇ, ਕਦੇ ਪ੍ਰੇਮ 'ਚ ਮਸਤ ਹੋਏ ਹੋਏ ਚੁੱਪ ਚਾਪ ਵੀ ਕਰ ਬੋਲਦੇ ਹੀ ਨਹੀਂ,
ਰੰਗਾਂ ਦਾ ਅਰਥ ਮੌਜ ਵੀ ਕਈ ਜਗ੍ਹਾ ਸੰਪਰਦਾ ਵਾਲੇ ਮਹਾਂਪੁਰਖ ਕਰ ਲੈਂਦੇ ਆ, ਪਰਵਾਹ ਨਹੀਂ ਕਿਸੇ ਕਰੀ ਬਾਜ ਸੱਚੇ ਨੂੰ। ਉਹ ਜਿਹੜੇ ਮਹਾਂਪੁਰਖ ਇੱਕ ਸੱਚੇ ਨਾਲ ਮਾਲਕ ਪਰਮੇਸ਼ੁਰ ਤੋਂ ਬਿਨਾਂ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ। ਹੁਣ ਬਾਬੇ ਮਸਤਾਂ ਨਾਲ ਰਹੇ ਹਾਂ, ਇਸ ਤਰ੍ਹਾਂ ਹੀ ਕਈ ਵਾਰੀ ਬਹੁਤ ਘੰਟੇ ਹੱਸਦੇ ਰਹਿੰਦੇ, ਕਈ ਵਾਰੀ ਬਿਲਕੁਲ ਚੁੱਪ ਹੀ ਕਰ ਜਾਣਾ, ਦੜੇ ਹੀ ਵੱਟ ਜਾਣੇ, ਬੋਲਣਾ ਹੀ ਨਹੀਂ। ਇੱਕ ਡਾ ਕੋਈ ਆ ਜਾਏ, ਕੋਈ ਪਰਵਾਹ ਹੀ ਨਹੀਂ ਉਹਨਾਂ ਨੂੰ। ਦਰ ਵਾਟ ਉੱਪਰ ਖਰਚ ਮੰਗਾ ਜਗ੍ਹਾ ਦੇਖਦਾ ਸਰ। ਬਾਬਾ ਕਰਤਾਰ ਸਿੰਘ ਨੂੰ ਸਾਵਣ ਵੱਲ ਮੁਲਤਾਨ ਦਾ ਸੂਬਾ ਕਹਿੰਦਾ, ਮਹਾਰਾਜ ਸਾਧੂ ਬੇਪਰਵਾਹ ਕਿਵੇਂ ਹੁੰਦਾ, ਇਹ ਪ੍ਰਸ਼ਨ ਕਰਨਾ। ਬਾਬਾ ਜੀ ਬਾਗ 'ਚ ਲੇਟੇ ਹੀ ਆ ਗਿਆ, ਬੋਲਾ ਪਿਆ ਚਰਨ ਦਬਾਉਣ, ਤੂੰ ਨੇ ਮਾਰ ਕੇ ਠੋਡ ਪਰੇ ਸੁੱਟਦਾ। ਕਹਿੰਦੇ ਮਹਾਰਾਜ ਮੈਂ ਤੁਹਾਡਾ ਸੇਵਕ ਇਹ ਕੀ ਕੀਤਾ? ਕਹਿੰਦੇ ਪੁੱਛਦਾ ਨੇ ਸਾਧੂ ਬੇਪਰਵਾਹ ਕਿਵੇਂ ਹੁੰਦਾ। ਕਹਿੰਦਾ ਸਾਧੂ ਇਉਂ ਬੇਪਰਵਾਹ ਹੁੰਦਾ, ਮੁਲਤਾਨ ਦਾ ਜਿਹੜਾ ਸੂਬੇਦਾਰ ਉਹਨੂੰ ਵੀ ਠੁੱਡ ਮਾਰ ਸਕਦਾ। ਦਰ ਵਾਟ ਉੱਪਰ ਖਰਚ ਮੰਗਾ ਜਾਵੇ ਦੇਹ ਤਾਂ ਖਾਸ। ਇਸ ਵਾਸਤੇ ਐਸੇ ਜਿਹੜੇ ਪਰਮਾਤਮਾ ਦੇ ਪਿਆਰ ਵਾਲੇ ਆ, ਉਹਨਾਂ ਦੇ ਦਰ ਉੱਤੇ ਰਸਤੇ ਦਾ ਜਿਹੜਾ ਖਰਚ ਬੈਠਾ ਮੰਗਦਾ, ਅਤੇ ਜਦੋਂ ਦੇਣਗੇ ਖਾ ਲਾਂਗੇ। ਭਾਵ ਇੱਕ ਨਾਮ ਦੀ ਦਾਤ ਉਹ ਮੰਗ ਰਿਹਾ। ਪਰਮਾਤਮਾ ਦੀ ਪ੍ਰਾਪਤੀ ਦਾ ਦਰਵਾਜ਼ਾ ਕੀ ਆ? ਗਿਆਨ। ਉਹਦੀ ਪ੍ਰਾਪਤੀ ਦੀ ਬਾਟ ਕੀ ਹੈ? ਭਗਤੀ। ਉਹ ਜਿਹੜੀ ਪਰਮੇਸ਼ੁਰ ਦੀ ਭਗਤੀ ਰੂਪੀ ਬਾਟ ਆ, ਉਸ ਰਸਤੇ ਚੱਲਣ ਵਾਸਤੇ ਸ਼ਰਧਾ ਰੂਪੀ ਖਰਚ ਮੰਗਦਾ। ਸ਼ਰਧਾ ਤੋਂ ਬਿਨਾਂ ਗੱਲ ਨਹੀਂ ਬਣਦੀ। ਅਤੇ ਜਿਹਦੇ ਹਿਰਦੇ ਸ਼ਰਧਾ ਇਹ ਨਹੀਂ, ਹੈਂ ਵਿਸ਼ਵਾਸ ਹੀ ਨਹੀਂ, ਉਹਨੂੰ ਕੀ ਲੈਣਾ ਦੇਣਾ? ਜਿਹਨੂੰ ਨਿਰੰਕਾਰ ਕਿਰਪਾ ਕਰਕੇ ਦੇਵੇ, ਹੈਂ ਉਹ ਲੈਂਦਾ। ਅਤੇ ਉਹਨਾਂ ਦਾ ਵਿਸ਼ਵਾਸ ਹੈ ਮਹਾਰਾਜ ਦੇਣਗੇ ਤਾਂ ਖਾਵਾਂਗੇ, ਹੈਂ ਅਸੀਂ ਉਸ ਖਰਚ ਨੂੰ ਖਾ ਲਾਂਗੇ, ਭਾਵ ਗ੍ਰਹਿਣ ਕਰਾਂਗੇ, ਉਹਦੇ 'ਤੇ ਭਰੋਸਾ ਰੱਖਦੇ ਹਾਂ। ਜਿਵੇਂ ਗੋਦੀ ਦਾ ਬੱਚਾ, ਉਹਦਾ ਫਿਕਰ ਸਾਰਾ ਮਾਂ ਪਿਓ ਨੂੰ ਹੁੰਦਾ ਨਾ, ਇਸ ਤਰ੍ਹਾਂ ਜਦੋਂ ਆਪਣੀ ਹੋਮੇ ਛੱਡ ਕੇ ਉਹਦੇ ਦਾਸ ਬਣ ਜਾਈਏ, ਸਾਰਾ ਫਿਕਰ ਫਿਰ ਉਹਨੂੰ ਹੀ। ਬਾਬਾ ਖਰਾਲ ਸਿੰਘ ਦੇ ਨਾਲ ਸਾਧੂ ਸੀ ਮਹਾਰਾਜ ਨਾਲ, ਕਹਿੰਦੇ ਲੈ ਵੀ ਰੱਬ ਦੇਗਾ ਖਾਣਾ ਨਹੀਂ ਖਾਣਾ ਜੀ, ਫਿਕਰ ਨਗਰ ਚਲਾ ਗਿਆ। ਅੱਗੇ ਲੋਕ ਸ਼ਰਧਾਵਾਨ ਹੁੰਦੇ, ਸਾਡੇ ਦੇਸ਼ ਬਾਹਰ ਜਗ੍ਹਾ ਬਣੀਆਂ ਹੋਈਆਂ, ਸਾਧੂ ਉੱਥੇ ਬਹਿ ਜਾਣ, ਉੱਥੇ ਨਗਰਦੇ ਨੇ ਪੁੱਛਣਾ ਮਹਾਰਾਜ ਕੱਚਾ ਭੋਜਨ ਪੱਕਾ, ਅਤੇ ਜਿਸ ਤਰ੍ਹਾਂ ਦਾ ਹੋਵੇ ਫਿਰ ਰਸ ਪਾਣੀ ਦੇ ਦਿਓ ਜਾਂ ਬਣਾ ਕੇ, ਕਿਉਂਕਿ ਮਠਿਆਈ ਨੂੰ ਸੁੱਚਾ ਮੰਨਦੇ, ਉਹਨੂੰ ਪੱਕਾ ਕਹਿੰਦੇ, ਕੱਚਾ ਹੁੰਦਾ ਸਿੱਧਾ ਆਪ ਬਣਾ ਕੇ। ਤੋ ਪਿੰਡ ਦਾ ਜਿਹੜਾ ਲੰਬੜਦਾਰ ਸੀ, ਜ਼ਿੰਮੇਵਾਰ ਹੁੰਦਾ ਸੀ, ਉਹ ਫਿਰ ਆਏ ਗਏ ਪਤੀ ਸੀ ਦਾ ਖਿਆਲ ਰੱਖਦਾ ਹੁੰਦਾ ਸੀ। ਉਹ ਬੈਂਗੀ ਦੇ ਰਾਤ ਭੇਜੀ, ਬਾਬਾ ਕਹਿੰਦੇ ਤੂੰ ਗਰੀਬ ਹੈ, ਤੂੰ ਹੀ ਵੱਧ ਲਾ ਦੱਸੀ ਨਾ। ਉਹ ਪਤਾ ਲੱਗ ਹੀ ਜਾਂਦਾ ਉਹ ਸੱਚ ਬੋਲਿਆ, ਗਰੀਬ ਸੀ ਬਿਮਾਰ ਆ ਗੱਲ। ਉਹ ਫੇਰ ਭੇਜਿਆ, ਫੇਰ ਉਹਨੇ ਵੰਡ ਵੰਡਦਾ ਤੀਜੀ ਵਾਰੀ। ਫੇਰ ਉੱਥੇ ਘੋੜਾ ਸੀ, ਉਹਨੂੰ ਇੱਕ ਨਿਹਾਰੀ ਦੇ ਰਿਹਾ ਸੀ, ਉਹ ਘੋੜਾ ਮੂੰਹ ਹੀ ਨਾ ਖੋਲੇ, ਉਹ ਕਿੱਲਾ ਜਿਹਾ ਕਢਾਇਆ ਉਹਦੇ ਮੂੰਹ ਫੁੱਟੇ ਅਤੇ ਨਿਹਾਰੀ ਦੇ ਗਈ। ਉਹ ਕਹਿੰਦੇ ਇਹ ਕੀ? ਕਹਿੰਦੇ ਮਾਲਕ ਨੇ ਕਿਹਾ ਨਾ ਖਾਵੇ ਅਤੇ ਕਿੱਲੇ ਨਾਲ ਮੂੰਹ ਫੁੱਟ ਕੇ ਨਿਹਾਰੀ ਦੇ। ਬਾਬਾ ਖਰਾਸ ਕਹਿੰਦੇ ਉਹ ਰੰਗਕਾਰ ਪਰਮੇਸ਼ਰ ਘੜੀ ਘੜੀ ਵਿਰਾਸਤਾਂ ਭੋਜਨ ਭੇਜਦਾ, ਖਾਂਦੇ ਨਹੀਂ, ਅਤੇ ਤੁਸੀਂ ਹੁਣ ਦੰਦ ਤੜਾ ਕੇ ਨਾ ਖਾਇਓ, ਚੁੱਪ ਕਰਕੇ ਖਾ ਲਓ। ਜੇ ਉਹਦੇ ਬਣ ਜਾਈਏ, ਉਹ ਤਾਂ ਆਪ ਸਾਰਾ ਕੁਝ ਦਿੰਦਾ। ਉਹ ਪਰਮੇਸ਼ਰ ਦੇ ਐਸਾ ਹੈ, ਕਹਿੰਦੇ ਉਹਦੀ ਜਿਹੜੀ ਹੁਕਮ ਰੂਪੀ ਕਲਮ ਚੱਲ ਰਹੀ ਹੈ, ਇਸ ਵਾਸਤੇ ਜਿਹੜਾ ਜੀਵ ਹੈ ਉਹਦੇ 'ਤੇ ਭਰੋਸਾ ਕਰ ਲੈ, ਉਹ ਸਾਰੀਆਂ ਬਖਸ਼ਾਂ ਕਰ ਲੈ। ਹੁਕਮ ਰੂਪੀ ਦੀਵਾਨ ਏਕੋ ਕਲਮ ਏਕਾ ਹਮਤ ਮਾਮੇ, ਦੀਵਾਨ ਮੈਨੇ ਆਸਰਾ ਵੀ ਸਾਨੂੰ ਕਹਿੰਦੇ ਇੱਕੋ ਇੱਕ ਨਿਰੰਕਾਰ ਪਰਮੇਸ਼ੁਰ ਦਾ, ਹੈਂਜੀ, ਅਤੇ ਉਹਦੀ ਹੁਕਮ ਰੂਪੀ ਕਲਮ ਵੀ ਜਿਹੜੀ ਹੈ ਇੱਕ ਨਿਰੰਕਾਰ ਦੀ ਚੱਲ ਰਹੀ ਹੈ। ਉਸ ਨਿਰੰਕਾਰ ਨੂੰ ਛੱਡ ਕੇ ਇਸ ਜੀਵ ਦਾ ਹਮਾਂ ਤੁਮਾਂ, ਹੰਗਤਾ ਤੁਮਤਾ, ਹੈਂ ਅਸਾਂ ਤੁਸਾਂ ਅਥਵਾ ਸਾਰਿਆਂ ਦੇ ਨਾਲ ਮੇਲ ਹੋ ਰਿਹਾ ਆ, ਹੈਂ ਉਹਦਾ ਤਾਂ ਸਾਰਿਆਂ ਨਾਲ ਮੇਲ ਮਿਲਾਪ ਹੋ ਰਿਹਾ। ਦਰ ਲਏ ਲੇਖਾ ਪੀੜ ਛੁੱਟਿਆ ਨਾਨਕਾ ਜੀ, ਉੱਥੇ ਹਮਾਂ ਤੁਮਾਂ ਮੈਨੇ ਅਸਾਂ ਤੁਸਾਂ ਅਥਵਾ ਸਾਰਿਆਂ ਦੇ ਨਾਲ ਉਹਦਾ ਮੇਲ ਹੋ ਰਿਹਾ। ਆਤਮਾ ਕਰਕੇ ਪਰਮਾਤਮਾ ਸਾਰਿਆਂ 'ਚ ਹੀ ਮਿਲਿਆ ਹੋਇਆ, ਜਰੇ ਜਰੇ 'ਚ। ਦਰ ਲੈ ਲੇਖਾ ਪੀੜ ਛੁੱਟਿਆ ਨਾਨਕਾ ਜੀ, ਉੱਥੇ ਅਸੀਂ ਇਹਨੂੰ ਕਹਿੰਦੇ ਨਿਰੰਕਾਰ ਦੀ ਦਰ ਦਰਗਾਹ 'ਚ ਜਿਸ ਸਮੇਂ ਲੇਖਾ ਹਿਸਾਬ ਲਿਆ ਜਾਏਗਾ, ਤਾਂ ਇਸ ਤਰ੍ਹਾਂ ਜਿਹੜੀ ਪੀੜ ਛਿੜੇਗੀ ਕਿਵੇਂ? ਜਿਵੇਂ ਕੁੱਲ ਵਿੱਚ ਤੇਲ ਕੱਢਣ ਵੇਲੇ ਤੇਲਾਂ ਨੂੰ ਦੁੱਖ ਹੁੰਦਾ ਨਾ, ਦਰਗਾਹ ਜਦੋਂ ਲੇਖਾ ਲਵੇਗਾ ਇਉਂ ਲੇਖਾ ਲੈ ਗਿਆ ਜਿਵੇਂ ਤਿਲ ਪੀੜੇ ਜਾਂਦੇ ਤੇਲ ਛੁੱਟਦਾ।
ਕਿਉਂਕਿ ਕਰਮਾਂ ਦਾ ਹਿਸਾਬ ਤਾਂ ਦੇਣਾ ਹੀ ਪੈਂਦਾ ਕਿ ਜੇ ਉਹਦੀ ਸ਼ਰਨ ਲੈ ਲਈਏ ਉਸੇ ਕਰਮਾਂ ਹੀ ਮੈਲ ਨੂੰ ਕੱਟ ਦਿੰਦਾ ਹੈ। ਪੌੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤਾਰੀਏ। ਨਿਰੰਕਾਰ ਪਰਮੇਸ਼ਰ ਨੇ ਆਪੇ ਕਰਨਾ, ਇਹ ਜਿਹਨਾਂ ਸੰਸਾਰ ਦੀ ਰਚਨਾ, ਇਹਨੂੰ ਬਣਾਉਣ ਵਾਲਾ ਆਪੇ ਬਣਾਇਆ, ਆਪੇ ਉਸਨੇ ਕੱਲ ਸ਼ਕਤੀ ਧਾਰੀ ਹੋਈ। ਜੇ ਆਤਮਾ ਦੀ ਸ਼ਕਤੀ ਨਾ ਰੱਖੇ ਸਰੀਰ ਕੀ ਹੈ, ਮਿੱਟੀ ਹੈ। ਜਦੋਂ ਆਤਮਾ ਨਿਕਲ ਗਈ ਕੋਈ ਰੱਖਦਾ ਇਹਨੂੰ ਘਰ 'ਚ ਲੈ ਜਾਂਦੇ, ਫਿਰ ਇਹ ਪਤੀ ਹੈ, ਪੋਤੇ ਹੈ, ਪੇ ਹੈ, ਭਰਾ ਆ, ਕੋਈ ਰੱਖਦਾ ਵੀ ਮੈਂ ਹੁਣ ਨਾ ਇਹਨੂੰ ਘਰੋਂ ਕੱਢਾਂ। ਹੈਂ, ਦੇਖਿਆ ਕੀਤਾ ਆਪਣੇ ਅੰਦਰ ਕੱਚੀ ਪੱਕੀ ਸਾਰੀ ਹੈ। ਪਾਤਸ਼ਾਹ ਕਹਿੰਦੇ ਆਪਣੇ ਕੀਤੇ ਨੂੰ ਆਪ ਘਰ ਫੜ ਕੇ ਉਹ ਦੇਖ ਰਿਹਾ। ਇਹ ਜਿਹੜਾ ਜੀਵ ਰੂਪੀ ਸਾਰੀ ਹੈ, ਸਾਰੀ ਨਮ ਨਰਦਦਾ ਹੁੰਦਾ, ਕੱਚੀ ਹੈ ਕਿ ਪੱਕੀ ਹੈ, ਸ਼ੁਭ ਗੁਣਾਂ ਤੋਂ ਰਹਿ ਤਿਆ ਜਾਂ ਸ਼ੁਭ ਗੁਣਾਂ ਦੇ ਸਹਿਤ, ਇਹ ਸਾਰੀ ਗੱਲ ਨਿਰੰਕਾਰ ਪਰਮੇਸ਼ਰ ਆਪ ਦੇਖ ਰਿਹਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸੰਸਾਰ ਜਿਹੜੇ ਵੀ ਆਏ ਇੱਕ ਦਿਨ ਚਲੇ ਜਾਣਾ, ਸਭ ਨੇ ਆਪੋ ਆਪਣੀ ਵਾਰੀ ਨਾਲ ਆਉਂਦੇ ਆ ਅਤੇ ਵਾਰੀ ਨਾਲ ਚਲੇ ਜਾਂਦੇ ਆ। ਇਹ ਤਾਂ ਆਉਣ ਜਾਣ ਦਾ ਇੱਕ ਖੇਲ ਮਾਰਿਆਂ ਨੇ ਬਣਾਇਆ ਹੋਇਆ, ਚੱਲ ਦਿੰਦਾ ਠਾਠਾ ਬਾਬਾ ਹੈਗਾ। ਅਤੇ ਜਿਹੜਾ ਤਾਂ ਚੰਗੇ ਕਰਮ ਕਰ ਗਿਆ ਭਜਨ ਬਾਣੀ ਉਹ ਤਾਂ ਲਿਖਿਆ, ਨਹੀਂ ਤਾਂ ਫਿਰ ਇਸ ਤਰ੍ਹਾਂ ਮੁੜ ਕੇ ਫਿਰ ਕੁੱਤਿਆਂ ਬੇਲਿਆਂ ਨੇ ਜੂਨਾ ਭਟਕਦਾ ਫਿਰਦਾ। ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ। ਕਹਿੰਦੇ ਜੀ ਨਿਰੰਕਾਰ ਨੇ ਜੀਵ ਨੂੰ ਪ੍ਰਾਣ ਦਿੱਤੇ, ਪ੍ਰਾਣ ਉਹਨੇ ਦਿੱਤੇ, ਸਵਾਸ ਉਹਨੇ ਦਿੱਤੇ। ਉਹ ਜਿਹੜਾ ਸਾਹਿਬ ਮਾਲਕ ਹੈ ਉਹਨੂੰ ਮਨ ਚੋਂ ਕਹਿੰਦੇ ਕਿਸ ਵਾਸਤੇ ਭੁਲਾਉਣਾ, ਉਹਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ, ਉਹਨੂੰ ਸਦਾ ਚੇਤੇ ਰੱਖਣਾ ਚਾਹੀਦਾ। ਸਾਵਧਾਨ ਕੇ ਬੈਠਿਆ, ਸਿੱਧਾ ਹੋ ਕੇ ਬੈਠ, ਸਿੱਧੇ ਹੋ ਕੇ ਬੈਠਿਆ ਕਰੋ, ਧੋਣ ਅੱਖਾਂ ਕਿਉਂ ਮੀਟਦੇ ਆ, ਸਿੱਧੇ ਹੋ ਕੇ ਬੈਠੋ, ਐਨ ਧਿਆਨ ਨਾਲ ਬੈਠੋ। ਆਪਣਾ ਤੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਉਹ ਆਪਣੇ ਹੱਥਾਂ ਨਾਲ ਆਪੇ ਹੀ ਆਪਣੇ ਸਰੂਪ ਦੀ ਪ੍ਰਾਪਤੀ ਦੇ ਕਾਰਜ ਨੂੰ ਸਵਾਰ ਲਈਏ। ਹੈਂ, ਕ੍ਰਿਸ਼ਨ ਜੀ ਨੇ ਵੀ ਕਿਹਾ ਨਾ, ਦੇਤ ਆਤਮਾ ਆਤਮਾ ਨੂੰ, ਆਤਮਾ ਨੂੰ ਅਵਸਾਦ ਦੇਤ, ਆਤਮਈ ਵੀ ਬੰਧੂਰ ਆਤਮਨ, ਆਤਮਈ ਪਰਾਤਮਨ। ਤੁਹਾਡਾ ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ, ਤੁਹਾਡਾ ਮਾੜਾ ਮਨ ਹੀ ਤੁਹਾਡਾ ਬੈਰੀ ਹੈ, ਚੰਗਾ ਮਨ ਤੁਹਾਡਾ ਮਿੱਤਰ ਹੈ। ਆਪਣੇ ਦੁਆਰਾ ਆਪਣੀ ਕਲਿਆਣ ਕਰੋ, ਆਪਣੇ ਲਈ ਆਪ ਕਰਨਾ ਪੈਣਾ। ਤੇਰੀ ਭੁੱਖ, ਤੇਰੀ ਰੋਟੀ ਖਾਣਾ ਮਿਟੂਗੀ, ਦੂਜੇ ਦਾ ਖਾਣਾ ਮਿਟ ਜਾਊਗੀ, ਬੋਲਦਾ ਨਹੀਂ ਹੈ। ਬਸ ਫਿਰ ਇਸ ਤਰ੍ਹਾਂ ਆਪਣੀ ਕਲਿਆਣ ਲਈ ਵੀ ਆਪ ਸਾਧਨ ਕਰਨਾ ਪੈਣਾ ਹੈ। ਬੁੱਧ ਨੂੰ ਪੁੱਛਿਆ ਸੀ, ਮਹਾਰਾਜ ਕਈ ਤੁਹਾਡੇ ਕੋਲ ਆਉਂਦੇ ਆ ਅਤੇ ਸਾਰਿਆਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਕਹਿੰਦੇ ਤੂੰ ਇਹ ਦੱਸ ਕਿ ਤੈਨੂੰ ਕਿਸੇ ਨੇ ਰਸਤਾ ਪੁੱਛਿਆ, ਤੂੰ ਸਹੀ ਰਸਤਾ ਦੱਸਿਆ, ਜੇ ਉੱਧਰ ਨਹੀਂ ਤੁਰਿਆ ਤੂੰ ਸਹੀ ਰਸਤੇ ਪਹੁੰਚ ਜਾਏਗਾ। ਕਹਿੰਦੇ ਜੀ ਉਹ ਫਿਰ ਕਿਵੇਂ ਪਹੁੰਚੇਗਾ? ਕਹਿੰਦੇ ਬਸ ਫਿਰ ਅਸੀਂ ਰਸਤਾ ਦੱਸਦੇ ਹਾਂ, ਜੇ ਤਾਂ ਕੋਈ ਬਚਨ ਮੰਨ ਕੇ ਸਹੀ ਰਸਤੇ ਚੱਲਦਾ ਤਾਂ ਪਹੁੰਚ ਜਾਏਗਾ, ਨਹੀਂ ਬਚਨ ਮੰਨਦਾ ਤਾਂ ਅਸੀਂ ਜ਼ਿੰਮੇਵਾਰ ਥੋੜ੍ਹੀ ਨਹੀਂ ਹੈ। ਅਸੀਂ ਮਾਰਗ ਦੱਸਦੇ ਹਾਂ, ਮੁਕਤੀ ਉਹਨਾਂ ਆਪਣੀ ਮਿਹਨਤ ਨਾਲ ਕਰਨੀ ਹੈ। ਮੇਰਾ ਬਚਨ ਦਾ ਮੰਨੇਗਾ, ਇਸ ਵਾਸਤੇ ਸਾਧੂ ਨੇ ਰਸਤਾ ਦੱਸਣਾ, ਕਮਾਈ ਤਾਂ ਹੁਣ ਆਪ ਹੀ ਕਰਨੀ ਪੈਣੀ ਹੈ। ਸਲੋਕ ਮਹਲਾ ਦੂਜਾ, ਇੱਕ ਨਹੀਂ ਆਸਕੀ ਦੂਜਾ ਲੱਗਿਆ ਜਾਏ। ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਦੁਆਰਾ ਕਿਸੇ ਪਦਾਰਥ ਨੂੰ ਪ੍ਰਾਪਤ ਕਰਕੇ ਇੱਕ ਆਦਮੀ ਉਹ 'ਚ ਬੜਾ ਮਸਤ ਹੋਇਆ ਸੀ। ਉਹਨੂੰ ਦੇਖ ਕੇ ਅਤੇ ਗੁਰਸਿੱਖਾਂ ਨੇ ਤੁਹਾਨੂੰ ਗੁਰੂ ਅੰਗਦ ਸਾਹਿਬ ਬੇਨਤੀ ਵੀ ਫਲਾਣਾ ਆਦਮੀ ਦਾ ਬੜਾ ਹੈ ਆਸ਼ਕ ਬਣਿਆ। ਪਾਤਸ਼ਾਹ ਕਹਿੰਦੇ ਇਹ ਕਾਹਦੀ ਆਸ਼ਕੀ ਹੈ? ਇੱਕ ਨਹੀਂ ਆਸਕੀ ਦੂਜਾ ਲੱਗਿਆ ਜਾਏ। ਇਹ ਆਸ਼ਕੀ ਕਾਹਦੀ? ਇਸ ਨਿਰੰਕਾਰ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਜਾਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ 'ਚ ਲੱਗਾ, ਕਿਉਂਕਿ ਦੇਵੀ ਦੇਵਤਿਆਂ ਦੀ ਜਿਹੜੀ ਪੂਜਾ ਉਪਾਸ਼ਨਾ ਉਹ ਮੁਕਤੀ ਨਹੀਂ ਦੇ ਸਕਦੀ। ਨਾਨਕ ਆਸ ਕੰਢ ਹੀ ਹੈ ਸਾਡੀ ਰਸਮ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣਹਾਰ ਦਇਆਲਾ ਨਾਨਕ ਕਰਕੇ ਗੋਲੇ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਣਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਸਤਿਕਾਰਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਲੜੀਵਾਰ ਸੰਖੇਪ ਰੂਪ ਵਿੱਚ ਚੱਲ ਰਹੀ ਹੈ। ਦੀਨ ਦਿਆਲੂ ਸਤਿਗੁਰੂ ਦੀ ਕਿਰਪਾ ਸਦਕਾ ਤੀਵੀਂ ਵਾਰ ਦੀਆਂ ਦਸ ਪੌੜੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਸੱਚ ਅਤੇ ਝੂਠ ਦਾ ਜ਼ਿਕਰ ਕਰਦਿਆਂ ਹੋਇਆਂ ਵਿਸਥਾਰ ਦੇ ਨਾਲ ਸੱਚ ਅਤੇ ਝੂਠ ਦੇ ਬਾਰੇ ਸਮਝਾਇਆ। ਦੁੱਧ ਸੱਚ ਹੈ, ਸੱਚ ਦਾ ਰੂਪ ਹੈ, ਅਤੇ ਦੁੱਧ ਨੂੰ ਵਿਗਾੜਨ ਵਾਲੀ ਪਾੜਨ ਵਾਲੀ ਕਾਂਜੀ ਝੂਠ ਦਾ ਰੂਪ ਹੈ। ਸੱਚ ਅਤੇ ਝੂਠ ਦੀ ਵਿਆਖਿਆ ਵਿਚਾਰ ਕਰਦਿਆਂ ਕਰਦਿਆਂ ਭਾਈ ਗੁਰਦਾਸ ਜੀ ਨੇ ਕਿਹਾ, ਜਿਉਣਾ ਸੱਚ ਮਰਨਾ ਸੱਚ ਜਿਉਣਾ ਝੂਠ। ਇਹ ਸਰੀਰ ਸਾਡਾ ਝੂਠਾ ਹੈ, ਇਹਨੇ ਸਾਥ ਛੱਡ ਜਾਣਾ। ਸੱਚ ਦਾ ਨਿਰਣਾ ਕਰਦੇ ਹੋਏ ਭਾਈ ਗੁਰਦਾਸ ਜੀ 11ਵੀਂ ਪੌੜੀ ਵਿੱਚ ਬਚਨ ਕਰਦੇ ਹਨ। ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਜੀ, ਪ੍ਰੇਮ ਸਹਿਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹੈ, ਸੱਚ ਸੂਰਜ ਪ੍ਰਗਾਸ ਹੈ, ਕੂੜ ਹੋ ਘੁੱਗੂ ਕੁਝ ਨਾ ਸੁਜੈ। ਸੱਚ ਬਨਸਪਤ ਬੋਹੀ ਹੈ, ਕੂੜਹੋਂ ਵਾਸ ਨਾ ਚੰਦਨ ਬੁਝੈ। ਸੱਚਹੋਂ ਸਫਲ ਤਰੋਵਰਾ, ਸਿਮਲ ਅਫਲ ਵਡਾਈ ਦੁਜੈ। ਸਾਵਣ ਵਣ ਹਰਿਆਵਲੇ, ਸੁੱਕੈ ਅੱਕ ਜਵਾਹਾਂ ਰੁਜੈ। ਮਾਣਕ ਮੋਤੀ ਮਾਨ ਸਰ, ਸੰਖ ਨਿਸਖਣ ਹਸਤਨ ਦੁਜੈ। ਸੱਚ ਗੰਗੋਦਕ ਨਿਰਮਲਾ, ਕੂੜ ਰਲੈ ਮਦ ਪ੍ਰਗਟ ਗੁਜੈ। ਸੱਚ ਸੱਚਾ ਕੂੜ ਕੂੜਹੋਂ ਖੁਜੈ। ਸੱਚ ਸੂਰਜ ਪ੍ਰਗਾਸ ਹੈ, ਕੂੜਹੋਂ ਘੁੱਗੂ ਕੁਝ ਨਾ ਸੁਜੈ। ਸੂਰਜ ਸੱਚ ਦਾ ਰੂਪ ਹੈ, ਪ੍ਰਕਾਸ਼ ਰੂਪ ਹੈ, ਚਾਨਣ ਦਿੰਦਾ ਹੈ। ਸੂਰਜ ਦੀ ਰੋਸ਼ਨੀ ਦੇ ਵਿੱਚ ਸਾਰਿਆਂ ਨੂੰ ਦੂਰ ਤੱਕ ਦਿਸਦਾ ਹੈ। ਕੁੱਲ ਦੁਨੀਆ ਦੇ ਜੀਵ ਸੂਰਜ ਦੀ ਰੋਸ਼ਨੀ ਦੇ ਵਿੱਚ ਦੇਖਦੇ ਆ, ਪਰ ਇੱਕੋ ਇੱਕ ਜਾਨਵਰ ਹੈ ਉੱਲੂ, ਉਹਨੂੰ ਦਿਨ ਵੇਲੇ ਕੁਝ ਨਹੀਂ ਦਿਸਦਾ।
ਉਹਦੀਆਂ ਅੱਖਾਂ ਦੇ ਅੱਗੇ ਹਨੇਰਾ ਹੋ ਜਾਂਦਾ। ਸੂਰਜ ਉਹਨੂੰ ਨਜ਼ਰ ਹੀ ਨਹੀਂ ਆਉਂਦਾ। ਸੱਚ ਬਨਸਪਤ ਬੋਹੀ ਹੈ, ਕੂੜੋਂ ਵਾਸਨਾ ਚੰਦਨ ਬੁਝੈ। ਬਨਸਪਤ ਹੀ ਸੱਚ ਹੈ ਕਿਉਂਕਿ ਇਹਦੇ ਵਿੱਚੋਂ ਸੁਗੰਧੀ ਆਉਂਦੀ ਹੈ। ਜਿਹੜਾ ਚੰਦਨ ਹੈ, ਚੰਦਨ ਸੁਗੰਧੀ ਦਿੰਦਾ ਹੈ। ਚੰਦਨ ਦੇ ਕੋਲੇ ਖਿੜੀ ਹੋਈ ਬਨਸਪਤੀ ਵੀ ਚੰਦਨ ਦੀ ਸੁਗੰਧੀ ਦੇ ਨਾਲ ਸੁਗੰਧਿਤ ਹੋ ਜਾਂਦੀ ਹੈ। ਪਰ ਜਿਸ ਵਾਸ ਦੇ ਦਰੱਖਤ ਦੀਆਂ ਜੜ੍ਹਾਂ ਦੇ ਵਿੱਚ ਚੰਦਨ ਦਾ ਬੂਟਾ ਹੈ, ਉਹਨੂੰ ਕਦੇ ਸੁਗੰਧੀ ਨਹੀਂ ਆਉਂਦੀ। ਉਹਨੇ ਚੰਦਨ ਨੂੰ ਸਮਝਿਆ ਹੀ ਨਹੀਂ ਕਦੇ। ਆਪਣੇ ਉੱਚੇ ਲੰਮੇ ਹੋਣ ਦੇ ਹੰਕਾਰ ਦੇ ਵਿੱਚ ਹੀ, ਨਿਮਰਤਾ ਵਿੱਚ ਕਦੇ ਆਇਆ ਹੀ ਨਹੀਂ। ਸੱਚੋਂ ਸਫਲ ਤਰੋਵਰਾ, ਸਿਮਲ ਅਫਲ ਵਡਾਈ ਲੁੱਝੈ। ਤੀਜੀ ਉਦਾਹਰਣ ਦਿੰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ, ਸੱਚ ਬੋਲਣ ਤੋਂ ਪ੍ਰਾਣੀ ਸਫਲ ਬ੍ਰਿਸ਼ ਹੋ ਜਾਂਦਾ ਹੈ। ਭਾਵ ਜਿਹੜਾ ਸੱਚ ਬੋਲਦਾ ਉਹਦਾ ਜੀਵਨ ਸਫਲ ਰਹਿੰਦਾ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਡਰ ਨਹੀਂ ਰਹਿੰਦਾ। ਗਿਆਨ ਵੈਰਾਗਮਈ ਹੈ, ਜਿੱਥੇ ਗਿਆਨ ਪ੍ਰਗਟ ਹੁੰਦਾ ਉੱਥੇ ਵੈਰਾਗਮਈ ਫਲ ਲੱਗਦਾ। ਝੂਠ ਕੂੜ ਦਾ ਰੂਪ ਹੈ, ਸਿਮਲ ਦਾ ਰੁੱਖ ਬਹੁਤ ਵੱਡਾ ਹੈ, ਉਹਦੇ ਫਲ ਉਹਦੇ ਫੁੱਲ ਵੱਖ ਵੱਖੇ ਆ, ਫਿੱਕੇ ਆ, ਕਿਸੇ ਦੇ ਕੰਮ ਨਹੀਂ ਆਉਂਦੇ। ਬਸ ਉਹਦੇ ਕੋਲ ਇੱਕੋ ਹੀ ਹਉਮੈ ਹੈ ਵੀ ਮੈਂ ਬਹੁਤ ਉੱਚਾ ਲੰਮਾ, ਇਸੇ ਹੰਕਾਰ ਦੇ ਵਿੱਚ ਹੀ ਸੜੀ ਜਾਂਦਾ ਹੈ। ਆਸਾ ਕੀ ਵਾਰ ਦੇ ਵਿੱਚ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਕਿਹਾ, ਸਿਮਲ ਰੁੱਖ ਸਰਾਏ ਰਾ ਅਤ ਦੀਰਗ ਅਤ ਮੁੱਚ। ਬਹੁਤ ਡੂੰਘਾ, ਬਹੁਤ ਲੰਬਾ ਹੈ। ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿੱਤ। ਜੋ ਕਿ ਪੰਛੀ ਉੱਚੇ ਲੰਮੇ ਦਰੱਖਤ ਨੂੰ ਦੇਖ ਕੇ ਆਸ ਕਰਕੇ ਉਡਾਰੀ ਮਾਰ ਕੇ ਆਉਂਦਾ ਹੈ, ਫਿਰ ਨਿਰਾਸ਼ਾ ਕਿਉਂ ਮੁੜੇ? ਉਹਨੂੰ ਨਿਰਾਸ਼ਾ ਮੁੜਨਾ ਪੈਂਦਾ। ਉਹਦਾ ਕਾਰਨ ਦੱਸਦੇ ਆ, ਕਹਿੰਦੇ ਫਲ ਫਿੱਕੇ ਫੁੱਲ ਵੱਕ ਵੱਕੇ, ਕੰਮ ਨਾ ਆਵੇ ਪੱਤ। ਉਹਦੇ ਫਲ ਫਿੱਕੇ ਹੈ, ਉਹਨਾਂ ਵਿੱਚ ਕੋਈ ਰਸ ਨਹੀਂ ਹੈ, ਫੁੱਲਾਂ ਦਾ ਸਵਾਦ ਵੀ ਵੱਕ ਵੱਕਾ ਹੈ। ਇਸ ਕਰਕੇ ਜਿਹੜੇ ਜੀਵ ਪ੍ਰਾਣੀ ਜਿਹੜੇ ਪੰਛੀ ਜਾਨਵਰ ਉਹਦੇ ਕੋਲ ਆਉਂਦੇ ਆ ਉਡਾਰੀ ਮਾਰ ਕੇ, ਉਹ ਨਿਰਾਸ਼ ਹੋ ਕੇ ਚਲੇ ਜਾਂਦੇ ਨੇ। ਸਾਵਣ ਵਣ ਹਰਿਆਵਲੇ ਸੁੱਕੈ ਅੱਕ ਜਵਾਹਾਂ ਰੁੱਝੇ। ਹੁਣ ਸਾਉਣ ਦਾ ਮਹੀਨਾ ਚੱਲਦਾ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਪੈਂਦੇ ਆ। ਮੀਹਾਂ ਦੇ ਕਾਰਨ, ਮੀਂਹ ਦੇ ਪਾਣੀ ਦੇ ਨਾਲ ਧਰਤੀ ਸੁਲਾਬੀ ਹੁੰਦੀ ਹੈ, ਧਰਤੀ ਦੇ ਵਿੱਚੋਂ ਪੈਦਾਸ਼ ਹੁੰਦੀ ਹੈ, ਬਨਸਪਤੀ ਪੈਦਾ ਹੁੰਦੀ ਹੈ, ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ, ਸਾਰੇ ਬਨਸਪਤੀ ਵਾਲੇ ਜੀਵ ਪੌਦੇ ਹਰੇ ਭਰੇ ਹੋ ਜਾਂਦੇ ਆ। ਪਰ ਸਾਉਣ ਦੇ ਵਿੱਚ ਕਿੰਨਾ ਮੀਂਹ ਪਈ ਜਾਵੇ, ਅੱਕ 'ਤੇ ਕੋਈ ਅਸਰ ਨਹੀਂ ਹੁੰਦਾ। ਅੱਕ 'ਤੇ ਜਵਾਹੇ ਦੋ ਬੂਟੇ ਹੈ, ਰੁੱਝੇ ਭਾਵ ਗੁੱਸੇ ਦੀ ਅੱਗ ਨਾਲ ਅੰਦਰੋਂ ਅੰਦਰੀ ਸੜੀ ਜਾਂਦੇ ਆ। ਇਹ ਸੜਦੇ ਰਹਿੰਦੇ ਆ ਸਾਵਣ ਦੇ ਮਹੀਨੇ ਵਿੱਚ ਵੀ। ਮਾਣਕ ਮੋਤੀ ਮਾਨਸਰ ਸੰਖਣ ਸੱਖਣ ਹਸਨ ਦੂਜੈ। ਇੱਕ ਮੰਨਿਆ ਗਿਆ ਵੀ ਮਾਨ ਸਰੋਵਰ ਹੈ, ਮਾਨ ਸਰੋਵਰ 'ਤੇ ਹੰਸ ਰਹਿੰਦਾ, ਉਹ ਮੋਤੀ ਚੁਗਦਾ, ਅਮੋਲਕ ਚੀਜ਼ਾਂ ਉਹਦੇ ਕੋਲ ਆ। ਮਾਨ ਸਰੋਵਰ ਦੇ ਵਿੱਚੋਂ ਹੰਸ ਚੁੱਭੀ ਮਾਰ ਕੇ ਮੋਤੀ ਚੁਗ ਲੈਂਦਾ, ਲਾਲ ਚੁਗ ਲੈਂਦਾ, ਉਹਦੇ ਵਿੱਚੋਂ ਹੀਰੇ ਨਿਕਲਦੇ ਨੇ। ਪਰ ਮਾਨ ਸਰੋਵਰ ਦੇ ਵਿੱਚ ਰਹਿਣ ਵਾਲਾ ਸੰਖ ਅੰਦਰੋਂ ਖਾਲੀ ਰਹਿੰਦਾ ਹੈ। ਆਵਾਜ਼ ਬਹੁਤ ਸੋਹਣੀ ਹੁੰਦੀ ਹੈ ਸੰਖ ਦੀ, ਪਰ ਆਪ ਅੰਦਰੋਂ ਖਾਲੀ ਹੁੰਦਾ, ਰਹਿੰਦਾ ਭਾਵੇਂ ਮਾਨ ਸਰੋਵਰ ਦੇ ਵਿੱਚ ਹੀ ਹੈ। ਸੰਖ ਖਾਲੀ ਰਹਿ ਕੇ ਹੱਥਾਂ ਦੇ ਵਿੱਚ ਨਪੀੜੀ ਦੇ ਆ, ਭਾਵ ਹੱਥਾਂ ਦੇ ਨਾਲ ਘੁੱਟ ਕੇ ਵਜਾਏ ਜਾਂਦੇ ਆ। ਸੱਚ ਗੰਗੋਦਕ ਨਿਰਮਲਾ, ਕੂੜ ਰਲੈ ਮਦ ਪ੍ਰਗਟ ਗੁੱਝੈ।
ਫਿਰ ਛੇਵੀਂ ਉਦਾਹਰਨ ਦਿੰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹੈ, ਸੱਚ ਸਚਿਆਰ ਹੈ ਪ੍ਰਾਣੀ, ਜਿਹੜਾ ਪ੍ਰਾਣੀ ਸਚਿਆਰ ਹੈ ਗੰਗਾ ਦੇ ਪਾਣੀ ਵਾਂਗੂ ਨਿਰਮਲ ਹੈ। ਜਿਵੇਂ ਲੋਕ ਹਿੰਦੂ ਮਤ ਵਿੱਚ ਮੰਨਿਆ ਜਾਂਦਾ ਹੈ ਬਈ ਗੰਗਾ ਦਾ ਪਾਣੀ ਨਿਰਮਲ ਹੈ, ਪਵਿੱਤਰ ਹੈ, ਬੇਸ਼ੱਕ ਗੰਦਗੀ ਬਹੁਤ ਹੈ ਪਾਣੀ ਦੇ ਵਿੱਚ, ਪਰੰਤੂ ਜਿਹੜੇ ਮੰਨਣ ਵਾਲੇ ਆ ਗੰਗਾ ਨੂੰ, ਉਹ ਕਹਿੰਦੇ ਗੰਗਾ ਦਾ ਜਲ ਪਵਿੱਤਰ ਹੈ, ਉਹਨੂੰ ਮੰਨਦੇ ਆ, ਪੀਂਦੇ ਨੇ। ਕੂੜ ਦੀ ਮਦਰਾ ਛਿਪਾ ਕੇ ਰਲਾਈਏ ਤਾਂ ਵੀ ਪ੍ਰਗਟ ਹੋ ਜਾਂਦੀ ਹੈ। ਜਿਹੜਾ ਝੂਠ ਹੈ ਇਹ ਹਰ ਥਾਂ 'ਤੇ ਪ੍ਰਗਟ ਹੋ ਜਾਂਦਾ, ਪਛਾਣਿਆ ਜਾਂਦਾ। ਗੰਗਾ ਦਾ ਪਾਣੀ ਭਾਵੇਂ ਨਿਰਮਲ ਹੈ, ਆਪ ਨਿਰਮਲ ਹੈ, ਪਰ ਜਿਹੜਾ ਉਹਦੇ ਵਿੱਚ ਨਹਾਉਂਦਾ ਹੈ ਉਹਦਾ ਹਿਰਦਾ ਨਿਰਮਲ ਨਹੀਂ ਹੁੰਦਾ ਪਾਣੀ ਨਾਲ ਨਹਾ ਕੇ। ਉਹਦੇ ਅੰਦਰ ਦੀ ਮੈਲ ਨਹੀਂ ਜਾਂਦੀ, ਬਾਹਰੋਂ ਮੈਲ ਧੋ ਕੇ ਮੁੜਿਆਉਂਦਾ। ਸੱਚ ਸੱਚਾ ਕੂੜ ਕੂੜ ਖੁੰਝੈ, ਫਿਰ ਨਿਚੋੜ ਕੱਢਦੇ ਆ ਭਾਈ ਗੁਰਦਾਸ ਜੀ। ਕਹਿੰਦੇ ਸਿਧਾਂਤ ਇਹ ਹੈ ਵੀ ਸੱਚ ਹਮੇਸ਼ਾ ਸੱਚ ਰਹਿੰਦਾ, ਉਹ ਅੱਜ ਵੀ ਸੱਚ ਹੈ, ਉਹ ਕੱਲ੍ਹ ਵੀ ਸੱਚ ਰਹੇਗਾ, ਭਾਵੇਂ ਸਾਲਾਂ ਬਾਅਦ ਉਹ ਸੱਚ ਨੂੰ ਦੇਖੀਏ, ਉਹ ਸੱਚ ਨੇ ਸੱਚ ਹੀ ਰਹਿਣਾ। ਅਤੇ ਕੂੜ ਹਰ ਰੋਜ਼ ਹਰ ਸਮੇਂ ਬਦਲਦਾ ਰਹਿੰਦਾ, ਕੂੜ ਅੱਜ ਵੀ ਕੂੜ ਹੈ, ਕੂੜ ਪਹਿਲਾਂ ਵੀ ਕੂੜ ਸੀ ਅਤੇ ਕੂੜ ਨੇ ਅੱਗੇ ਵੀ ਕੂੜ ਹੀ ਰਹਿਣਾ। ਫਿਰ ਕਹਿੰਦੇ ਸੱਚ ਅਤੇ ਕੂੜ ਦਾ ਅੰਤ ਕੀ ਹੈ, ਦੋਨਾਂ ਨੂੰ ਬਰਾਬਰ ਲੈ ਕੇ ਚੱਲਦੇ ਆ ਭਾਈ ਗੁਰਦਾਸ ਜੀ। ਸੱਚ ਅਤੇ ਝੂਠ ਬਰਾਬਰ ਤੁਰ ਰਹੇ ਨੇ, ਹੁਣ ਸੱਚ ਅਤੇ ਝੂਠ ਦਾ ਅੰਤ ਦੱਸਦੇ ਆ। ਕਹਿੰਦੇ ਸੱਚ ਕੂੜ ਦੋਏ ਝਾਗੜੂ, ਝਗੜਾ ਕਰਦੇ ਚੌਂਤੇ ਆਇਆ। ਸੱਚਾ ਅਤੇ ਝੂਠਾ ਦੋਨੇ ਝਗੜਦੇ ਆ, ਜਿੱਦਦੇ ਆਉਂਦੇ ਆ, ਮੁਦਈ ਅਤੇ ਮੁਦਾਲਾ ਹੋ ਕੇ ਇਨਸਾਫ ਦੀ ਮੰਗ ਕਰਦੇ ਆ, ਅਦਾਲਤ ਵਿੱਚ ਜਾਂਦੇ ਆ। ਇੱਕ ਬੰਦਾ ਕਹਿੰਦਾ ਮੈਂ ਸੱਚਾਂ, ਦੂਜਾ ਕਹਿੰਦਾ ਮੈਂ ਵੀ ਸੱਚਾਂ। ਦੋਨੇ ਬੰਦੇ ਸੱਚੇ ਨਹੀਂ ਹੋ ਸਕਦੇ, ਇੱਕ ਤਾਂ ਝੂਠਾ ਹੋਊਗਾ ਹੀ ਹੋਊਗਾ। ਹੁਣ ਸੱਚ ਅਤੇ ਝੂਠ ਦੀ ਪਰਖ ਕਰਨੀ, ਪਛਾਣ ਕਰਨੀ, ਉਹ ਜੱਜ ਦਾ ਕੰਮ ਹੈ। ਵਕੀਲਾਂ ਨੇ ਤਾਂ ਆਪਣੇ ਪੱਖ ਨੂੰ ਉੱਚਾ ਕਰਕੇ ਦੱਸਣਾ, ਪਰ ਫੈਸਲਾ ਜੱਜ ਨੇ ਕਰਨਾ ਹੈ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਜੇ ਜੱਜ ਇਨਸਾਫ ਕਰਨ ਵਾਲਾ ਹੋਵੇ ਤਾਂ, ਅਤੇ ਜੇ ਜੱਜ ਵੀ ਪੈਸੇ ਲੈ ਕੇ, ਰਿਸ਼ਵਤ ਲੈ ਕੇ ਸੱਚ ਨੂੰ ਝੂਠ ਵਿੱਚ ਬਦਲ ਜਾਵੇ, ਫਿਰ ਰੱਬ ਰੱਖਾ। ਅੱਗੇ ਸੱਚਾ ਸੱਚ ਨਿਆਇ, ਆਪ ਹਦੂਰ ਦੋਵੇ ਝਗੜਾਇਆ। ਕਹਿੰਦੇ ਅੱਗੇ ਸੱਚਾ ਹਾਕਮ ਸੱਚਾ ਇਨਸਾਫ ਕਰਦਾ, ਆਪਣੇ ਹਜ਼ੂਰ ਦੋਨਾਂ ਨੂੰ ਬਿਠਾਉਂਦਾ, ਗੱਲਬਾਤ ਸੁਣਦਾ, ਉਹਨਾਂ ਦਾ ਬਿਆਨ ਲੈਂਦਾ। ਸੱਚ ਸੱਚਾ ਕੂੜ ਕੂੜਿਆਰ, ਪੰਚਾਂ ਵਿੱਚ ਦੋ ਕਰ ਸਮਝਾਇਆ। ਜਿਹੜਾ ਪ੍ਰਾਣੀ ਸੱਚਾ ਹੁੰਦਾ ਉਹਦੀਆਂ ਗੱਲਾਂ ਸੁਣ ਕੇ, ਉਹਦੇ ਬਿਆਨ ਸੁਣ ਕੇ ਸੱਚ ਪ੍ਰਗਟ ਹੋ ਜਾਂਦਾ, ਕਿਉਂਕਿ ਉਹ ਆਪਣੇ ਬਿਆਨ ਤੋਂ ਬਦਲਦਾ ਨਹੀਂ। ਪਰ ਜਿਹੜਾ ਝੂਠਾ ਹੁੰਦਾ, ਉਹਨੇ ਪਹਿਲਾਂ ਕੋਈ ਹੋਰ ਗੱਲ ਕਹਿਤੀ, ਫਿਰ ਦੂਜੀ ਵਾਰੀ ਗੱਲ ਬਦਲਤੀ, ਤੀਜੀ ਵਾਰੀ ਫਿਰ ਬਦਲਤੀ, ਇੱਦਾਂ ਗੱਲਾਂ ਬਦਲਦਾ ਬਦਲਦਾ ਉਹਦਾ ਝੂਠ ਪ੍ਰਗਟ ਹੋ ਜਾਂਦਾ। ਸੱਚੇ ਬੰਦੇ ਦੇ ਬਿਆਨਾਂ ਵਿੱਚੋਂ ਸੱਚ ਸਾਹਮਣੇ ਆ ਜਾਂਦਾ, ਅਤੇ ਝੂਠੇ ਦੇ ਬਿਆਨਾਂ ਵਿੱਚੋਂ ਝੂਠ ਸਾਹਮਣੇ ਆ ਜਾਂਦਾ। ਫਿਰ ਪੰਚ ਲੋਕ, ਪੰਚਾਇਤ, ਵਕੀਲ ਅਤੇ ਜੱਜ ਇਹ ਇਨਸਾਫ ਕਰਦੇ ਆ। ਜੇ ਪੰਚਾਇਤ ਵਿੱਚ ਸਮਝੌਤਾ ਹੁੰਦਾ ਹੋਵੇ ਤਾਂ ਪੰਚਾਇਤ ਨਿਬੇੜ ਦਿੰਦੀ ਹੈ, ਜੇ ਕਚਹਿਰੀ ਵਿੱਚ ਚਲਿਆ ਜਾਵੇ ਤਾਂ ਫਿਰ ਵਕੀਲ ਦਲੀਲਾਂ ਦਿੰਦੇ ਆ ਅਤੇ ਜੱਜ ਉਹਦਾ ਫੈਸਲਾ ਸੁਣਾਉਂਦਾ। ਫਿਰ ਅੱਗੇ ਕਹਿੰਦੇ ਸੱਚ ਸੱਚਾ ਕੂੜ ਕੂੜ ਖੁੰਝੈ, ਕੂੜਾ ਬੰਦਾ ਝੂਠਾ ਬੰਦਾ ਪਰਖਿਆ ਜਾਂਦਾ। ਸੱਚ ਜਿੱਤਾ ਕੂੜ ਹਾਰਿਆ, ਕੂੜ ਕੂੜਾ ਕਰ ਸਹਿਰ ਫਿਰਾਇਆ। ਹੁਣ ਬਹਿਸ ਦੇ ਵਿੱਚੋਂ, ਬਿਆਨਬਾਜ਼ੀ ਦੇ ਵਿੱਚੋਂ ਜੋ ਸੱਚ ਨਿਕਲ ਕੇ ਸਾਹਮਣੇ ਆਇਆ,
ਸੱਚੇ ਬੰਦੇ ਦਾ ਸੱਚ ਸਾਹਮਣੇ ਆ ਗਿਆ, ਝੂਠੇ ਦਾ ਝੂਠ ਸਾਹਮਣੇ ਆ ਗਿਆ, ਫਿਰ ਸੱਚਾ ਬੰਦਾ ਜਿੱਤ ਜਾਂਦਾ, ਉਹਦੀ ਜਿੱਤ ਹੋ ਜਾਂਦੀ ਹੈ, ਅਤੇ ਝੂਠ ਬੋਲਣ ਵਾਲਾ ਹਾਰ ਜਾਂਦਾ। ਜੇ ਨਿਆਂ ਦੇਣ ਵਾਲਾ ਇਨਸਾਫ ਪਸੰਦ ਹੋਵੇ ਤਾਂ, ਜੇ ਜੱਜ ਇਮਾਨਦਾਰ ਹੈ ਫਿਰ ਉਹ ਸੱਚੇ ਨੂੰ ਜਿਤਾ ਦਿੰਦਾ ਅਤੇ ਝੂਠੇ ਨੂੰ ਸਜ਼ਾ ਦਿੰਦਾ। ਇਸ ਲਈ ਝੂਠੇ ਨੂੰ ਝੂਠਾ ਕਰਕੇ ਸਾਰੇ ਸ਼ਹਿਰ ਦੇ ਵਿੱਚ ਡੌਂਡੀ ਵੱਜਦੀ ਹੈ, ਭਾਵ ਉਹਦੀ ਬਦਨਾਮੀ ਹੁੰਦੀ ਹੈ, ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸ ਲਈ ਕੂੜਿਆਰਾਂ ਨਾਲ ਕੋਈ ਲੈਣ ਦੇਣ ਨਾ ਰੱਖੇ, ਝੂਠੇ ਬੰਦੇ ਦਾ ਕੋਈ ਵਿਸਾਹ ਨਹੀਂ ਕੀਤਾ ਜਾ ਸਕਦਾ, ਜਿੰਨਾ ਬਚਿਆ ਜਾ ਸਕਦਾ ਬਚਣਾ ਚਾਹੀਦਾ। ਸਚਿਆਰ ਹੈ ਸਾਬਾਸ਼ ਹੈ, ਕੂੜਿਆਰ ਹੈ ਫਿੱਟ ਫਿੱਟ ਕਰਾਇਆ। ਹੁਣ ਜਿਹੜਾ ਸੱਚ ਬੋਲਣ ਵਾਲਾ ਬੰਦਾ ਹੈ, ਸੱਚ ਦੇ ਰਾਹ ਤੁਰਨ ਵਾਲਾ ਹੈ, ਉਹਨੂੰ ਸ਼ਾਬਾਸ਼ ਮਿਲਦੀ ਹੈ। ਪਰ ਜਿਹੜਾ ਝੂਠ ਬੋਲਦਾ, ਕੁਫਰ ਤੋਲਦਾ, ਉਹਨੂੰ ਲਾਹਣਤਾਂ ਪੈਂਦੀਆਂ ਨੇ, ਧਰਕਾਰਾਂ ਪੈਂਦੀਆਂ ਨੇ। ਸੱਚ ਲਹਿਣਾ ਕੂੜ ਦੇਵਣਾ, ਖੱਤ ਸਤਾਗਲ ਲੇਖ ਦਿਵਾਇਆ। ਜਿਹੜਾ ਸੱਚਾ ਇਨਸਾਨ ਹੈ ਉਹ ਲੈਣਦਾਰ ਹੈ ਅਤੇ ਝੂਠਾ ਦੇਣਦਾਰ ਨਿਕਲਦਾ ਹੈ। ਪੰਚ ਲੋਕ ਭਾਵ ਪੰਚਾਇਤ ਵਿੱਚ ਗਵਾਹੀਆਂ ਹੁੰਦੀਆਂ, ਗਵਾਹ ਫਿਰ ਗਵਾਹੀ ਭਰਦੇ ਆ, ਉਹਨਾਂ ਗਵਾਹੀਆਂ ਦੇ ਵਿੱਚੋਂ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਅਤੇ ਫੈਸਲਾ ਸੱਚ ਦੇ ਹੱਕ ਵਿੱਚ ਮਿਲਦਾ। ਆਪ ਠਗਾਏ ਨਾ ਠੱਗੀ ਹੈ, ਠੱਗਣ ਹਾਰੇ ਆਪ ਠਗਾਇਆ। ਹੁਣ ਆਪਣਿਆਂ ਠੱਗਿਆ ਹੋਇਆਂ ਨੇ, ਆਪਣੇ ਠੱਗਿਆ ਕੋਈ ਨਹੀਂ ਠੱਗੀਦਾ, ਭਾਵ ਕਿ ਆਪਣੇ ਆਪ ਕੋਈ ਨਹੀਂ ਠੱਗਿਆ ਜਾਂਦਾ, ਸਗੋਂ ਠੱਗਣ ਵਾਲਾ ਬੰਦਾ ਆਪਣੀ ਚਲਾਕੀ ਕਰਕੇ ਠੱਗ ਲੈਂਦਾ ਅਤੇ ਕਦੇ ਕਦੇ ਠੱਗ ਨੂੰ ਵੀ ਠੱਗਿਆ ਜਾਂਦਾ, ਕੋਈ ਹੋਰ ਠੱਗ ਕੇ ਲੈ ਜਾਂਦਾ। ਜਿਹੜਾ ਬੰਦਾ ਸਾਰਿਆਂ ਨੂੰ ਠੱਗਦਾ, ਕਦੇ ਕਦੇ ਕਹਾਵਤ ਬਣੀ ਹੈ ਚੋਰਾਂ ਨੂੰ ਮੋਰ ਪੈਂਦੇ, ਜਿਹੜਾ ਅੱਜ ਆਪ ਲੋਕਾਂ ਨੂੰ ਠੱਗਦਾ ਕਦੇ ਉਹਨੂੰ ਵੀ ਕੋਈ ਠੱਗ ਕੇ ਲੈ ਜਾਂਦਾ। ਬਿਰਲਾ ਸੱਚ ਵਿਹਾਜਣ ਆਇਆ। ਇਸ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਕੋਈ ਬਿਰਲਾ ਪੁਰਖ ਐਸਾ ਹੈ ਜਿਹੜਾ ਸੱਚ ਖਰੀਦਣ ਵਾਸਤੇ ਆਇਆ? ਵਪਾਰੀ ਸਾਰੇ ਨੇ, ਕੋਈ ਸੋਨਾ ਖਰੀਦਦਾ, ਕੋਈ ਚਾਂਦੀ ਖਰੀਦਦਾ, ਕੋਈ ਹੀਰੇ ਖਰੀਦਦਾ, ਕੋਈ ਲੋਹਾ ਖਰੀਦਦਾ, ਇੱਥੋਂ ਤੱਕ ਕਿ ਕੋਈ ਕਬਾੜ ਵੀ ਖਰੀਦਦਾ। ਸਾਰੇ ਖਰੀਦਦਾਰ ਹੈ, ਵਪਾਰ ਕਰਦੇ ਆ। ਝੂਠ ਦਾ ਸੌਦਾ ਸਾਰੇ ਖਰੀਦੀ ਜਾਂਦੇ ਨੇ, ਪਰ ਸੱਚ ਨੂੰ ਵਿਰਲਾ ਵਿਰਲਾ ਖਰੀਦਦਾ ਕੋਈ। ਕੂੜ ਸੁੱਤਾ ਸੱਚ ਜਾਗਦਾ, ਸੱਚ ਸਾਹਿਬ ਦੇ ਮਨ ਪਾਇਆ। ਤੇਰ੍ਹਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਕੂੜ ਸੁੱਤਾ ਹੋਇਆ, ਭਾਵ ਕਿ ਅਵੇਸਲਾ ਹੋ ਗਿਆ ਵੀ ਮੈਂ ਤਾਂ ਹੁਣ ਪ੍ਰਧਾਨ ਬਣ ਗਿਆ, ਲੋਕ ਮੇਰੀ ਵਾਹ ਵਾਹ ਕਰਦੇ ਹੈ, ਅਵੇਸਲਾ ਹੋ ਗਿਆ, ਸੌਂ ਗਿਆ। ਸੱਚ ਸਾਵਧਾਨ ਰਹਿੰਦਾ, ਜਾਗਦਾ ਰਹਿੰਦਾ। ਸੱਚ ਕਦੇ ਅਵੇਸਲਾ ਨਹੀਂ ਹੁੰਦਾ, ਅਤੇ ਸੱਚੇ ਬੰਦੇ ਨੂੰ ਸਤਿਗੁਰੂ ਦੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ, ਉਹ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੋ ਜਾਂਦਾ, ਗੁਰੂ ਨੂੰ ਭਾ ਜਾਂਦਾ। ਝੂਠਾ ਅਤੇ ਖੋਟਾ ਬੰਦਾ ਸੱਚੇ ਪਾਤਸ਼ਾਹ ਦੀ ਦਰਗਾਹ ਦੇ ਵਿੱਚੋਂ ਬਾਹਰ ਕੱਢੇ ਜਾਂਦੇ ਆ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਿਆ। ਸੱਚਿਆਂ ਨੂੰ ਸੱਚ ਦਾ ਇਨਸਾਫ ਮਿਲਦਾ, ਕੂੜਿਆਂ ਨੂੰ ਝੂਠਿਆਂ ਨੂੰ ਬਾਹਰ ਕੱਢਿਆ ਜਾਂਦਾ। ਖਰੇ ਪਰਖੇ ਜਾਂਦੇ ਆ, ਖੋਟਿਆਂ ਨੂੰ ਬਾਹਰ ਸੁੱਟਿਆ ਜਾਂਦਾ। ਭਾਵ ਨਾਮ ਜਪਣ ਵਾਲਾ ਸੱਚ ਦੇ ਰਸਤੇ ਤੁਰਦਾ ਹੈ, ਅਤੇ ਝੂਠ ਜਪਣ ਵਾਲਾ, ਝੂਠ ਬੋਲਣ ਵਾਲਾ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ। ਸੱਚ ਆਗੂ ਅਨੇਰ ਕੂੜ, ਉੱਜੜ ਦੂਜਾ ਭਾਉ ਚਲਾਇਆ। ਸੰਸਾਰ ਦੇ ਵਿੱਚ ਸੱਚ ਆਗੂ ਹੈ, ਕੂੜ ਆਪ ਹਨੇਰਾ ਹੈ, ਅਤੇ ਲੋਕਾਂ ਨੂੰ ਦੂਜੇ ਭਾਉ ਦੇ ਉਜਾੜ ਵਿੱਚ ਪਾ ਦਿੰਦਾ, ਗੁੰਮਰਾਹ ਕਰ ਦਿੰਦਾ, ਸੱਚ ਚਾਨਣ ਦਿੰਦਾ, ਗਿਆਨ ਦਿੰਦਾ। ਸੱਚ ਸੱਚੇ ਕਰ ਫੌਜਦਾਰ, ਰਾਹ ਚਲਾਵਣ ਜੋਗ ਪਠਾਇਆ। ਸੱਚੇ ਅਕਾਲ ਪੁਰਖ ਨੇ ਸੱਚ ਨੂੰ ਫੌਜਦਾਰ ਬਣਾ ਕੇ,
ਸੱਚਾ ਰਸਤਾ ਦੱਸਣ ਦੇ ਲਾਇਕ ਕਰਕੇ ਭੇਜਿਆ। ਸੱਚ ਦਾ ਰਸਤਾ ਪਰਮੇਸ਼ਰ ਦੇ ਦੁਆਰ 'ਤੇ ਜਾਂਦਾ ਹੈ। ਇਸ ਰਸਤੇ 'ਤੇ ਤੁਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਸੱਚ ਦੇ ਰਸਤੇ 'ਤੇ ਕਦੇ ਭੀੜ ਨਹੀਂ ਹੁੰਦੀ, ਪਰ ਸੱਚ ਦੇ ਰਸਤੇ ਤੁਰਨ ਵਾਲਾ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਕਲਯੁੱਗ ਦੇ ਵਿੱਚ ਕੂੜ ਪ੍ਰਧਾਨ ਬਣਿਆ ਹੋਇਆ, ਪਰ ਝੂਠ ਦੇ ਰਸਤੇ ਭੀੜ ਬੜੀ ਆ ਲੋਕਾਂ ਦੀ, ਆਪਸ ਵਿੱਚ ਖਹਿ ਖਹਿ ਕੇ ਮਰੀ ਜਾਂਦੇ ਨੇ, ਲੜੀ ਜਾਂਦੇ ਆ, ਉਲਝੇ ਪਏ ਨੇ। ਲੋਕਾਂ ਨੂੰ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੀਂ ਪਾਉਣ ਵਾਸਤੇ, ਸੱਚ ਦੇ ਰਾਹ 'ਤੇ ਤੋਰਨ ਵਾਸਤੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਸਾਰ ਦੇ ਵਿੱਚ ਭੇਜਿਆ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਲਿਖਿਆ, ਗੁਰੂ ਨਾਨਕ ਜਗ ਮਾਹੇ ਪਠਾਇਆ। ਇੱਥੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਜਲੰਦੇ ਦਾ ਉਧਾਰ ਕੀਤਾ। ਜਗ ਭਵ ਜਲ ਮਿਲ ਸਾਧ ਸੰਗ, ਗੁਰ ਬੋਹਿਥੈ ਝਾੜ ਤਰਾਇਆ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਆ ਕੇ ਕੀਤਾ ਕੀ? ਰੱਬ ਦਾ ਨਾਮ ਜਪਾਉਣ ਵਾਸਤੇ ਪਹਿਲਾਂ ਬੜੇ ਦੇਵੀ ਦੇਵਤੇ ਆਏ ਆ, ਅਕਾਲ ਪੁਰਖ ਨੇ ਭੇਜੇ ਆਪਣਾ ਰੂਪ ਬਣਾ ਕੇ ਵੀ ਜਾਓ ਜਾ ਕੇ ਨਾਮ ਜਪਾ ਕੇ ਦੁਨੀਆਂ ਦਾ ਉਧਾਰ ਕਰੋ। ਪਰ ਉਹ ਦੁਨੀਆਂ 'ਤੇ ਆ ਕੇ ਆਪਣੇ ਨਾਮ ਜਪਾਉਣ ਲੱਗ ਪਏ, ਰੱਬ ਨੂੰ ਭੁੱਲ ਹੀ ਗਏ, ਆਪ ਰੱਬ ਬਣ ਕੇ ਬੈਠ ਗਏ, ਅਕਾਲ ਪੁਰਖ ਦੇ ਦੱਸੇ ਰਸਤੇ ਤੋਂ ਭਟਕ ਗਏ। ਫਿਰ ਨਿਰੰਕਾਰ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣਾ ਰੂਪ ਬਣਾ ਕੇ ਆਪਣੀਆਂ ਸ਼ਕਤੀਆਂ ਦੇ ਕੇ ਸੰਸਾਰ ਦੇ ਵਿੱਚ ਭੇਜਿਆ ਅਤੇ ਹੁਕਮ ਕੀਤਾ ਕਿ ਭੁੱਲੇ ਭਟਕੇ ਸੰਸਾਰ ਨੂੰ ਸਿੱਧੇ ਰਾਹੀਂ ਪਾਓ, ਨਾਮ ਦੇ ਜਹਾਜ਼ ਵਿੱਚ ਚੜ੍ਹਾ ਕੇ ਸੰਸਾਰ ਤੋਂ ਬੇੜਾ ਪਾਰ ਕਰੋ। ਕਿਸੇ ਪ੍ਰੇਮ ਵਾਲੇ ਹਿਰਦੇ ਵਿੱਚੋਂ ਆਵਾਜ਼ ਨਿਕਲੀ ਹੈ, ਕਿਸੇ ਪ੍ਰੇਮ ਵਾਲੇ ਹਿਰਦੇ ਵਿੱਚੋਂ, ਨਾਨਕ ਨਾਮ ਜਹਾਜ਼ ਹੈ, ਜਾਂ ਫਿਰ ਕਿਹਾ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ। ਜਿਹੜਾ ਨਾਮ ਦੇ ਜਹਾਜ਼ ਵਿੱਚ ਚੜ੍ਹ ਜਾਂਦਾ ਹੈ ਉਹ ਸੰਸਾਰ ਦੇ ਵਿੱਚੋਂ ਪਾਰ ਹੋ ਜਾਂਦਾ ਹੈ। ਇਹ ਕਿਸੇ ਕਵੀ ਦੀਆਂ ਲਾਈਨਾਂ ਲਿਖੀਆਂ ਹੋਈਆਂ ਨੇ, ਇਹ ਗੁਰਬਾਣੀ ਨਹੀਂ ਹੈ। ਕਾਮ ਕ੍ਰੋਧ ਲੋਭ ਮੋਹ ਫੜ ਅਹੰਕਾਰ ਗਰਦਨ ਮਰਵਾਇਆ, ਪੰਜ ਵਿਕਾਰ ਹਰੇਕ ਜੀਵ ਨੂੰ ਚਿੰਬੜੇ ਹੋਏ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਨੂੰ ਫੜ ਕੇ ਗਰਦਨੋਂ ਮਰਵਾ ਦਿੱਤਾ, ਭਾਵ ਕਿ ਗਰਦਨੋਂ ਪਕੜ ਕੇ ਮਾਰਿਆ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਵਿਸ਼ੇ ਵਿਕਾਰਾਂ ਤੋਂ ਖਹਿੜਾ ਛੁਡਾ ਦਿੱਤਾ। ਪਾਰ ਗਏ ਗੁਰ ਪੂਰਾ ਪਾਇਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਸੱਚ ਨਾਮ ਦੇ ਨਾਲ ਸੰਗਤਾਂ ਨੂੰ ਲੋਕਾਂ ਨੂੰ ਜੋੜਿਆ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ। ਪੂਰੇ ਗੁਰੂ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਿਆ, ਅਤੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੱਭ ਲਿਆ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੰਨ ਲਿਆ, ਉਹਨਾਂ ਦਾ ਬੇੜਾ ਭਵ ਸਾਗਰ 'ਚੋਂ ਪਾਰ ਹੋ ਗਿਆ। ਭਾਵ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਗੁਰੂ ਨਾਨਕ ਪਾਤਸ਼ਾਹ 'ਤੇ, ਉਹ ਸੱਚ ਦੇ ਰਸਤੇ ਤੁਰ ਪਏ, ਝੂਠ ਬੋਲਣੋਂ ਹਟ ਗਏ, ਹੇਰਾ ਫੇਰੀ ਬੇਈਮਾਨੀ ਤੋਂ ਬਚ ਗਏ, ਦਸਾਂ ਨੌਹਾਂ ਦੀ ਕਿਰਤ ਕਰਨ ਲੱਗ ਪਏ, ਨਾਮ ਜਪਣ ਲੱਗ ਪਏ, ਵੰਡ ਕੇ ਛਕਣ ਲੱਗ ਪਏ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬੜਾ ਸੋਹਣਾ ਬਚਨ ਕਿਹਾ ਹੈ ਕਿ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖਿਆ, ਦੇਖ ਕੇ ਬਚਨ ਸੁਣ ਕੇ ਮੰਨ ਲਿਆ, ਆਪਣੇ ਹਿਰਦੇ ਵਿੱਚ ਵਸਾ ਲਿਆ, ਜੀਵਨ ਵਿੱਚ ਕਮਾ ਲਿਆ, ਉਹ ਮੁੜ ਕੇ ਜਨਮ ਮਰਨ ਦੇ ਵਿੱਚ ਨਹੀਂ ਪਏ। ਬੜਾ ਪਿਆਰਾ ਬਚਨ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਗੁਰ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਪਰਿਆ ਰੇ। ਭਾਵ ਜਿਨ੍ਹਾਂ ਨੇ ਗੁਰੂ ਨਾਨਕ ਦਾ ਦਰਸ਼ਨ ਕੀਤਾ, ਗੁਰੂ ਨਾਨਕ ਦੀ ਬਾਣੀ ਨੂੰ ਸੁਣਿਆ, ਸੁਣ ਕੇ ਸਮਝਿਆ, ਸਮਝ ਕੇ ਮੰਨ ਲਿਆ, ਉਹ ਜਨਮ ਮਰਨ ਦੀ ਜੋਨੀ ਤੋਂ ਮੁਕਤ ਹੋ ਗਏ। ਉਹ ਜਨਮ ਮਰਨ ਵਿੱਚ ਨਹੀਂ ਪੈਂਦੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਅੰਮ੍ਰਿਤ ਦਾ ਭਾਵ ਹੈ ਅੰਮ੍ਰਿਤ ਪੀਣ ਵਾਲਾ ਅਮਰ ਹੋ ਜਾਂਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ,
ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਦੇ ਬਚਨ ਹੀ ਬਾਣੀ ਹੈ ਅਤੇ ਬਾਣੀ ਵਿੱਚ ਹੀ ਗੁਰੂ ਦਾ ਰੂਪ ਹੈ, ਅੰਮ੍ਰਿਤ ਹੈ। ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਇਸ ਬਾਣੀ ਨੂੰ ਪੜ੍ਹ ਕੇ ਸੁਣ ਕੇ ਮੰਨ ਲੈਂਦਾ, ਸਮਝ ਲੈਂਦਾ, ਉਹਦੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਹੋ ਜਾਂਦਾ ਹੈ। ਇਸ ਲਈ ਭਾਈ ਉਹ ਗੁਰੂ ਜੀ ਦਾ ਰੂਪ ਹੋ ਜਾਂਦਾ ਹੈ। ਜਿਹੜਾ ਪ੍ਰੀਤ ਕਰਦਾ ਪ੍ਰੇਮ ਦੇ ਨਾਲ ਬਾਣੀ ਨੂੰ ਪੜ੍ਹਦਾ, ਪ੍ਰੇਮ ਦੇ ਨਾਲ ਬਾਣੀ ਨੂੰ ਸੁਣਦਾ, ਸਮਝਦਾ, ਵਿਚਾਰਦਾ ਅਤੇ ਅਮਲ ਕਰਦਾ, ਉਹ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ। ਗੱਲ ਪ੍ਰੇਮ ਨਾਲ ਪੜ੍ਹਨ ਦੀ ਕੀਤੀ ਹੈ ਭਾਈ ਜੀ ਨੇ। ਮਹਾਰਾਜ ਕਹਿੰਦੇ ਹੈ ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਬਾਣੀ ਨੂੰ ਪ੍ਰੇਮਾ ਭਗਤੀ ਨਾਲ ਪੜ੍ਹਨਾ ਹੈ, ਇਕੱਲਾ ਇਕੱਲਾ ਅੱਖਰ ਵਿਚਾਰ ਵਿਚਾਰ ਕੇ, ਲਗਾ ਮਾਤਰਾ ਦੇਖ ਦੇਖ ਕੇ ਪੜ੍ਹਨਾ, ਕਿਉਂਕਿ ਲਗਾ ਮਾਤਰਾ ਦੇ ਨਾਲ ਅਰਥ ਸਪਸ਼ਟ ਹੁੰਦੇ ਨੇ। ਜੇ ਲਗਾ ਮਾਤਰਾ ਦਾ ਉਚਾਰਨ ਸਹੀ ਨਹੀਂ ਹੁੰਦਾ, ਵਿਸ਼ਰਾਮ ਸਹੀ ਨਹੀਂ ਲੱਗਦਾ, ਫਿਰ ਅਰਥਾਂ ਦਾ ਅਨਰਥ ਵੀ ਹੋ ਜਾਂਦਾ ਹੈ। ਇਸ ਕਰਕੇ ਗੁਰਬਾਣੀ ਪੜ੍ਹਨ ਲੱਗਿਆਂ ਤੇਜ਼ੀ ਨਹੀਂ ਕਰਨੀ, ਗਿਣਤੀ ਦੇ ਪਾਠ ਨਹੀਂ ਕਰਨੇ ਕਿ ਮੈਂ ਅੱਜ ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਨੇ ਆ, ਮੈਂ ਇੰਨੇ ਪਾਠ ਜਪਜੀ ਸਾਹਿਬ ਦੇ ਕਰਨੇ ਆ, ਮੈਂ ਇੰਨੇ ਪਾਠ ਚੌਪਈ ਦੇ ਕਰਨੇ ਆ। ਗਿਣਤੀਆਂ ਮਿਣਤੀਆਂ ਵਿੱਚ ਪੈ ਕੇ ਬਾਣੀ ਨਹੀਂ ਪੜ੍ਹਨੀ ਚਾਹੀਦੀ, ਕਿਉਂਕਿ ਗਿਣਤੀਆਂ ਮਿਣਤੀਆਂ ਨੂੰ ਗੁਰੂ ਜੀ ਨੇ ਪ੍ਰਵਾਨ ਨਹੀਂ ਕੀਤਾ। ਗਿਣੇ ਮਥੇ ਮਿਥੇ ਸਮੇਂ ਦੇ ਵਿੱਚ ਵੀ ਬਾਣੀ ਨਹੀਂ ਪੜ੍ਹਨੀ ਚਾਹੀਦੀ ਵੀ ਮੈਂ 40 ਦਿਨ ਹੀ ਪਾਠ ਕਰਨਾ ਜੀ। 40 ਦਿਨ 'ਤੇ ਬੜਾ ਬਚਨ ਵੱਧ ਹੁੰਦਾ, ਕਿਸੇ ਨੇ ਕਹਿਤਾ ਵੀ ਆਹ ਸ਼ਬਦ ਦਾ ਜਾਪ ਕਰ ਲਾ 40 ਦਿਨ, ਚਾਲੀਸਾ ਰੱਖ ਲਿਆ, ਅੰਮ੍ਰਿਤ ਵੇਲੇ ਉੱਠਦਾ ਰਿਹਾ, ਸੂਰ ਚੜ੍ਹਨ ਤੋਂ ਪਹਿਲਾਂ ਬਾਣੀ ਪੜ੍ਹਦਾ ਰਿਹਾ, ਨੇਮ ਕਰਦਾ ਰਿਹਾ ਪੂਰਾ। ਔਰ ਜਿੱਦੇ 40 ਦਿਨ ਪੂਰੇ ਹੋ ਗਏ, ਅਰਦਾਸ ਕਰਤੀ ਭੋਗ ਪਾਤਾ, 41ਵੇਂ ਦਿਨ ਜਾਗ ਹੀ ਨਹੀਂ ਆਈ, ਸੁੱਤੇ ਰਿਹਾ। ਮਹਾਰਾਜ ਜੀ ਕਹਿੰਦੇ ਬਾਣੀ ਨੂੰ ਨਿੱਤ ਪੜ੍ਹਨਾ, ਨਿੱਤ ਸੁਣਨਾ, ਇਹਨੂੰ ਕਹਿੰਦੇ ਨਿਤਨੇਮ, ਨਿਤਨੇਮ ਰੋਜ਼ ਕਰਨਾ। ਜਿਹੜੇ ਪ੍ਰੇਮ ਸ਼ਰਧਾ ਦੇ ਨਾਲ ਬਾਣੀ ਨੂੰ ਸੁਣਦੇ ਆ, ਜਿਹੜੇ ਗਾਉਂਦੇ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਆ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਰੋਜ਼ ਪੜ੍ਹਦੇ ਹਾਂ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ, ਜਿਹੜੇ ਗੁਰੂ ਜੀ ਦਾ ਬਚਨ ਸੁਣਦੇ ਆ ਉਹ ਪੁਨੀਤ ਹੋ ਜਾਂਦੇ ਨੇ। ਹੁਣ ਪੁਨੀਤ ਕੌਣ ਹੈ? ਸੁਖਮਨੀ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ ਆਪਾਂ, 12ਵੀਂ ਅਸ਼ਟਪਦੀ ਦੀਆਂ ਅਖੀਰਲੇ ਬਚਨ ਹੈ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ। ਪਵਿੱਤਰ ਦੇ ਦਰਜੇ ਤੋਂ ਅਗਲਾ ਦਰਜਾ ਪੁਨੀਤ ਦਾ ਹੈ। ਮਹਾਰਾਜ ਕਹਿੰਦੇ ਸੁਣ ਤੇ ਪੁਨੀਤ, ਜਿਹੜੇ ਬਚਨ ਸੁਣਦੇ ਆ, ਇਕਾਗਰ ਚਿੱਤ ਹੋ ਕੇ ਸੁਣਦੇ ਆ, ਉਹ ਪਵਿੱਤਰ ਤੋਂ ਵੀ ਅੱਗੇ ਪੁਨੀਤ ਹੋ ਜਾਂਦੇ ਆ। ਕਹਿਤੇ ਪਵਿੱਤ, ਜਿਹੜਾ ਗੁਰੂ ਜੀ ਦੇ ਬਚਨ ਸੁਣਾਉਂਦਾ ਉਹ ਪਵਿੱਤਰ ਹੁੰਦਾ। ਸੁਣ ਗਾਉਣ ਵਾਲਾ ਸੁਣਾਉਣ ਵਾਲਾ ਪਵਿੱਤਰ ਹੁੰਦਾ, ਸੁਣਨ ਵਾਲਾ ਪੁਨੀਤ ਹੁੰਦਾ। ਸਤਿਗੁਰ ਰਹਿਆ ਭਰਪੂਰੇ, ਸਤਿਗੁਰੂ ਹਰ ਥਾਂ 'ਤੇ ਭਰਪੂਰ ਹੈ। ਜਿਹੜਾ ਭਰਪੂਰ ਸ਼ਬਦ ਹੈ ਨਾ, ਇਹਦਾ ਉਚਾਰਨ ਕਰਨ ਲੱਗਿਆਂ ਅਸੀਂ ਅਣਗਹਿਲੀ ਕਰ ਜਾਂਦੇ ਹਾਂ। ਬਹੁਤੀ ਆਵਾਜ਼ ਸਾਨੂੰ ਸੁਣਨ ਨੂੰ ਮਿਲਦੀ ਆ, ਸਤਿਗੁਰ ਰਹਿਆ ਭਰਪੂਰੇ, ਦੋਨੇ ਭੱਬੇ ਉਚਾਰਨ ਕਰਕੇ ਭਰਪੂਰੇ ਬਣਾ ਦਿੱਤਾ ਜਾਂਦਾ, ਇਹ ਉਚਾਰਨ ਗਲਤ ਹੈ। ਅੱਖਰਾਂ 'ਤੇ ਧਿਆਨ ਦੇਣਾ ਚਾਹੀਦਾ। ਇੱਕ ਭੱਬਾ ਰਾਰਾ ਪੱਪੇ ਨੂੰ ਦੁਲੈਂਕੜ ਹੈ, ਭੱਬੇ ਨੂੰ ਨਹੀਂ ਹੈ। ਜਾਣੇ ਨਾ ਜਾਣੇ ਅਸੀਂ ਦੋਨੇ ਭੱਬੇ ਬੋਲ ਕੇ ਭਰਪੂਰੇ ਬਣਾ ਦਿੰਦੇ ਹਾਂ। ਸਾਨੂੰ ਅੱਖਰਾਂ ਦਾ ਵੀ ਧਿਆਨ ਰੱਖਣਾ ਪਏਗਾ। ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਜਿਹੜੇ ਬਾਣੀ ਸੁਣਦੇ ਨੇ, ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿਆਰ ਕਰਦੇ ਹੈ, ਉਹਨਾਂ ਦਾ ਉਧਾਰ ਹੋ ਜਾਂਦਾ, ਜੀਵਨ ਸਫਲ ਹੋ ਜਾਂਦਾ। ਹੁਣ ਸੱਚ ਹਮੇਸ਼ਾ ਹੀ ਸੱਚਾ ਹੈ, ਅਤੇ ਸੱਚ ਦੇ ਰਸਤੇ 'ਤੇ ਤੁਰਨ ਵਾਲਾ ਸਿੱਖ ਵੀ ਸੱਚਾ ਹੀ ਹੁੰਦਾ। ਸੱਚੇ ਸਿੱਖ ਦੀ ਮੰਜ਼ਿਲ ਹੁੰਦੀ ਆ ਸੱਚਾ ਗੁਰੂ। ਹੁਣ ਸੱਚਾ ਸਿੱਖ ਕੌਣ ਹੈ ਅਤੇ ਸੱਚਾ ਗੁਰੂ ਕੌਣ ਹੈ? ਭਾਈ ਗੁਰਦਾਸ ਜੀ 14ਵੀਂ ਪੌੜੀ ਵਿੱਚ ਬਚਨ ਕਰਦੇ ਹੈ, ਲੂਣ ਸਾਹਿਬ ਦਾ ਖਾਏ ਕਹਿ
ਰਣ ਅੰਦਰ ਲੜ ਮਰੈ ਸੋ ਜਾਪੈ। ਲੂਣ ਸਾਹਿਬ ਦਾ ਖਾਏ ਕੈ, ਸਾਹਿਬ ਦਾ ਲੂਣ ਖਾ ਕੇ, ਰਸੋਈ ਦਾ ਭੋਜਨ ਕਰਕੇ ਯੁੱਧ ਭੂਮਿਕਾ ਦੇ ਵਿੱਚ ਜਾ ਕੇ ਸਿਪਾਹੀ ਲੜ ਕੇ ਮਰ ਜਾਂਦੇ ਆ, ਉਹ ਨਿਮਕ ਹਲਾਲ ਨਹੀਂ ਜਪਦਾ। ਜਿਹੜਾ ਸਾਹਿਬ ਦਾ ਲੂਣ ਖਾ ਕੇ ਮੈਦਾਨੇ ਜੰਗ ਵਿੱਚ ਲੜੇ, ਆਪਣੇ ਵਿਕਾਰਾਂ ਦੇ ਨਾਲ ਲੜ ਕੇ ਪ੍ਰਵਾਨ ਹੋ ਜਾਏ, ਉਹ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ। ਫਿਰ ਅੱਗੇ ਕਹਿੰਦੇ ਨੇ, ਸਿਰ ਵੱਡੇ ਹਥਿਆਰ ਕਰ ਵਰਿਆਮਾ ਵਰਿਆਮ ਸੰਜਾਪੈ। ਅਤੇ ਜਿਹੜਾ ਵਰਿਆਮ ਕਹਿੰਦੇ ਆ ਬਹਾਦਰ, ਬਹਾਦਰਾਂ ਦੇ ਸਿਰਾਂ ਨੂੰ ਹਥਿਆਰ ਮਾਰ ਕੇ ਵੱਢੇ, ਇਸ ਲਈ ਉਹ ਵਰਿਆਮ ਆਪ ਹੀ ਵੀ ਬਹਾਦਰ ਜਾਣਦੇ ਆ। ਮੈਦਾਨੀ ਜੰਗ ਦੇ ਵਿੱਚ ਦੋਨੇ ਪਾਰਟੀਆਂ ਬਹਾਦਰ ਹੁੰਦੀਆਂ, ਲੜਨ ਵਾਲੇ ਦੋਨੇ ਯੋਧੇ ਹੁੰਦੇ ਨੇ, ਭਾਵੇਂ ਦੁਸ਼ਮਣ ਦਾ ਸਿਪਾਹੀ ਹੋਵੇ ਉਹ ਵੀ ਯੋਧਾ ਬਣ ਕੇ ਆਉਂਦਾ ਮੈਦਾਨੀ ਜੰਗ ਵਿੱਚ। ਸ਼ਾਸਤਰ ਫੜ ਕੇ ਜਿਹੜਾ ਮੈਦਾਨੀ ਜੰਗ ਵਿੱਚ ਉਤਰਿਆ ਉਹ ਯੋਧਾ ਹੀ ਹੈ, ਭਾਵੇਂ ਘੱਟ ਲੜਾਕਾ ਹੈ ਚਾਹੇ ਵੱਧ ਲੜਾਕਾ ਹੈ, ਚਾਹੇ ਉਹ ਜਿੱਤ ਜਾਵੇ ਚਾਹੇ ਹਾਰ ਜਾਵੇ, ਪਰ ਰਣ ਤੱਤੇ ਦੇ ਵਿੱਚ ਜੋ ਦੋਨੇ ਯੋਧੇ ਨੇ, ਦੋ ਯੋਧੇ ਆਪਸ ਵਿੱਚ ਭਿੜਦੇ ਹੈ, ਸ਼ਸਤਰ ਚਲਾਉਂਦੇ ਨੇ, ਲੜਾਈ ਕਰਦੇ ਹੈ, ਇੱਕ ਦੂਜੇ 'ਤੇ ਵਾਰ ਕਰਦੇ ਹੈ, ਇੱਕ ਦੂਜੇ ਦੇ ਵਾਰ ਨੂੰ ਰੋਕਦੇ ਹੈ। ਇੱਦਾਂ ਲੜਦਿਆਂ ਇੱਕ ਦਾ ਵਾਰ ਥਾਂ ਟਿਕਾਣੇ 'ਤੇ ਲੱਗ ਜਾਂਦਾ ਹੈ, ਉਹ ਦੂਜਾ ਜ਼ਖਮੀ ਹੋ ਕੇ ਡਿੱਗ ਪੈਂਦਾ, ਸ਼ਹੀਦ ਹੋ ਜਾਂਦਾ, ਮਰ ਜਾਂਦਾ ਹੈ, ਅਤੇ ਇੱਕ ਦੀ ਜਿੱਤ ਹੋ ਜਾਂਦੀ ਹੈ, ਇੱਕ ਹਾਰ ਜਾਂਦਾ। ਕਿਸ ਪਿੱਛੇ ਜੋ ਵਿਸਤਰੀ ਥੱਪ ਥੇਈ ਦੇ ਵਰੇ ਸਰਾਪੈ। ਹੁਣ ਕਹਿੰਦੇ ਇਹਦੇ ਪਿੱਛੇ ਜਿਹੜੀ ਇਸਤਰੀ ਸਤੀ ਹੋਵੇ, ਪਰਿਵਾਰ ਥੇਈ ਥੱਪਦੇ ਆ, ਉਹਦੀ ਮੰਨਤਾ ਕਰਦੇ ਆ, ਵਰ ਸਰਾਪ ਦਿੰਦੀ ਹੈ, ਥੇਈ ਇੱਕ ਰੀਤ ਹੁੰਦੀ ਹੈ ਜਿਹਦੇ ਵਿੱਚ ਸਤੀ ਦੇ ਟੱਬਰ ਦੇ ਲੋਕ, ਸਤੀ ਦੇ ਪਰਿਵਾਰ ਵਾਲੀ ਦੁੱਧ ਚਾਵਲ ਰਿੰਨ ਕੇ ਪਹਿਲਾਂ ਸਤੀ ਦੀ ਭੇਟਾ ਕਰਦੇ ਆ, ਪਿੱਛੋਂ ਆਪ ਖਾਂਦੇ ਆ। ਹੁਣ ਸਤੀ ਦੀ ਪ੍ਰਥਾ ਬਹੁਤ ਚੱਲਦੀ ਰਹੀ, ਕੋਈ ਨੌਜਵਾਨ ਜੋੜਾ ਪਤੀ ਪਤਨੀ ਖੁਸ਼ੀ ਦਾ ਜੀਵਨ ਜਿਉਂਦੇ ਆ, ਕਿਸੇ ਕਾਰਨ ਕਰਕੇ ਮੁਟਿਆਰ ਦਾ ਸੁਹਾਗ, ਨੌਜਵਾਨ ਬੱਚੀ ਦਾ ਪਤੀ ਮਰ ਗਿਆ, ਅਤੇ ਸਰੀਕੇ ਕਬੀਲੇ ਵਾਲਿਆਂ ਨੇ ਉਹਦਾ ਸੰਸਕਾਰ ਕਰਨ ਵੇਲੇ ਜਿਉਂਦੀ ਪਤਨੀ ਨੂੰ ਵੀ ਨਾਲ ਸਾੜ ਕੇ ਕਹਿ ਦਿੱਤਾ ਸਤੀ ਹੋ ਗਈ। ਸਤੀ ਸਤੀ ਕਹਿ ਕੇ ਨੌਜਵਾਨ ਬੱਚੀਆਂ ਦਾ ਕਤਲ ਕੀਤਾ ਗਿਆ। ਮੁੜ ਕੇ ਡਰਦਿਆਂ ਨੇ ਉਹਨਾਂ ਨੂੰ ਸਤੀ ਕਹਿ ਕੇ ਪੂਜਣਾ ਸ਼ੁਰੂ ਕਰਤਾ। ਉਹ ਟੱਬਰ ਦੇ ਲੋਕ ਵੀ ਪੂਜਾ ਕਰਦੇ ਆ, ਫਿਰ ਉਹ ਸਤੀ ਦੇ ਨਾਂ ਦੀ ਰੋਟੀ ਖਵਾਉਂਦੇ ਆ, ਪਹਿਲਾਂ ਉਹਦਾ ਖਾਣਾ ਕੱਢਦੇ ਆ, ਫਿਰ ਆਪ ਖਾਂਦੇ ਆ। ਇੱਕ ਡਰ ਪਿਆ ਹੋਇਆ ਮਨ 'ਚ, ਵਰ ਸਰਾਪ ਦੇ ਤੋਂ ਡਰਦੇ ਨੇ। ਪੋਤੈ ਪੁੱਤ ਵਡੀਰੀ ਅਨ ਪਰਿਵਾਰ ਹੈ ਸਾਧਾਰ ਪਰਾਪੈ। ਹੁਣ ਸਤੀ ਦੀ ਜਿਹੜੀ ਔਲਾਦ ਮੰਨੀ ਜਾਂਦੀ ਹੈ, ਸੱਚੇ ਸੂਰਮੇ ਅਤੇ ਸੱਚੇ ਸਤੀ ਹੋਣਾ ਉਹ ਕਿਹੜਾ ਹੈ? ਸਤੀ ਕੌਣ ਹੁੰਦਾ, ਸੂਰਮਾ ਕੌਣ ਹੁੰਦਾ? ਕਹਿੰਦੇ ਜਿਹੜਾ ਵਖਤ ਦੇ ਉੱਪਰ ਲੜ ਮਰੇ, ਕਿੰਨੀ ਮੁਸੀਬਤ ਹੋਵੇ, ਕਿੰਨੀ ਮੁਸ਼ਕਲ ਦਾ ਸਮਾਂ ਹੋਵੇ, ਜਿਹੜਾ ਆਪਣਾ ਨੇਮ ਨਾ ਹਾਰੇ। ਹੁਣ ਸਭ ਤੋਂ ਵੱਡਾ ਕਰਮ ਸਿੱਖ ਦਾ ਗੁਰੂ ਦੇ ਦਰਸ਼ਨ ਕਰਨੇ, ਰੋਜ਼ ਗੁਰੂ ਦੇ ਦੀਦਾਰ ਕਰਨ ਜਾਣਾ, ਰੋਜ਼ ਗੁਰੂ ਦੇ ਬਚਨ ਸੁਣਨੇ ਨੇ, ਇਹ ਗੁਰੂ ਦਾ ਹੁਕਮ ਹੈ। ਭਾਵੇਂ ਮੀਂਹ ਆਵੇ, ਝੱਖੜ ਆਵੇ, ਹਨੇਰੀ ਆਵੇ, ਹਰ ਮੁਸ਼ਕਲ ਸਮੇਂ ਦੇ ਵਿੱਚ ਵੀ ਗੁਰੂ ਦੇ ਦੀਦਾਰ ਕਰਨ ਜਾਣਾ ਹੀ ਜਾਣਾ, ਇਹ ਹੁਕਮ ਹੈ। ਜਿਹੜੇ ਗੁਰਸਿੱਖ ਪਿਆਰੇ ਗੁਰੂ ਦੇ ਨਾਲ ਪ੍ਰੇਮ ਕਰਦੇ ਉਹ ਜਾਂਦੇ ਆ, ਭਾਵੇਂ ਮੀਂਹ ਵਰਸੇ, ਭਾਵੇਂ ਝੱਖੜ ਚੱਲੇ, ਉਹ ਆਪਣਾ ਨੇਮ ਨਹੀਂ ਤੋੜਦੇ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਨੇ, ਬਾਣੀ ਗਾਉਂਦੇ ਨੇ, ਫਿਰ ਸਤਸੰਗਤ ਦੇ ਵਿੱਚ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਆ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਭਾਵਨਾ ਭਰਿਆ ਪਿਆਰਾ ਬਚਨ ਕਿਹਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਹੇ ਗੁਰੂ ਜੀ, ਮੈਂ ਤੁਹਾਡੇ ਦਰਸ਼ਨ ਦੇਖ ਕੇ ਹੀ ਜਿਉਂਦਾ, ਰੋਜ਼ ਤੁਹਾਡੇ ਦਰਸ਼ਨ ਕਰਦਾ ਤਾਂ ਮੈਂ ਜਿਉਂਦਾ, ਅਤੇ ਜਿਹਦੇ ਦਰਸ਼ਨ ਨਹੀਂ ਹੁੰਦੇ ਉਹਦੇ ਮੁਰਝਾ ਆ ਜਾਂਦਾ ਹੈ।

ਲੋੜਵੰਦ ਨੂੰ ਦਿੱਤਾ ਜਾਂਦਾ। ਦਾਤਾ ਦਾਨੀ ਹੈ, ਮੰਗ ਤਾਂ ਕਦੇ ਦਾਨੀ ਨਹੀਂ ਹੋ ਸਕਦਾ। ਕੋਈ ਭੁੱਖਾ ਹੈ ਉਹਨੂੰ ਭੋਜਨ ਛਕਾ ਤਾ, ਇਹ ਦਾਨ ਹੈ। ਬੱਚਾ ਕੋਈ ਪੜ੍ਹਨਾ ਚਾਹੁੰਦਾ, ਉਹਦੀ ਵਿੱਦਿਆ ਦੀ ਫੀਸ ਦੇ ਤੀ, ਉਹ ਵੀ ਦਾਨ ਵੱਡਾ। ਅਤੇ ਦਾਨਾ ਸਿਰ ਦਾਨ ਹੈ ਨਾਮ ਦਾਨ, ਆਪ ਨਾਮ ਜਪਣਾ, ਕਿਸੇ ਨੂੰ ਜਪਾ ਦੇਣਾ, ਇਹ ਸਭ ਤੋਂ ਵੱਡਾ ਦਾਨ ਹੈ। ਇਹ ਗੁਰੂ ਜੀ ਦੀ ਭਗਤੀ ਦਾ ਗਿਆਨ ਹੈ। ਪਰਮੇਸ਼ੁਰ ਦੇ ਪਿਆਰੇ ਭਗਤੀ ਕਰਦੇ ਆ, ਤਿੰਨੇ ਕੰਮ ਪੂਰੇ ਹੋ ਜਾਂਦੇ ਆ, ਨਾਮ ਵੀ ਜਪਦੇ ਆ, ਕਿਰਤ ਵੀ ਕਰਦੇ ਆ, ਅਤੇ ਦਾਨ ਵੀ ਕਰਦੇ ਨੇ। ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇਣ ਭਗਤ ਗੁਰ ਗਿਆਨਾ। ਅਤੇ ਗੁਰਸਿੱਖ ਗੁਰੂ ਦੇ ਪਿਆਰੇ ਕਿਰਤ ਕਰਕੇ, ਨਾਮ ਜਪ ਕੇ, ਵੰਡ ਕੇ ਛਕਦੇ ਹੈ, ਅਤੇ ਆਪਣੀ ਜੀਭ ਤੋਂ ਮਿੱਠਾ ਬੋਲ ਬੋਲਦੇ ਹੈ, ਕਦੇ ਮਾੜਾ ਨਹੀਂ ਬੋਲਦੇ। ਇੱਥੇ ਅੱਜ ਦਾਨ ਕਰਨ ਵਾਲਾ ਵੀ, ਵੱਡੀਆਂ ਵੱਡੀਆਂ ਸੁਰਖੀਆਂ ਦੇ ਵਿੱਚ ਆਉਣ ਵਾਲਾ ਵੀ, ਅੱਜ ਫਲਾਣੇ ਨੂੰ ਦਾਨ ਕੀਤਾ, ਅੱਜ ਇੱਥੇ ਦਾਨ ਕਰਤਾ, ਇੱਥੇ ਦਾਨ ਕਰਤਾ, ਜਦੋਂ ਉਹਦੀ ਬੋਲੀ ਦੇਖੀ ਜਾਂਦੀ ਹੈ, ਕੁੜੱਤਨ ਭਰੀ ਹੁੰਦੀ ਹੈ, ਈਰਖਾ ਵਿੱਚ ਪਿਆ ਹੁੰਦਾ, ਕੌੜੇ ਬੋਲ ਬੋਲਦਾ। ਫਿਰ ਆਪਣੀ ਜਿਹੜੀ ਇਹ ਸੇਵਾ ਦਾਨ ਹੈ ਉਹ ਦਿਖਾਉਂਦਾ, ਲੋਕਾਂ ਨੂੰ ਮੈਂ ਦਾਨ ਕੀਤਾ। ਦਿਖਾਵੇ ਦਾ ਦਾਨ ਇਹ ਪ੍ਰਵਾਨ ਨਹੀਂ ਹੁੰਦਾ। ਗੁਰਸਿੱਖ ਮਿੱਠਾ ਬੋਲਦੇ ਹੈ, ਉਹਨਾਂ ਵਿੱਚ ਨਿਮਰਤਾ ਹੁੰਦੀ ਹੈ, ਹੱਥੋਂ ਦਾਨ ਕਰਦੇ ਹੈ, ਗੁਰੂ ਦੀ ਭਗਤੀ ਕਰਦੇ ਹੈ, ਨਾਮ ਜਪਦੇ ਹੈ ਅਤੇ ਨਾਮ ਜਪਾਉਂਦੇ ਹੈ, ਇਹ ਵੀ ਦਾਨ ਹੈ। ਫਿਰ ਇਹਦਾ ਫਲ ਕੀ ਹੁੰਦਾ? ਦੋਹੀ ਸੁਰਾਈ ਸੁਰਖਰੂ ਸੱਚ ਸ਼ਬਦ ਵੱਜੈ ਨਿਸ਼ਾਣਾ। ਲੋਕ ਅਤੇ ਪਰਲੋਕ ਵਿੱਚ ਉਹ ਸੁਰਖਰੂ ਹੋ ਜਾਂਦੇ ਆ, ਉਹਨਾਂ ਦੀ ਪੱਤ ਰਹਿੰਦੀ ਹੈ, ਉਹਨਾਂ ਦੇ ਲਈ ਸੱਚੇ ਸ਼ਬਦ ਦੇ ਨਗਾਰੇ ਵੱਜਦੇ ਆ, ਉਹਨਾਂ ਦਾ ਸਤਿਕਾਰ ਹੁੰਦਾ। ਜਿਨ੍ਹਾਂ ਨੇ ਚੱਲਣਾ ਭਾਵ ਫਾਨੀ ਸੰਸਾਰ ਤੋਂ ਕੂਚ ਕਰਨਾ, ਉਹ ਪੁਰਾਣੇ ਸੰਸਾਰ ਦੇ ਵਿੱਚ ਵਿਰਲੇ ਹੀ ਹੈ। ਜਿਨ੍ਹਾਂ ਨੂੰ ਪਤਾ ਹੈ ਅਸੀਂ ਸੰਸਾਰ ਨੂੰ ਛੱਡ ਕੇ ਚਲੇ ਜਾਣਾ, ਪਤਾ ਸਭ ਨੂੰ ਹੈ ਪਰ ਸਮਝਦਾ ਕੋਈ ਕੋਈ ਹੈ। ਹੁਣ ਜਿਨ੍ਹਾਂ ਨੇ ਸਮਝ ਲਿਆ ਉਹ ਸੰਸਾਰ ਦੇ ਵਿੱਚ ਵਿਰਲੇ ਹੈ। ਜਿਨ੍ਹਾਂ ਨੇ ਇਹ ਗੱਲ ਨੂੰ ਸਮਝ ਲਿਆ ਵੀ ਇੱਕ ਦਿਨ ਸੰਸਾਰ ਨੂੰ ਛੱਡ ਕੇ ਚਲੇ ਜਾਣਾ, ਇਹ ਸੰਸਾਰ ਦਾ ਮੋਹ ਛੱਡਦਾ। ਮਹਾਰਾਜ ਕਹਿੰਦੇ ਤੇਰਾ ਜਨ ਏਕ ਆਧ ਕੋਈ, ਕੋਈ ਇੱਕ ਅੱਧਾ ਹੀ ਤੇਰੇ ਪਿਆਰਿਆਂ ਵਿੱਚੋਂ ਇੱਕ ਸਮਝਦਾ, ਨਹੀਂ ਤਾਂ ਲੋਕਾਂ ਨੇ ਜੀਵਨ ਨੂੰ ਸੱਚ ਕਰਕੇ ਮੰਨਿਆ ਹੋਇਆ। ਫਿਰ ਭਾਈ ਗੁਰਦਾਸ ਜੀ ਕਹਿੰਦੇ ਆਪ ਗਵਾਏ ਤਿਸ ਕੁਰਬਾਨਾ, ਆਪਾਂ ਭਾਉ ਗਵਾਉਣ ਵਾਲਿਆਂ ਨੂੰ

ਗੁਰੂ ਜੀ ਨੇ ਪ੍ਰਵਾਨ ਕੀਤਾ, ਜਿਨ੍ਹਾਂ ਨੇ ਆਪਣੇ ਅੰਦਰੋਂ ਮੈਂ ਮੇਰੀ ਨੂੰ ਮਾਰ ਲਿਆ, ਖਤਮ ਕਰ ਲਿਆ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਅੰਮ੍ਰਿਤਮਈ ਬਾਣੀ ਵਿੱਚ ਬੜਾ ਪਿਆਰਾ ਬਚਨ ਹੈ, ਆਪ ਗਵਾਈ ਹੈ ਤਾਂ ਸਹੁ ਪਾਈ ਹੈ, ਔਰ ਕੈਸੀ ਚਤੁਰਾਈ। ਗੁਰੂ ਦੇ ਦਰ 'ਤੇ ਕੋਈ ਚਤੁਰਾਈ ਨਹੀਂ ਚੱਲਦੀ, ਚਲਾਕੀ ਨਹੀਂ ਚੱਲਦੀ, ਚਤੁਰਾਈਆਂ ਕਰਕੇ ਰੱਬ ਨਹੀਂ ਮਿਲਦਾ। ਗੁਰੂ ਅਮਰਦਾਸ ਮਹਾਰਾਜ ਨੇ ਬੜਾ ਪਿਆਰਾ ਬਚਨ ਕਿਹਾ, ਰੋਜ਼ ਸਵੇਰੇ ਪੜ੍ਹਦੇ ਹਾਂ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈਆਂ ਕਰਕੇ ਰੱਬ ਕਿਸੇ ਨੂੰ ਨਹੀਂ ਮਿਲਿਆ, ਜੇ ਰੱਬ ਮਿਲਿਆ ਤਾਂ ਸੱਚੀ ਸ਼ਰਧਾ ਪ੍ਰੇਮ ਦੇ ਨਾਲ ਮਿਲਿਆ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਪਰਮੇਸ਼ੁਰ ਮਿਲ ਗਿਆ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਪਰਮੇਸ਼ੁਰ ਮਿਲ ਗਿਆ। ਆਪ ਗਵਾਈ ਹੈ, ਆਪਣੇ ਅੰਦਰੋਂ ਹਉਮੈ ਨੂੰ ਗਵਾਉਣਾ ਹੈ, ਫਿਰ ਕੀ ਹੋਏਗਾ, ਤਾਂ ਸਹੁ ਪਾਈ ਹੈ, ਸਹੁ ਹੁੰਦਾ ਪਤੀ, ਫਿਰ ਪਤੀ ਦਾ ਮਿਲਾਪ ਹੁੰਦਾ ਹੈ। ਔਰ ਕੈਸੀ ਚਤੁਰਾਈ, ਹੋਰ ਕਿਹੜੀ ਚਤੁਰਾਈ ਹੈ, ਆਪਣੇ ਅੰਦਰੋਂ ਆਪਣੇ ਆਪ ਨੂੰ ਗਵਾਉਣਾ ਹੀ ਵੱਡਾ ਗੁਣ ਹੈ। ਸਤਿਗੁਰੂ ਰਹਿਮਤ ਕਰਨ, ਇਹ ਗੁਣ ਸਾਡੇ ਹਿਰਦੇ ਵਿੱਚ ਵੀ ਪ੍ਰਵੇਸ਼ ਹੋ ਜਾਣ, ਸਾਡੇ ਅੰਦਰੋਂ ਹਉਮੈ ਖਤਮ ਹੋ ਜਾਏ, ਆਪਣਾ ਆਪ ਗਵਾ ਕੇ ਗੁਰੂ ਦੇ ਦਰ 'ਤੇ ਪ੍ਰਵਾਨ ਹੋਣ ਦਾ ਯਤਨ ਕਰੀਏ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਸ ਤਰ੍ਹਾਂ ਸੋਦਰ ਵੀ ਤਿੰਨ ਤਰ੍ਹਾਂ ਦੇ ਭੇਦ ਲਿਖੇ, ਇੱਕ ਸੋਦਰ ਦੂਸਰੇ ਸੋਦਰ ਨਾਲ ਥੋੜ੍ਹਾ ਅੰਤਰ ਰੱਖਿਆ। ਇਹ ਮਨਮਤੀ ਕਹਿਣਗੇ ਸੋਦਰ ਵੀ ਆਪਾਂ ਇੱਕ ਪੂਜਾ ਕਰਨੇ, ਜੇ ਦੱਸੋ ਸ਼ਰਧਾਲੂ ਕਿੱਧਰ ਜਾਣਗੇ। ਇਸ ਤਰ੍ਹਾਂ ਜਪ ਜੀ ਦੇ ਭੋਗ ਸਮੇਂ ਸਲੋਕ ਹੈ ਪਵਨ ਗੁਰੂ ਪਾਣੀ ਪਿਤਾ ਬਾਜ ਦੀ ਵਾਰ 'ਚ ਜਿਹੜਾ 146 ਪੰਨੇ 'ਤੇ ਸਲੋਕ ਹੈ ਪੌਣ ਗੁਰੂ ਪਾਣੀ ਪਿਤਾ। ਹੁਣ ਇਹਨਾਂ ਦਾ ਵੀ ਭੇਜ ਆ, ਹੁਣ ਉੱਥੇ ਵੀ ਕਹਿਣਗੇ ਇੱਕ ਕਰਨ ਆ ਇਹ ਹੈ। ਇਹ ਜਾਣੀ ਇਸ ਦੀਆਂ ਮਨਮਤਾਂ ਲੋਕ ਕਰਦੇ ਸੀ। ਇਸ ਤਰ੍ਹਾਂ ਜਪ ਜੀ ਸਾਹਿਬ ਰਾਮ ਆਦਿ ਸਾਜੁਗਾ ਸੱਚ ਹੈ ਪੀ ਸੱਚ ਨਾਨਕੋ ਸੀ ਸੱਚ ਗੌੜੀ ਰਾਵ ਸੋਹਣੀ ਸਾਹਿਬ ਦੇ ਅੰਦਰ 285 ਪੰਨੇ ਦੇ ਆਦਿ ਸਾਜੁਗਾ ਸੱਚ ਹੈ ਪੇ ਸੱਚ ਨਾਨਕੋ ਸੀ ਪੇ ਸੱਚ ਇੱਥੇ ਵੀ ਭੇਜ। ਹੁਣ ਇਸ ਤਰ੍ਹਾਂ ਜਿਹੜੇ ਭੇਜਦੇ ਆ ਕਲਯੁਗੀ ਆਪਣੀਆਂ ਦਲੀਲਾਂ ਨਾਲ ਕਿਵੇਂ ਦੂਰ ਕਰ ਸਕਦੇ ਹੈ? ਇਹ ਕਲਯੁਗੀ ਲੋਕ ਸਤਿਗੁਰਾਂ ਦੇ ਗੋਝ ਭਾਵ ਨੂੰ ਕਿਵੇਂ ਜਾਣ ਸਕਦੇ ਹੈ? ਉਹਨਾਂ ਨੇ ਜਿਵੇਂ ਉਹਨਾਂ ਨੂੰ ਮਨਜ਼ੂਰ ਆ ਬਾਣੀ ਲਿਖੀ ਹੈ, ਇਸ ਵਾਸਤੇ ਕਿ ਰੱਬੀ ਬਾਣੀ ਸੁਤੰਤਰ ਆ, ਕਿਸੇ ਅਧੀਨ ਨਹੀਂ, ਕੋਈ ਆਪਣੀ ਮਰਜ਼ੀ ਦੇ ਨਾਲ ਇਹਦੀ ਅਦਲਾ ਬਦਲੀ ਨਹੀਂ ਕਰ ਸਕਦਾ। ਸੋ ਸੱਚੇ ਪਾਤਸ਼ਾਹ ਮਿਹਰ ਕਰਨਾ ਕਿ ਹੁਣ ਭਗਤ ਬਾਣੀ ਜਿਹੜੀ ਪੰਨਾ 475 ਤੋਂ ਆਰੰਭ ਹੋਏਗੀ, ਮਹਾਰਾਜ ਮਿਹਰ ਕਰਨ ਇਹ ਪਵਿੱਤਰ ਬਾਣੀ ਦੇ ਵਿਚਾਰ ਹਿਰਦੇ ਨਿਵਾਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਪਾਤਸ਼ਾਹ ਪ੍ਰੀਤਾਂ ਦੇ ਪਹਿਰੇਦਾਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸਵਾਇਮਾਨ ਗੁਰਪਿਆਰੀ ਗੁਰਸਵਾਰੀ ਗੁਰਸਤਕਾਰੀ ਸਾਹਿਬ ਸੰਗਤ ਜੀਓ, ਆਓ ਜੀ ਸਾਹਿਬਾਂ ਦੇ ਪਾਵਨ ਤੇ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਲਵਾਈਏ। ਮਨ ਬਿਰਤੀਆਂ ਇਕਾਗਰ ਕਰ ਫਤਿਹ ਦੀ ਸਾਂਝ ਪਾਈਏ। ਸਾਰੀਆਂ ਸੰਗਤਾਂ ਪਿਆਰ ਵਿੱਚ ਆਣ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਹੋ ਸਰਬੱਤ ਸੰਗਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜੋ ਕਿ ਸਾਹਿਬਾਂ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਗੁਰ ਇਤਿਹਾਸ ਨੂੰ ਸਰਵਣ ਕਰਦੇ ਹੋਏ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ। ਆਓ ਗੁਰੂ ਕੀ ਸੰਗਤ, ਸੀਮਤ ਗਿਆ ਸਮਾਂ ਹੈ, ਮੈਂ ਕੋਈ ਹੋਰ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਨਾ ਕਰਾਂ। ਆਪਾਂ ਕੱਲ ਵਾਲੀ ਇਤਿਹਾਸਕ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਗੱਲ ਚੱਲ ਰਹੀ ਸੀ ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ। ਆਪ ਜੀ ਸਰਵਣ ਕਰ ਰਿਹਾ ਸੀ, ਢਾਡੀ ਯਥਾ ਬੇਨਤੀ ਕਰ ਰਿਹਾ ਸੀ ਕਿ ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਜਦੋਂ ਪਿਆਰੇ ਪੰਥ ਤੋਂ ਸਭ ਕੁਝ ਕੁਰਬਾਨ ਕਰਕੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਚੌਧਰੀ ਡੱਲੇ ਦੇ ਘਰ ਪਹੁੰਚੇ, ਇੱਥੇ ਮੈਂ ਤਾਵਾਂ ਆਈਆਂ ਸਤਿਗੁਰੂ ਦੇ ਮਹਿਲ ਆਏ, ਇਹਨਾਂ ਆਣ ਕੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਦੀ ਬਾਬਤ ਪੁੱਛਿਆ ਏ, ਤੇ ਜਦੋਂ ਕਲਗੀਧਰ ਪਾਤਸ਼ਾਹ ਨੇ ਆਖਿਆ ਸੁੰਦਰੀ ਜੀ ਤੁਹਾਡੀ ਮਾਤਾ ਤੇ ਤੁਹਾਡੇ ਬੱਚੇ ਜਿਹੜੇ ਨੇ ਮੈਂ ਪਿਆਰੇ ਪੰਥ ਤੋਂ ਕੁਰਬਾਨ ਕਰ ਦਿੱਤੇ ਨੇ। ਵੈਰਾਗ ਵਿੱਚ ਆ ਗਈਆਂ ਸੰਗਤਾਂ, ਪਰ ਚੌਧਰੀ ਡੱਲਾ ਜਿਹੜਾ ਸੀ ਮਿਆਨ ਵਿੱਚੋਂ ਤਲਵਾਰ ਕੱਢ ਕੇ ਉੱਠ ਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਖੜਾ ਹੋ ਗਿਆ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਕਿਤੇ ਉਸ ਵੇਲੇ ਮੈਨੂੰ ਯਾਦ ਕਰਦੇ, ਸਰਸਾ ਦੇ ਕੰਢੇ ਤੇ ਪਰਿਵਾਰ ਨਾ ਵਿਛੜਦਾ, ਕਿਤੇ ਮੈਨੂੰ ਸੁਨੇਹਾ ਘੱਲ ਦਿੰਦੇ। ਸੁਣ ਕੇ ਸਤਿਗੁਰਾਂ ਦੀ ਦਰਦਾਂ ਭਰੀ ਕਹਾਣੀ ਡੱਲੇ ਦੇ ਨੇਤਰੀ ਨੀਰ ਆਇਆ, ਮੋਤੀ ਟੁੱਟ ਡਿੱਗੇ ਹੰਝੂ ਹਾਰ ਦੇ ਜੀ, ਸੱਚਿਆ ਪਾਤਸ਼ਾਹ ਸਾਕੇ ਕਿਉਂ ਵਰਤਦੇ ਇਹ ਪਾਣੀ, ਇਹ ਵਰਤਦੇ ਕਿਉਂ ਜੇਕਰ ਸਮੇਂ ਸਿਰ ਮੈਨੂੰ ਵੰਗਾਰ ਦੇ ਜੀ। ਮੇਰੇ 500 ਸੂਰਮੇ ਨਾਲ ਹੁੰਦੇ ਤੀਰ ਅੰਦਾਜ਼ ਤੇ ਧਨੀ ਤਲਵਾਰ ਦੇ ਜੀ, ਜਿੱਥੇ ਪਈ ਸੀ ਲੋੜ ਅਜੀਤ ਸਿੰਘ ਦੀ, ਹੱਸ ਹੱਸ ਕੇ ਆਪੇ ਨੂੰ ਵਾਰ ਦੇ ਜੀ। ਮੀਆਂ ਤੱਕ ਵੀ ਗੱਲ ਦਾਤਾ ਪਹੁੰਚਦੀ ਨਾ, ਜੇਕਰ ਸਮੇਂ ਸਿਰ ਮੈਨੂੰ ਵੰਗਾਰ ਦੇ ਜੀ। ਸੀਤਲ ਰਿਹਾ ਅਰਮਾਨ ਕੇ ਬਰੀ ਮੇਰੇ ਕੰਮ ਆਏ ਨਾ ਸੱਚੀ ਸਰਕਾਰ ਦੇ। ਮਹਾਰਾਜ 500 ਮੱਲ ਫੌਜ ਮੈਂ ਭਰਤੀ ਕਰਕੇ ਰੱਖੇ ਨੇ, ਖੁਰਾਕਾਂ ਖਵਾਈਆਂ ਨੇ, ਪਰ ਮੈਨੂੰ ਸੁਨੇਹਾ ਨਹੀਂ ਮਿਲਿਆ। ਬੜਾ ਦੁੱਖਾਂ ਭਰਿਆ ਇਤਿਹਾਸ ਹੈ ਤੁਹਾਡਾ। ਇੱਥੋਂ ਤੱਕ ਆਪਾਂ ਪਹੁੰਚੇ ਸੀ ਕਿ ਮੇਰੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਡਲਿਆ, ਅਰੇ ਮਰਦ ਸੂਰਮਾ ਹੋਣਾ ਚਾਹੀਦਾ ਏ, ਅਜੇ ਕਿਹੜਾ ਰਾਗ ਮੁੱਕ ਗਿਆ ਜਾਂ ਤਾਰ ਟੁੱਟ ਗਈ ਏ, ਉਹ ਕਿਤੇ ਜ਼ਾਲਮ ਜਿਹੜੇ ਨੇ ਉਹ ਜ਼ੁਲਮ ਕਰਨ ਤੋਂ ਰੁਕ ਗਏ ਨੇ। ਮਰਦ ਬਣ, ਸੂਰਮਾ ਬਣ, ਬਹਾਦਰ ਬਣ, ਇੱਕ ਵੇਲਾ ਆਵੇਗਾ ਤੇਰੀ ਤੇ ਤੇਰੇ ਸਿਪਾਹੀਆਂ ਦੀ ਵੀ ਪਰਖ ਕਰਕੇ ਵੇਖ ਲਵਾਂਗੇ। ਤੇ ਵੇਲਾ ਸਤਿਗੁਰੂ ਜੀ ਆਪ ਹੀ ਬਣਾ ਦਿੰਦੇ ਨੇ ਜੇ ਗੁਰਸਾਂਗ ਵਰਤਦਾ। ਧਿਆਨ ਦੇਣਾ ਗੁਰੂ ਕੀ ਸੰਗਤ, ਭਾਈ ਗੁਰਦਾਸ ਜੀ ਦੇ ਬਚਨ ਨੇ, ਸਿੱਖ ਸਿਦਕ ਨਾ ਹਾਰੀ। ਪਰ ਗੁਰੂ ਕੀ ਸੰਗਤ, ਗੁਰੂ ਗੁਰੂ ਹੈ, ਸਿੱਖ ਸਿੱਖ ਹੈ, ਗੁਰੂ ਦੀ ਰੀਤ ਸਿੱਖ ਨਹੀਂ ਕਰ ਸਕਦਾ। ਕੇਵਲ ਤੇ ਕੇਵਲ ਸਿੱਖ ਗੁਰੂ ਦੇ ਚਰਨਾਂ ਦੀ ਪ੍ਰੀਤੀ ਨੂੰ ਲੋਚਦਾ ਰਵੇ ਤੇ ਸਤਿਗੁਰੂ ਪਾਤਸ਼ਾਹ ਜੀ ਦਇਆ ਕਰਦੇ ਨੇ। ਪਰ ਜੇ ਕੋਈ ਹੰਕਾਰੀ ਆਵੇ ਤੇ ਗੁਰੂ ਕੀ ਸੰਗਤ, ਗੁਰੂ ਦਾ ਸਾਂਗ ਜਿਹੜਾ ਨੇ ਝਲਣਾ ਬਹੁਤ ਔਖਾ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਏ, ਚੌਧਰੀ ਡੱਲੇ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ, ਲੈ ਗੁਰੂ ਮਹਾਰਾਜ ਨੇ ਇੱਕ ਚੋਜ ਵਰਤਾ ਦਿੱਤਾ। ਵੇਖੋ ਹੁਣ ਕੀ ਚੋਜ ਵਰਤਾਉਂਦੇ ਨੇ ਸਤਿਗੁਰੂ ਜੀ। ਆਹ ਲਾਹੌਰ ਦੇ ਰਹਿਣ ਵਾਲਾ ਇੱਕ ਗੁਰਸਿੱਖ ਜੀ ਦਾ ਨਾਮ ਇਤਿਹਾਸ ਵਿੱਚ ਭਾਈ ਰਾਮ ਸਿੰਘ ਆਇਆ, ਰਾਮਗੜੀਆ ਬਰਾਦਰੀ, ਗੁਰੂ ਦਾ ਸਿੰਘ,
22 ਦਿਨ ਦੀ ਮਿਹਨਤ ਕਰਕੇ ਕਈ ਪ੍ਰਕਾਰ ਦੀਆਂ ਧਾਤਾਂ ਢਾਲ ਕੇ ਇਹਨੇ ਇੱਕ ਦਦਾਲੀ ਰਾਈਫਲ ਬਣਾਈ। ਇਹ ਤੁਰਿਆ ਲਾਹੌਰ ਤੋਂ ਤੇ ਗੁਰੂ ਕੀ ਸੰਗਤ ਮਾਝੇ ਦੇ ਪਿੰਡਾਂ ਸ਼ਹਿਰਾਂ ਵਿੱਚ ਵੀ ਹੁੰਦਾ ਹੋਇਆ ਸਿੱਧਾ ਹੀ ਮਾਲਵਾ ਤੇ ਮਾਲਵੇ ਨੂੰ ਸਰ ਕਰਦਾ ਗੁਰੂ ਕੀ ਕੰਸ਼ੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ। ਸਿੱਖ ਨੇ ਮੱਥਾ ਟੇਕਿਆ, ਬੰਦੂਕ ਕਲਗੀ ਧਰ ਦੇ ਚਰਨਾਂ ਤੇ ਰੱਖੀ। ਮਹਾਰਾਜ ਨੇ ਸਿੱਖ ਨੂੰ ਅਸੀਸ ਦਿੱਤੀ ਤੇ ਬੰਦੂਕ ਨੂੰ ਵੇਖ ਕੇ ਬੜੇ ਖੁਸ਼ ਹੋਏ। ਹਜ਼ੂਰ ਨੇ ਬੰਦੂਕ ਨੂੰ ਚੱਕਿਆ ਏ, ਆਓ ਜਿਹੜਾ ਗੁਰੂ ਕੀ ਸੰਗਤ ਮਹਾਰਾਜ ਕਹਿੰਦੇ ਸਿੱਖਾ ਬੜੀ ਸੋਹਣੀ ਏ। ਜਦੋਂ ਸਿੱਖ ਨੇ ਇਹ ਬਚਨ ਸੁਣਿਆ ਨਾ ਤੇ ਗੁਰੂ ਕੀ ਸੰਗਤ ਅੱਖਾਂ ਵਿੱਚ ਪਿਆਰ ਦੇ ਹੰਝੂ ਆ ਗਏ। ਇੱਕ ਪਾ ਕੇ ਗਲ ਵਿੱਚ ਪੱਲਾ ਸਿੱਖ ਕਹਿ ਰਿਹਾ ਏ, ਦਾਤਾ ਇਹ ਤੇ ਤੇਰੇ ਹੱਥਾਂ ਦੀ ਸ਼ੋ ਨੂੰ ਪ੍ਰਾਪਤ ਕਰਕੇ ਹੋਰ ਵੀ ਭਾਗਾਂ ਵਾਲੀ ਬਣ ਗਈ ਏ। ਆਓ ਜਿਹੜਾ ਇੱਥੇ ਇੱਕ ਕਵੀ ਨੇ ਕਲੀ ਲਿਖੀ ਏ, ਇੱਕ ਗੁਰੂ ਕਲਗੀ ਧਰ ਦੇ ਦਰਬਾਰ ਵਿੱਚ ਲਹਾਓ ਦਾ ਰਹਿਣ ਵਾਲਾ ਭਾਈ ਰਾਮ ਸਿੰਘ ਬਣਾਈ ਹੋਈ ਦਨਾਲੀ ਰਾਈਫਲ ਦੀਆਂ ਸਿਫਤਾਂ ਹੇ ਐਂ।

0: ਸੀਰਤ ਨੂੰ ਵੇਖ ਲਓ ਅਜਮਾ ਕੇ
1: ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਾਹੌਰ ਦੇ ਰਹਿਣ ਵਾਲੇ ਸਿੱਖ ਨੇ ਗਲ ਵਿੱਚ ਪੱਲਾ ਪਾ ਲਿਆ। ਕਹਿਣ ਲੱਗਾ ਮਹਾਰਾਜ ਇਹ ਪਿਤਾ ਪੁਰਖੀ ਕੀਤਾ ਏ ਤੇ ਕਈ ਪ੍ਰਕਾਰ ਦੀਆਂ ਧਾਤਾਂ ਢਾਲ ਕੇ ਮੈਂ ਇਹਦੇ ਨਾਲ ਹੀ ਰਾਈਫਲ ਤਿਆਰ ਕੀਤੀ ਏ, ਸੋਹਣਾ ਸ਼ਸਤਰ ਬਣਾਇਆ ਏ। ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਜਦੋਂ ਤਖ਼ਤ ਉੱਤੇ ਗੁਰੂ ਬਣ ਕੇ ਬੈਠੇ ਸੀ ਨਾ ਗੁਰੂ ਦੀ ਸੰਗਤ, ਤੇ ਮਹਾਰਾਜ ਨੇ ਇੱਕ ਨਵਾਂ ਐਲਾਨ ਕੀਤਾ ਸੀ ਬਈ ਹੁਣ ਕੜਾਹ ਪ੍ਰਸ਼ਾਦ ਤੇ ਰੁਮਾਲੇ ਲੈ ਕੇ ਨਾ ਭੱਜੇ ਆਇਓ, ਲੋੜ ਪਈ ਏ ਗੁਰੂ ਨਾਨਕ ਦੇ ਘਰ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਮਰਦਾਂ ਦੀ, ਜਵਾਨੀਆਂ ਦੀ, ਗੱਭਰੂਆਂ ਦੀ। ਜਿਹੜਾ ਸਿੱਖ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਚਾਹੁੰਦਾ ਏ ਉਹ ਚੰਗੇ ਸ਼ਸਤਰ ਲੈ ਕੇ ਆਵੇ, ਚੰਗੇ ਤੀਰ, ਚੰਗੀਆਂ ਤਲਵਾਰਾਂ, ਚੰਗੀਆਂ ਬੰਦੂਕਾਂ, ਸੋਹਣੀਆਂ ਢਾਲਾਂ ਤੇ ਸੋਹਣੇ ਘੋੜੇ ਲੈ ਕੇ ਆਵੇ, ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ। ਤੇ ਸਿੱਖ ਦੀ ਰਾਈਫਲ ਦੇਖ ਕੇ ਕਲਗੀਧਰ ਪਾਤਸ਼ਾਹ ਜੀ ਗਦ ਗਦ ਹੋ ਉੱਠੇ। ਮਹਾਰਾਜ ਨੇ ਚੱਕੀ ਏ ਚਰਨਾਂ ਤੋਂ ਰਾਈਫਲ, ਉਲਟਾਇਆ ਪੁਲਟਾਇਆ ਇਹ ਰਾਈਫਲ ਨੂੰ ਤੇ ਸਿੱਖ ਨੂੰ ਕਹਿਣ ਲੱਗੇ, ਸਿੱਖਾ ਦੇਖਣ ਨੂੰ ਬਹੁਤ ਸੁੰਦਰ ਲੱਗਦੀ ਏ, ਬਸ ਗੁਰੂ ਕੀ ਸੰਗਤ ਚੋਜ ਸੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਤੋੜਨਾ ਸੀ ਹੰਕਾਰ ਚੌਧਰੀ ਡਲੇ ਦਾ। ਮਹਾਰਾਜ ਬੜੇ ਪਿਆਰ ਨਾਲ ਕਹਿਣ ਲੱਗੇ, ਸਿੱਖਾ ਓਏ ਤੇਰੀ ਭੇਟਾ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਗਈ ਹੈ। ਤੇ ਜਦੋਂ ਸਿੱਖ ਨੇ ਬਚਨ ਸੁਣਿਆ ਗੁਰੂ ਕਲਗੀਧਰ ਦੇ ਚਰਨਾਂ ਉੱਤੇ ਸੀਸ ਰੱਖ ਦਿੱਤਾ। ਕਹਿਣ ਲੱਗਾ ਮਹਾਰਾਜ ਇਹ ਕਿਰਪਾ ਤੁਹਾਡੀ, ਇਹ ਹੁਨਰ ਤੁਸਾਂ ਨੇ ਦਿੱਤਾ, ਇਹ ਦਾਸ ਨੇ ਤੇ ਕੇਵਲ ਤੁਹਾਡੇ ਬਖਸ਼ਿਸ਼ ਕੀਤੇ ਹੁਨਰ ਦੀ ਵਰਤੋਂ ਕੀਤੀ ਹੈ। ਤੇ ਮਹਾਰਾਜ ਕਿੰਨਾ ਚੰਗਾ ਹੋਵੇ ਇਹਦੇ ਵਿੱਚ ਬਾਰੂਦ ਭਰ ਕੇ, ਇਹਨੂੰ ਲੋਟ ਕਰਕੇ, ਇਹਦੀ ਸਿਸਤ ਬੰਨ ਕੇ, ਘੋੜਾ ਨੱਪ ਕੇ, ਮੇਰੇ ਸਾਹਮਣੇ ਇਹਨੂੰ ਚਲਾ ਕੇ ਇਹਦੀ ਪਰਖ ਕੀਤੀ ਜਾਵੇ। ਮਹਾਰਾਜ ਵੀ ਐਸਾ ਮੌਕਾ ਚਾਹੁੰਦੇ ਸੀ। ਹਜ਼ੂਰ ਕਹਿੰਦੇ, ਸਿੱਖਾ ਤੂੰ ਧਨ ਹੈ, ਕਿਉਂਕਿ ਸ਼ਸਤਰ ਜਿਹੜਾ ਇਹਨਾਂ ਇਹਨੂੰ ਸਦਾ ਹੀ ਅਜਮਾ ਕੇ ਰੱਖਣਾ ਚਾਹੀਦਾ ਹੈ। ਜੇ ਤਲਵਾਰ ਨੂੰ ਜੰਗ ਲਗਾਏ ਤੇ ਉਹਨੇ ਮੈਦਾਨ ਵਿੱਚ ਫਤਿਹ ਕੀ ਪਾਉਣੀ ਹੈ। ਅੱਜ ਪੂਰਾ ਵਰਲਡ ਜਿਹੜਾ ਹੈ ਗੁਰੂ ਕੀ ਸੰਗਤ ਉਹਦਾ ਜ਼ੋਰ ਲੱਗਾ ਹੋਇਆ ਹੈ, ਕੋਈ ਆਪਣਾ ਤਜਰਬਾ ਕਰ ਰਿਹਾ ਹੈ, ਕੋਈ ਆਪਣਾ ਤਜਰਬਾ ਕਰ ਰਿਹਾ ਹੈ, ਪਰ ਪਰਮੇਸ਼ਰ ਨੂੰ ਭੁੱਲਦੀ ਜਾ ਰਹੀ ਹੈ ਦੁਨੀਆ। ਖਾਲਸਾ ਸੋ ਜੋ ਚੜੇ ਪ੍ਰੰਗ, ਮਹਾਰਾਜ ਕਹਿੰਦੇ ਖਾਲਸਾ ਸੋ ਨਿਤ ਕਰੇ ਜੋ ਜੰਗ। ਇਹ ਜੰਗ ਦਾ ਮਤਲਬ ਇਹ ਨਹੀਂ ਮੈਂ ਤਲਵਾਰ ਫੜੋ ਤੇ ਬੰਦੇ ਹੀ ਵੱਢੀ ਜਾਓ, ਉਹ ਬੰਦਿਆ ਤੇਰੇ ਅੰਦਰ ਵੀ ਪੰਜ ਚੋਰ ਬੈਠੇ ਨੇ, ਇਹਨਾਂ ਪੰਜਾਂ ਦੇ ਨਾਲ ਜੰਗ ਲੜਨ ਦਾ ਤੂੰ ਯਤਨ ਕਰ ਤੇ ਜੰਗ ਲੜ ਹੋਣਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਹੁਣ ਚੌਧਰੀ ਡੱਲੇ ਦੇ ਅੰਦਰ ਵੀ ਗੁਰੂ ਕੀ ਸੰਗਤ ਹੰਕਾਰ ਦਾ ਜੰਗ ਲੱਗ ਚੁੱਕਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਬਹਾਨਾ ਬਹੁਤ ਵਧੀਆ ਬਣਿਆ ਹੈ, ਇੱਕ ਬੰਦੂਕ ਦੀ ਪਰਖ ਹੋ ਜਾਵੇਗੀ ਤੇ ਦੂਸਰਾ ਚੌਧਰੀ ਤੇ ਇਹਦੇ ਬਹਾਦਰਾਂ ਦੀ ਪਰਖ ਹੋ ਜਾਵੇਗੀ। ਲਓ ਮਹਾਰਾਜ ਨੇ ਭਰਿਆ ਬੰਦੂਕ ਦੇ ਵਿੱਚ ਬਾਰੂਦ, ਉਸੇ ਵੇਲੇ ਬੰਦੂਕ ਨੂੰ ਕੀਤਾ ਲੋਡ, ਬਦੀ ਸਿਫਤ, ਕੋਲ ਬੈਠਾ ਚੌਧਰੀ ਡੱਲਾ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਚੌਧਰੀ ਡੱਲੇ ਨੂੰ ਕੁਝ ਗੱਲਾਂ ਕਹਿ ਰਹੇ ਨੇ। ਡੱਲਿਆ ਉੱਠ, ਆ ਜਿਹੜੇ 500 ਜਵਾਨਾਂ ਦੇ ਉੱਤੇ ਮਾਣ ਕਰਦਾ ਹੈ, ਜਾ ਕੇ ਉਹਨਾਂ ਜੰਗੀ ਜਵਾਨਾਂ ਦੇ ਵਿੱਚੋਂ ਕੋਈ ਚੋਣਵਾਂ ਪੌੜੀ ਛਾਤੀ ਵਾਲਾ, ਕੋਈ ਭਰਵੇਂ ਜੁੱਸੇ ਵਾਲਾ ਮਰਦ ਗੱਭਰੂ ਲੈ ਕੇ ਆ, ਮੇਰੇ ਕਲਗੀਧਰ ਪਾਤਸ਼ਾਹ ਨੇ ਬੰਦੂਕ ਦੀ ਪਰਖ ਕਰਨ ਵਾਸਤੇ ਚੌਧਰੀ ਡੱਲੇ ਨੂੰ ਕੁਝ ਗੱਲਾਂ ਆਖੀਆਂ ਨੇ, ਸਾਕਾ ਸੁਣ ਲਓ ਤੇ ਕੱਲ ਦੇ ਦੀਵਾਨ ਵਿੱਚ ਫਿਰ ਆਪਾਂ ਗੁਰੂ ਕੀ ਸੰਗਤ ਇੱਥੋਂ ਹੀ ਲੜੀ ਅੱਗੇ ਤੋਰਨ ਦਾ ਯਤਨ ਕਰਾਂਗੇ। ਕਿਵੇਂ ਚੌਧਰੀ ਉੱਠਿਆ, ਆ ਜਿਹੜਾ ਮੇਰੇ ਕਲਗੀਧਰ ਪਾਤਸ਼ਾਹ ਜੀ ਚੌਧਰੀ ਡੱਲੇ ਨੂੰ ਬੰਦੂਕ ਦੀ ਪਰਖ ਵਾਸਤੇ ਮਰਦ ਲਿਆਉਣ ਲਈ ਕੁਝ ਗੱਲਾਂ ਹੈ ਐਵੇਂ ਕਹਿ

0: ਅੱਗੇ ਰੱਖਣੇ ਚਾਹੀਦੇ ਸਾਰਿਆਂ ਸਮਝਾਈ।
1: ਜੁਗੋ ਜੁਗ ਅਟਲ ਸਤਿਗੁਰੂ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸੁਭਾਈ ਮਾਨ ਗੁਰਪਿਆਰੀ ਗੁਰਸਵਾਰੀ ਗੁਰਸਤਕਾਰੀ ਸਾਹਿਬ ਸੰਗਤ ਜੀਓ, ਆਓ ਜੀ ਇੱਕ ਵਾਰੀ ਫਿਰ ਸਾਹਿਬਾਂ ਦੇ ਸਤਿਗੁਰਾਂ ਦੇ ਪਾਤਸ਼ਾਹਾਂ ਦੇ ਮੁਬਾਰਕ ਦਰਬਾਰ ਦਾ ਧਿਆਨ ਧਰੀਏ। ਕਰੀਏ ਰਸਨਾ ਪਵਿੱਤਰ ਸਭ ਸੰਗਤ ਮਾਈ ਭਾਈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਾ ਦੇ ਯੋਗ ਹੋ ਸਰਬੱਤ ਸੰਗਤ ਮਾਈ ਭਾਈ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਜਿੱਥੇ ਆਪ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਪੂਰੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੇ ਹੋ, ਰੋਜ਼ਾਨਾ ਦੀ ਤਰ੍ਹਾਂ ਚੱਲ ਰਹੇ ਗੁਰਬਾਣੀ ਦੇ ਅਖੰਡ ਕਥਾ ਕਵਿਤਰ ਔਰ ਗੁਰ ਇਤਿਹਾਸ ਨੂੰ ਸਰਵਣ ਕਰਕੇ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ। ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਮਹਾਨ ਬਖਸ਼ਿਸ਼ ਤੇ ਕਿਰਪਾ ਹੈ। ਹਜ਼ੂਰ ਕਹਿੰਦੇ ਨੇ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਉਗਾਵਹੋ ਸੱਚੀ ਬਾਣੀ। ਕੋਈ ਸੰਸਾਰ ਦੇ ਵਿੱਚ ਇਹੋ ਜਿਹਾ ਰਹਿਬਰ ਆਇਆ ਹੈ ਜਿਹੜਾ ਆਪਣੀ ਪਿਆਰੀ ਆਵਾਜ਼ ਦੇ ਰਾਹੀਂ ਔਰ ਗੁਰੂ ਕੀ ਸੰਗਤ ਆਪਣੀਆਂ ਸੇਵਕਾਂ ਨੂੰ ਸੰਸਾਰ ਨੂੰ ਮਨੁੱਖਤਾ ਨੂੰ ਇਹ ਗੱਲ ਕਹਿੰਦਾ ਹੋਵੇ। ਬਾਣੀ ਕਿਹੜੀ ਹੈ? ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਕਿਤੇ ਹੈ ਹੰਕਾਰ ਦੀ ਕੋਈ ਝਲਕ? ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਗੱਲ। ਇਹ ਮਿਸਾਲਾਂ ਮਿਲ ਸਕਦੀਆਂ ਨੇ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਦਰ ਵਿੱਚ। ਪਰ ਲੋੜ ਹੈ ਗੁਰੂ ਕੀ ਸੰਗਤ ਇਸ ਬਾਣੀ ਦੇ ਚਰਨਾਂ ਉੱਤੇ ਝੁਕਣ ਦੀ, ਸ਼ਬਦ ਨੂੰ ਪਹਿਚਾਨਣ ਦੀ, ਸਤਿਗੁਰੂ ਦੇ ਕੋਲੋਂ ਝੋਲੀਆਂ ਅੱਡ ਕੇ ਤੇ ਨਾਮ ਦੇ ਦਾਤ ਮੰਗਣ ਦੀ। ਮਹਾਰਾਜ ਕਿਰਪਾ ਕਰੇ, ਆਓ ਗੁਰੂ ਕੀ ਸੰਗਤ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਸ ਗਈ, ਉਹ ਤੇ ਮੌਤ ਨੂੰ ਵੀ ਮਖੌਲਾ ਕਰਨ ਲੱਗ ਪਏ। ਜਿਨ੍ਹਾਂ ਨੇ ਪੂਰਨ ਗੁਰੂ ਨੇ ਨਦਰੇ ਕਰਮ ਕਰ ਦਿੱਤੀ, ਉਹ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਇੱਕ ਇਸ਼ਾਰੇ ਦੇ ਉੱਤੇ ਆਪਾ ਕੁਰਬਾਨ ਕਰਨ ਵਾਸਤੇ ਮੈਦਾਨ ਵਿੱਚ ਕਿੱਦਾਂ ਨਿੱਤਰ ਖਲੋਤੇ। ਜਿਹੜੀ ਤਿੰਨ ਦਿਨਾਂ ਤੋਂ ਲੜੀ ਚੱਲਦੀ ਆ ਰਹੀ ਸੀ ਉਹਨੂੰ ਅੱਜ ਆਪਾਂ ਸੰਪੂਰਨ ਕਰਨ ਜਾ ਰਹੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ, ਕਿਉਂਕਿ ਗੁਰੂ ਕੀ ਸੰਗਤ ਸਾਡਾ ਤੇ ਇੱਕ ਰਿਆਜ਼ ਹੈ, ਰਹੱਸਲ ਹੈ, ਘਰੇ ਬਹਿ ਕੇ ਨਹੀਂ ਕੀਤੀ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰ ਲਈ। ਤੇ ਜਿਤਨੇ ਕੁ ਪਿਆਰੇ ਤੁਸੀਂ ਆਉਂਦੇ ਹੋ ਉਹਨਾਂ ਨੇ ਲਾਹਾ ਪ੍ਰਾਪਤ ਕਰ ਲੈਣਾ ਹੀ। ਪਿਆਰ ਵਿੱਚ ਆਓ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਰਿਆਜ਼ ਤੋਂ ਬਿਨਾਂ ਇਹ ਸਰੰਗੀ ਹੈ ਨਾ ਗੁਰੂ ਕੀ ਸੰਗਤ। ਇਹਨੂੰ ਦੋ ਦਿਨ ਵਾਸਤੇ ਲੋਕ ਲਾ ਕੇ ਰੱਖ ਦੇਈਏ ਤੇ ਤੀਸਰੇ ਦਿਨ ਇਹਨਾਂ ਉਂਗਲਾਂ ਨੇ ਜਵਾਬ ਦੇ ਦੇਣਾ, ਇਹਨਾਂ ਦੇ ਵਿੱਚ ਹਰਕਤ ਨਹੀਂ ਆਉਣੀ। ਪਹਿਲਵਾਨ ਜਿਹੜਾ ਉਹ ਅਖਾੜੇ ਦੇ ਵਿੱਚ ਭਾਵੇਂ ਕਿੰਨੀਆਂ ਮਰਜ਼ੀ ਬੈਠਕਾਂ ਗੁਰੂ ਕੀ ਸੰਗਤ ਮਾਰ ਲਵੇ, ਪਰ ਅਖਾੜੇ ਦੀਆਂ ਮਾਰੀਆਂ ਹੋਈਆਂ ਬੈਠਕਾਂ ਦੇ ਨਾਲ ਕਦੇ ਕੁਸ਼ਤੀ ਜਾਂ ਕਬੱਡੀ ਦੇ ਵਿੱਚ ਰੇਡ ਨਹੀਂ ਪਾ ਸਕਦਾ, ਨਹੀਂ ਜਿੱਤ ਸਕਦਾ ਉਹ ਖਿਡਾਰੀ। ਉਹਦੀ ਪਹਿਲਾਂ ਦੀ ਕੀਤੀ ਹੋਈ ਮਿਹਨਤ ਹੀ ਕੰਮ ਆਉਂਦੀ ਹੈ, ਤੇ ਮਿਹਨਤ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇੱਕ ਸੁਭਾਅ ਬਣ ਚੁੱਕਾ ਹੈ ਸਤਿਗੁਰਾ। ਨਾਲੇ ਤੇ ਤੇਰੇ ਦਰਬਾਰ ਦੇ ਦਰਸ਼ਨ ਦੇ ਲਾਰੇ ਕਰਨੇ ਨੇ, ਨਾਲੇ ਤੇਰੀ ਬਾਣੀ ਦੀ ਢੱਡ ਸਰੰਗੀ ਔਰ ਲੈਕਚਰ ਦੇ ਰਾਹੀਂ ਰਿਹਰਸਲ ਕਰ ਲੈਣੀ ਹੈ। ਸਤਿਗੁਰੂ ਕਿਰਪਾ ਕਰੇ, ਆਓ ਮੇਰਾ ਵਾਹਿਗੁਰੂ ਕਿਰਪਾ ਕਰੇ, ਸਾਡੀ ਰਿਹਰਸਲੇ ਤੇ ਆਪ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਹੈ। ਲਓ ਗੁਰੂ ਕੀ ਸੰਗਤ, ਮੈਂ ਬੇਨਤੀ ਕਰ ਰਿਹਾ ਸਾਂ, ਕੱਲ ਦੇ ਦੀਵਾਨ ਵਿੱਚ ਆਪ ਜੀ ਸਰਵਣ ਕਰ ਰਿਹਾ ਸੀ, ਸਿੱਖ ਰਾਈਫਲ ਲੈ ਕੇ ਆਇਆ ਹੈ ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਜਿਹੜਾ ਚੌਧਰੀ ਡੱਲਾ ਹੰਕਾਰ ਦੀਆਂ ਗੱਲਾਂ ਕਰਦਾ ਸੀ ਉਹਦਾ ਇਮਤਿਹਾਨ, ਉਹਦੀ ਪ੍ਰੀਖਿਆ ਲੈਣ ਦਾ ਮਨ ਬਣਾ ਲਿਆ। महाराज कह लगे चौधरी साहब उठो जाओ जाके अपने 500 जवानों के विचों को चुनना कोई भरमे जुत्थे वाला चौड़ी छाती वाला मर्द लेके आओ बंदूक की गोली और छाती में मार के परख करिए। जदों महाराज सच्चे पातशाह ने यह गल आखी ना ते कुर्सी के उत्ते बैठा ही सिर तो लैके पैरों तक कंब गया चौधरी डल्ला। यह सतगुरु किड्डा बेपरवाह है पर उन्हूं अपनी चौधर के उत्ते अपनी माया के उत्ते अपनी धन दौलत जमीना जायदादा के उत्ते बड़ा माण सी। मैं जावांगा फौजी छावनी में यह कि गल है करांगा 500 जवान कठे माया का लालच देवगा धन दौलत जमीना जायदादा का लालच देवगा तो वह 500 ही सूरमा जोड़ा है गुरु की गोली का निशाना बनने वास्ते तैयार हो जाएगी। महाराज को मत्था टेकिया है आ गया है अपनी फौजी छावनी में कर लेने 500 जवान चौधरी डले ने कठे। इतने कवि ने एक बड़ा सुंदर वचन लिखा है कहिंदे डल्ला सूरमियानू कहिंदा एदा माण नहीं मेरा रहिंदा और पानी सदा नवारी वहिंदा के आवे बंदा दाना कोई दसमे गुरु परखनी राइफल आके बड़े निशाना कोई। जो दियो मैं कलगी धर दे दरबार में बड़े माण दे नाल वचन करके आया और गुरु कलगी धर मुक्तियां दा दाता है जड़ा खुशी नाल अपने आप नू पेश करेगा गुरु की गोली उन्हूं सचखंड के दरवाजे तक ले जाएगी। तो रही गल उहदे बच्चियां दी उहदी पत्नी दी उहदे मां प्यो दी उहदे परिवार दी गुरु की गोली खाण तो पहला बोले किन्ना धन दौलत किन्नी जमीन जायदाद चाहिए है मैं माला माल कर देवांगा बच्चियां नू मां प्यो नू पत्नी नू भुख्या नहीं रहण देवांगा। पर गुरु की संगत चौधरी का भुलेखा जिहड़ा सी उह मिंटां सकिंटां दे विच ही दूर हो गया। गल्लां डल्ले वालियां सुन के लगे सब दे दिलां नू तणके लगे हिरण वांगरा घुण के कहिंदे इह नहीं जरना जे ते आखण चौधरी ताईं सिपाही ना देने आईओ मरना जे। चौधरी साहब ठीक है तेरे कोलों तनखाहां लईआं ने तेरा लून खाता है तेरी फौज दे विच भर्ती होए आ पर भर्ती होण लग्या तेरे कानून विच लिखिया सी कि मेरी रियासत उत्ते कोई बिपता आवे ते असी मर्द बन के राखी करांगे जे ते कोई वैरी करके आया इत्थे दस मैदान में भावे पुरजा पुरजा कट के मर जाइए कदे कंध विखा के नहीं भजांगे तेरा साथ भी नहीं छड्डांगे। पर बेने आई मौते मरण नूं साडा भी किसे दा जी नहीं करदा इक सलाह दिंदे आ जे तेरे गुरु ने बंदूक की परख करनी है गोली की परख करनी है वह बंदा जरूर मारना है किसे झोटे दे किसे कंध उत्ते किसे पशु पंछी दे उत्ते भी गोली परखी जा सकती है कहिंदा भी गल बहुत वधिया है। चल के दिना मैं कलगी धर नूं सलाह लो जी तुरिया आउंदा ए तख्त ते बैठे मेरे बाजां वाले वाहेगुरु जिहदिआं सिंघां ने मौत नूं खेडा भी जाणिआ होया सी गुरु की संगत तों महाराज डल्ले दी हालत वेख के ते लालदिआं सिंघां नाल मशवरा करके कलगी धर जी मिन्ना मिन्ना मुस्करा रहे नहीं भी चौधरी तुरिया आउंदा कल्ला ही तुरिया आउंदा। जदों पहुंचा सतगुरां दी रेंज विच मेरे सतगुरु पातशाह जी मुस्करा के कहण लगे चौधरी साहब कितने ने मर्द तेरे 500 जंगी जवान। महाराज वह कहिंदे ने कि बेनियाई मौते मरण वास्ते साडा जी नहीं करता कोई दुश्मन चढ़ के आया है ते चौधरी साहब दसो बॉर्डर ते जाके तेरी रियासत की राखी कर दे पुरजा पुरजा कट मरांगे पर बेनियाई मौते मरण नूं जी नहीं करता। उन्होंने एक सलाह दिती है कि गुरु किसी पशु पंछी के उत्ते बंदूक क्यों नहीं परख लैंदा। महाराज मुस्करा के कहिंदे चौधरी साहब जे 500 सिपाहियां ने जवाब दे दिता तो फिर तेरा ते सिदक कहमे ना तड़ाम करदा उत्थे जाजगा। दंगल पै गई चौधरी डल्ले नूं लग्या कि जिवें कलगी धर दी सिधी गोली आण के छाती विच वज गई होवे। सिंघां ने पानी दे छटे मारे होश विच लिआंदा ਭੈ ਪਿਆ ਕਲਗੀ ਧਰਦਿਆਂ ਚਰਨਾਂ ਉੱਤੇ ਮਹਾਰਾਜ ਬੜੀ ਮੌਜ ਬਣੀ ਹੈ ਛਕਣ ਛਕਾਉਣ ਲਈ ਬੜੀਆਂ ਮੌਜਾਂ ਨੇ ਹੁਕਮ ਚੱਲਦਾ ਰਿਆਸਤ ਵਿੱਚ ਤੇ ਬਿਨੀ ਆਈ ਮੌਤੇ ਮਰਨ ਵਾਸਤੇ ਜੀ ਨਹੀਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ ਡਲਿਆ ਓਏ ਤੈਨੂੰ ਆਪਣੀ ਤਾਕਤ ਉੱਤੇ ਬੜਾ ਮਾਣ ਸੀ 500 ਜਵਾਨਾਂ ਦੇ ਉੱਤੇ ਬੜਾ ਮਾਣ ਸੀ ਪਰ ਤੇਰੇ ਨਾਲ ਇੱਕ ਵਚਨ ਕੀਤਾ ਸੀ ਕਿ ਮਰਦ ਸੂਰਮਾ ਹੋਣਾ ਚਾਹੀਦਾ ਹੈ ਅਜੇ ਕਿਹੜਾ ਰਾਗ ਮੁੱਕ ਗਿਆ ਹੈ ਜਾਂ ਤਾਲ ਟੁੱਟ ਗਈ ਇੱਕ ਵੇਲਾ ਜਾਵੇਗਾ ਤੇਰੀ ਤੇ ਤੇਰੇ ਬਹਾਦਰਾਂ ਦੀ ਪਰਖ ਕਰਕੇ ਵੇਖ ਲਵਾਂਗੇ। ਇੱਕ ਬੰਦੂਕ ਦੀ ਗੋਲੀ ਖਾਣ ਵਾਸਤੇ ਕੋਈ ਮਰਦ ਮੈਦਾਨ ਵਿੱਚ ਨਹੀਂ ਆਇਆ ਤੇ ਦਸ ਦਸ ਲੱਖ ਦਾ ਟਾਕਰਾ ਕਰਨਾ, ਇਹ ਤੇਰੇ ਵੱਸ ਦੀ ਗੱਲ ਨਹੀਂ। ਚੱਲ ਫਿਰ ਡਲਿਆ, ਤੈਨੂੰ ਉਹਨਾਂ ਸੂਰ ਵੀਰਾਂ ਦੇ ਦਰਸ਼ਨ ਕਰਾਉਣੇ ਆ। ਇੱਥੇ ਇੱਕ ਮੈਂ ਕਲੀ ਪੜਾਂਗਾ, ਧਿਆਨ ਦੇਣਾ ਗੁਰੂ ਕੀ ਸੰਗ, ਕਿਤਨਾ ਨਿਰਾਲਾ ਤੇ ਕੁਰਬਾਨੀਆਂ ਭਰਿਆ ਤੇ ਦਲੇਰੀ ਭਰਿਆ ਇਤਿਹਾਸ ਹੈ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ। ਸਿੱਖੀ ਪੜ੍ਹਨ ਵਾਸਤੇ ਫੀਸ ਸਿਰਾਂ ਦੀ ਲੱਗਦੀ ਹੈ ਤੇ ਸਤਿਗੁਰ ਨਾਨਕ ਜੀ ਨੇ ਬਾਣੀ ਵਿੱਚ ਫਰਮਾਇਆ, ਸਿੱਖੀ ਦੇ ਸਕੂਲ ਵਿੱਚ ਜਾਣਾ ਹੈ ਤੇ ਤਲੀ ਨੂੰ ਸੀਸ ਉੱਤੇ ਰੱਖ ਕੇ ਜਾਣਾ ਪੈਣਾ ਹੈ ਭਰਾਵੋ, ਤੇ ਛੱਡ ਕੇ ਉਸ ਜੀਵਨ ਦੀ ਪਹਿਲਾਂ ਮਰਨ ਕਬੂਲ ਕੇ ਔਰ ਜ਼ਿੰਦਗੀ ਜਿਹੜੀ ਹੈ ਉਹਨੂੰ ਗੁਰੂ ਕੀ ਸੰਗਤ ਆਸ ਜਿਹੜੀ ਹੈ ਛੱਡ ਦਿੱਤੀ ਹੈ, ਮੌਤ ਨੂੰ ਕਬੂਲ ਕੀਤਾ ਹੈ। ਜ਼ਿੰਦਗੀ ਕੀ ਹੈ? ਕੁਝ ਵੀ ਨਹੀਂ। ਪਰ ਦਾਨੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ ਮਰ ਕੇ ਵੀ ਜਿਸਦਾ ਨਾਂ ਹੈ ਜ਼ਿੰਦਗੀ। ਔਰ ਜਿਹੜਾ ਬੰਦਾ ਮਰ ਕੇ ਦੁਨੀਆਂ ਦੇ ਉੱਤੇ ਆਪਣਾ ਨਾਮ ਕਮਾ ਗਿਆ ਨਾ, ਕਦੇ ਗੁਰੂ ਕਲਗੀਧਰ ਦੇ ਲਾਲਾਂ ਦਾ ਇਤਿਹਾਸ ਪੜ੍ਹੋ, ਧਰਤੀ ਮਿਟ ਜਾਵੇਗੀ, ਸੂਰਜ ਚਾਹੁੰਦੇ ਆਕਾਸ਼ ਸਾਰੇ ਮਿਟ ਜਾਣਗੇ, ਲੇਕਿਨ ਚਾਰ ਯੁਗ ਰੋਸ਼ਨ ਮੈਦਾਨ ਦੀ ਤਰ੍ਹਾਂ ਬਾਬਾ ਅਜੀਤ ਸਿੰਘ ਜੀ 18 ਸਾਲ, ਬਾਬਾ ਜੁਝਾਰ ਸਿੰਘ ਜੀ 14 ਸਾਲ, ਬਾਬਾ ਜੋਰਾਵਰ ਸਿੰਘ ਜੀ 9 ਸਾਲ ਤੇ ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਸਾਡੀਆਂ ਅੱਖੀਆਂ ਦੇ ਸਾਹਮਣੇ। ਇਹ ਦੁਨੀਆਂ ਮਿਟ ਜਾਵੇਗੀ, ਪਰ 27 ਸਾਲ ਦਾ ਖੋਪੜੀ ਲਾਉਂਦਾ ਗੱਭਰੂ ਜਿਹਦਾ ਨਾਮ ਜਿਹੜਾ ਹੈ ਸਿੱਖ ਦੋ ਟਾਈਮ ਅਰਦਾਸ ਦੇ ਵਿੱਚ ਲੈਂਦਾ, ਜਿਹਨਾਂ ਨੇ ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗਨਵਾਇਆ, ਆਹ ਲਾਹੌਰ ਦੀ ਧਰਤੀ ਵਿੱਚ ਖੋਪੜੀ ਲਾਉਂਦਾ ਭਾਈ ਤਾਰੂ ਸਿੰਘ। ਅਰਦਾਸ ਵੇਖੋ, ਕਲਗੀਧਰ ਦੇ ਵੀਰ ਦਲਾਰੇ ਹੱਥ ਬਨ ਅਰਜ ਗੁਜ਼ਾਰੀਏ, ਸਿੱਖ ਪੰਥ ਦੀ ਲਾਜ ਬਚਾਉਣੀ ਸਤਿਗੁਰ ਬਿਨੇ ਹਮਾਰੀਏ, ਜਬਰ ਸਬਰ ਦੀ ਤਾਕਤ ਸਤਿਗੁਰ ਸੱਚ ਛਾਨਣੀ ਛਾਣ ਦਿਓ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਣ ਦਿਓ। ਵਾਹਿਗੁਰੂ, ਇਹ ਸਿਰ ਜਾਂਦਾ ਤੇ ਜਾਵੇ, ਪਰ ਜਿਹੜਾ ਸਿੱਖੀ ਸਿਦਕੇ ਨਾ, ਇਹ ਸਿੱਖੀ ਦੇ ਨਿਸ਼ਾਨ ਜਿਹੜੇ ਨੇ ਇਹ ਨਹੀਂ ਜਾਣੇ ਚਾਹੀਦੇ। ਤੇ ਕਲਗੀਧਰ ਦੀ ਕਿਰਪਾ ਵੇਖੋ, ਔਰ ਨਾਈ ਦੀ ਕੈਂਚੀ ਦੇ ਕੋਲੋਂ ਗੁਰੂ ਕੀ ਸੰਗਤ ਕੇਸ ਨਹੀਂ ਕੱਟ ਹੋਈ, ਮੋਚੀ ਨੂੰ ਸੱਦਿਆ ਗਿਆ ਖੋਪੜੀ ਉਤਾਰ ਦਿੱਤੀ ਜਾਵੇ, ਦੁਨੀਆਂ ਮਿਟ ਜਾਵੇਗੀ, ਲੇਕਿਨ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ। ਤੋ ਮੈਂ ਕਹਿ ਰਿਹਾ ਸਾਂ ਕਿ ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ ਮਰ ਕੇ ਵੀ ਜਿਸਦਾ ਨਾ ਹੈ ਜ਼ਿੰਦਗੀ। ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਕਹਿਣ ਲੱਗੇ, ਚੌਧਰੀ ਜੇ ਤੇਰੇ ਸਿਪਾਹੀਆਂ ਦਾ ਮਨ ਡੋਲ ਗਿਆ ਏ ਤੇ ਤੇਰਾ ਵੀ ਦੇਈ ਮਨ ਸਾਥ ਜਿਹੜਾ ਨਹੀਂ ਦਿੱਤਾ, ਤੇਰੀ ਆਤਮਾ ਦਾ ਤੇਰੇ ਸਰੀਰ ਦਾ ਤੇਰੇ ਮਨ ਨੇ ਡੋਲ ਗਿਆ ਨਾ, ਮਨ ਮੌਤ ਵਾਸਤੇ ਤਿਆਰ ਨਹੀਂ, ਚੱਲ ਫਿਰ ਤੈਨੂੰ ਉਹਨਾਂ ਵੀਰ ਬਹਾਦਰਾਂ ਦੇ ਦਰਸ਼ਨ ਕਰਾਉਣੇ ਆ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਇੱਕ ਮੁੱਠ ਛੋਲਿਆਂ ਦੀ ਤੇ ਇੱਕ ਮੁੱਖ ਪਾਣੀ ਦਾ ਪੀ ਕੇ, ਜਿਨ੍ਹਾਂ ਨੇ ਸਰਸਾ ਦੇ ਕੰਢੇ ਦੇ ਉੱਤੇ ਦੁਸ਼ਮਣ ਦੇ ਸਾਹਮਣੇ ਛਾਤੀਆਂ ਨੂੰ ਪਹਾੜ ਦੀ ਤਰ੍ਹਾਂ ਡਾਹ ਕੇ ਕੱਲੇ ਕੱਲੇ ਸੂਰਮੇ ਨੇ 125,000 ਦਾ ਟਾਕਰਾ ਕੀਤਾ, ਔਰ ਜਿਨ੍ਹਾਂ ਚਮਕੌਰ ਦੀ ਕੱਚੀ ਹਵੇਲੀ ਦੇ ਵਿੱਚ ਦੁਸ਼ਮਣਾਂ ਦੀਆਂ 20 ਲੱਖ ਫੌਜਾਂ ਨੂੰ ਲਾਗੇ ਤੱਕ ਨਹੀਂ ਆਉਣ ਦਿੱਤਾ, ਉਹਨਾਂ ਵੀਰ ਬਹਾਦਰਾਂ ਦੇ ਤੈਨੂੰ ਦਰਸ਼ਨ ਕਰਾਉਣੇ ਆ। ਇੱਕ ਡੋਰੀ ਕਹਿਣ ਲੱਗੇ ਆ, ਗੁਰੂ ਕੀ ਸੰਗਤ ਜਿਹੜਾ ਪਿਆਰ ਦੇ ਨਾਲ ਸੁਣਨ ਦਾ ਯਤਨ ਕਰਿਓ। ਮਹਾਰਾਜ ਨੇ ਟਹਿਲੂਏ ਸਿੰਘ ਨੂੰ ਹੁਕਮ ਕੀਤਾ ਏ, ਦੱਸੋ ਮਹਾਰਾਜ, ਕਹਿੰਦੇ ਜਾ ਬਈ ਨਿਹੰਗ ਸਿੰਘਾਂ ਦੀ ਫੌਜੀ ਛਾਉਣੀ ਵਿੱਚ, ਸਾਡਾ ਹੁਕਮ ਸੁਣਾ। ਜਦੋਂ ਸੁਣਿਆ ਟਹਿਲੂਏ ਸਿੱਖ ਨੇ ਕਲਗੀਧਰ ਦਾ ਹੁਕਮ, ਟੇਕਿਆ ਮਹਾਰਾਜ ਦੇ ਚਰਨਾਂ ਤੇ ਮੱਥਾ ਬੁਲਾਈ ਫਤਿਹ, ਲਓ ਜੀ ਉਸੇ ਵੇਲੇ ਨੱਠਿਆ ਏ ਨਿਹੰਗ ਸਿੰਘ ਸੂਰਮਾ, ਆਹ ਜਾ ਪਹੁੰਚਿਆ ਗੁਰੂ ਕਲਗੀਧਰ ਦੇ ਬਬਰੇ ਅਕਾਲੀਆਂ ਦੀ ਛਾਉਣੀ। ਕੋਈ ਗੁਰੂ ਕਾ ਸਿੰਘ ਦਸਤਾਰਾ ਸਜਾ ਰਿਹਾ ਏ, ਕੋਈ ਸ਼ਸਤਰਾਂ ਨੂੰ ਮਾਂਜ ਰਿਹਾ ਏ, ਕੋਈ ਘੋੜਿਆਂ ਦੇ ਖਰਖਰਾ ਕਰ ਰਿਹਾ, ਕੋਈ ਚੰਡੀ ਦੀ ਵਾਰ, ਕੋਈ ਸੁਖਮਨੀ ਦੀਆਂ ਅਸਪਦੀਆਂ, ਕੋਈ ਜਪ ਜੀ, ਕੋਈ ਸੋਹਿਲਾ, ਕਿੰਨਾ ਆਨੰਦ ਬਣਿਆ ਹੋਇਆ ਏ ਮਨ। ਗੁਰੂ ਕੀ ਸੰਗਤ ਧਰਤੀ ਦੇ ਉੱਤੇ ਸੱਚਖੰਡ ਬਣਾਇਆ ਏ ਗੁਰੂ ਕਲਗੀਧਰ ਦਿਆਂ ਬੱਬਰ ਅਕਾਲੀ ਨਿਹੰਗ ਬਾਬਿਆਂ ਨੇ, ਤੇ ਸਿੱਖ ਨੇ ਜਾਂਦਿਆਂ ਸਾਰੀ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਬੁਲਾਈ ਫਤਿਹ, ਤੇ ਜਿਹੜਾ ਜਿਹੜਾ ਵੀ ਕੋਈ ਕੰਮ ਕਰ ਰਿਹਾ ਸੀ ਨਾ, ਉਹਨਾਂ ਸਿਆਣ ਲਿਆ ਵੀ ਇਹ ਨਿਹੰਗ ਸਿੰਘ ਗੁਰੂ ਕਲਗੀਧਰ ਦਾ ਟੈਲੂ ਆਏ ਤੇ ਕੋਈ ਹੁਕਮ ਲੈ ਕੇ ਆਇਆ ਏ, ਸਾਰੇ ਇਕੱਠੇ ਹੋ ਗਏ। ਆਓ ਵੀਰ ਜੀ, ਕੀ ਹੁਕਮ ਹੈ ਕਲਗੀਧਰ ਪ੍ਰੀਤਮ ਪਾਤਸ਼ਾਹ ਦਾ? ਕੋਈ ਬਿਪਤਾ ਬਣੀ ਹੈ? ਇੱਕ ਪਾ ਕੇ ਗਲ ਵਿੱਚ ਪਹਿਲਾਂ ਗੁਰੂ ਕੀ ਸੰਗਤ ਨਿਹੰਗ ਸਿੰਘਾਂ ਦੀ ਛਾਉਣੀ ਵਿੱਚ ਇਕੱਠੇ ਹੋਏ ਗੁਰੂ ਕੇ ਪਿਆਰੇ ਨਿਹੰਗ ਸਿੰਘ ਬੱਬਰ ਅਕਾਲੀਆਂ ਨੂੰ, ਗੁਰੂ ਦਾ ਟੈਲੂ ਆ ਸਿੱਖ ਮੇਰੇ ਕਲਗੀਧਰ ਦਾ ਹੁਕਮ ਹੈ, ਐਂ ਸੁਣਾ ਰਿਹਾ।

ਖਾਰੇਗਾ ਸਿੱਧੀ ਜੋ ਛਾਤੀ ਤਾਰ ਕੇ ਹੋਈ ਖਾਰੇਗਾ ਸਿੱਧੀ ਜੋ ਛਾਤੀ ਤਾਰ ਕੇ ਹੋਈ ਖਾਰੇਗਾ ਸਿੱਧੀ ਜੋ ਛਾਤੀ ਤਾਰ ਕੇ ਹੋਈ ਖਾਰੇਗਾ ਸਿੱਧੀ ਜੋ ਛਾਤੀ ਤਾਰ ਕੇ ਮੰਗੀਆਂ ਮਰਾ ਦੱਸਦਾ ਮੋ

ਗੁਰੂ ਕੀ ਸੰਗਤ ਜਦੋਂ ਤੈਨੂੰ ਇਹ ਸਿੱਖ ਦੇ ਜਾ ਕੇ ਬੱਬਰ ਅਕਾਲੀ ਨਿਹੰਗ ਸਿੰਘਾਂ ਦੀ ਛਾਉਣੀ ਦੇ ਵਿੱਚ ਇਹ ਹੁਕਮ ਸੁਣਾਇਆ ਨਾ ਕਲਗੀਧਰ ਪਾਤਸ਼ਾਹ ਦਾ, ਤੇ ਕਹਿੰਦੇ ਨੇ ਫਿਰ ਯੋਧਿਆਂ ਦੇ ਚਿਹਰਿਆਂ ਉੱਤੇ ਗਿੱਠ ਗਿੱਠ ਲਾਲੀਆਂ ਚੜ ਗਈਆਂ, ਕਿਉਂਕਿ ਹੁਣ ਉਹ ਜ਼ਮਾਨਾ ਨਹੀਂ ਸੀ ਰਹਿ ਚੁੱਕਿਆ ਕਿ ਮਹਾਰਾਜ ਨੰਗੀ ਤਲਵਾਰ ਲੈ ਕੇ ਸਟੇਜ ਉੱਤੇ ਆਵੇ ਤੇ ਸਾਹਮਣੇ 1,00,000 ਸੰਗਤ ਬੈਠੀ ਹੋਵੇ ਤੇ ਕਲਗੀਧਰ ਕਵੇ ਵੀ ਮੈਨੂੰ ਮੇਰੀ ਪਿਆਸੀ ਤਲਵਾਰ ਦੀ ਪਿਆਸ ਬੁਝਾਉਣ ਵਾਸਤੇ ਤੁਹਾਡੇ ਸੀਸ ਦੀ ਖੂਨ ਦੀ ਲੋੜ ਹੈ, ਤੇ 1,00,000 ਸੰਗਤ ਦੀ ਧੌਣ ਚੁੱਕ ਜਾਵੇ। ਮਹਾਰਾਜ ਨੇ ਖੰਡੇ ਦੀ ਪੌਲ ਦੇ ਕੇ ਗੁਰੂ ਕੀ ਸੰਗਤ ਤੋਂ ਮਰਦ ਸੂਰਮੇ ਪੈਦਾ ਕਰ ਦਿੱਤੇ ਨੇ ਦੁਨੀਆਂ ਦੇ ਵਿੱਚ, ਜਿਹੜੇ ਮੌਤ ਨੂੰ ਮਖੌਲ ਕਰਦੇ।

ਹਰ ਵੇਲੇ ਗੁਰੂ ਕੀ ਸੰਗਤ ਮੌਤ ਨੂੰ ਖਿਡਾਵੀ ਜਾਣ ਕੇ ਆਪਣੇ ਸੀਸ ਨੂੰ ਤਲੀ ਦੇ ਉੱਤੇ ਰੱਖ ਕੇ ਯਾਰ ਦੇ ਹੁਕਮ ਦੀ ਉਡੀਕ ਕਰਦੇ। ਤੇ ਤੀਜੇ ਪਾਤਸ਼ਾਹ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ। ਇਹ ਜੁਗਤੀ ਗੁਰੂ ਨਾਨਕ ਤੋਂ ਸ਼ੁਰੂ ਹੋਈ ਹੈ ਤੇ ਨੌਵੇਂ ਪਾਤਸ਼ਾਹ ਤੱਕ ਗੁਰੂ ਕੀ ਸੰਗਤ ਜੁਗਤੀ ਸਿੱਖ ਨੂੰ ਦੱਸਦੇ ਰਹੇ ਨੇ ਸਾਡੇ ਗੁਰੂ। ਕਿੰਨਾ ਲੰਮਾ ਸਮਾਂ? 230 ਸਾਲ। 230 ਸਾਲਾਂ ਦਾ ਲੰਮਾ ਸਮਾਂ ਮੇਰਾ ਵਾਹਿਗੁਰੂ ਕਿਰਪਾ ਕਰੇ ਤੇ 9 ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ, ਕੋਈ ਘੱਟ ਕੁਰਬਾਨੀ ਨਹੀਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 4 ਉਦਾਸੀਆਂ, ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਬੱਚਿਆਂ ਤੇ ਪਰਿਵਾਰ ਤੋਂ ਲਾਂਭੇ ਰਹਿਣਾ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੰਕਾਰੀਆਂ ਜੋਗੀਆਂ ਦੇ ਹੰਕਾਰ ਤੋੜ ਦੇਣੇ, ਭੋਰਿਆਂ ਵਿੱਚ ਬਹਿ ਕੇ ਬੰਦਗੀਆਂ ਕਰਨੀਆਂ, ਤੇ ਤੀਸਰੇ ਪਾਤਸ਼ਾਹ ਬਜ਼ੁਰਗ ਸਤਿਗੁਰੂ ਅਮਰਦਾਸ ਮਹਾਰਾਜ ਤਪੇ ਵਰਗਿਆਂ ਦੇ ਹੰਕਾਰ ਤੋੜਨੇ, ਅਕਬਰ ਵਰਗਿਆਂ ਨੂੰ ਸੰਗਤ ਤੇ ਪੰਗਤ ਦੀ ਪ੍ਰਥਾ ਦੱਸਣੀ। ਗੁਰੂ ਕੀ ਸੰਗਤ 230 ਸਾਲਾਂ ਦਾ ਸਮਾਂ ਤੇ 9 ਗੁਰੂ ਸਾਹਿਬਾਨਾਂ ਦੀਆਂ ਮਹਾਨ ਘਾਲਣਾ ਦਾ ਸਦਕਾ ਫਿਰ ਸਿੱਖ ਸਲਵਾੜੀ ਹੋਂਦ ਵਿੱਚ ਆਈ, ਖਾਲਸਾ ਪੰਥ ਦੀ ਸਾਜਨਾ ਹੋਈ। ਤੇ ਅੱਜ ਕੋਈ ਮੇਰੇ ਵਰਗਾ ਬੰਦਾ ਜੇ ਜਪਜੀ ਸਾਹਿਬ ਪੜ੍ਹ ਲਵੇ ਨਾ ਕਿਤੇ ਸਵੇਰੇ ਉੱਠ ਕੇ, ਤੇ ਗਲੀਆਂ ਵਿੱਚ ਰੌਲੀ ਪਾਵੇਗਾ, ਮੈਂ ਜਪਜੀ ਸਾਹਿਬ ਪੜ੍ਹ ਕੇ ਆਇਆ, ਮੈਂ ਬੜਾ ਵੱਡਾ ਨਿਤਨੇਮੀ ਆ, ਮੈਂ ਬਹੁਤ ਸਿਮਰਨ ਕਰਦਾ। ਸਾਡੇ ਗੁਰੂਆਂ ਦਾ ਸਿਧਾਂਤ ਕੀ ਹੈ? ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਿੰਨੀ ਮਨੁੱਖਤਾ ਦੇ ਉੱਤੇ ਮਹਾਨ ਕਿਰਪਾ ਕਰਦੇ ਨੇ। ਤੀਜੇ ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਪਰ ਜੇ ਕਿਤੇ ਹੁਕਮਨਾਮਾ ਕਰਨਾ ਜੇ ਆ ਜਾਵੇ ਨਾ, ਤੇ ਫਿਰ ਉਦੋਂ ਹੀ ਗੁਰੂ ਕੀ ਸੰਗਤ ਭਜਣ ਦੀ ਕਰਦੇ ਹਾਂ ਵੀ ਗੱਲ ਨਹੀਂ ਬਣੀ। ਉਹ ਸਤਿਗੁਰੂ ਨੇ ਸਿੱਖਾ ਤੈਨੂੰ ਸੁਚੇਤ ਕੀਤਾ ਏ, ਜਿਹੜੀ ਮੰਜ਼ਿਲ ਨੂੰ ਤੂੰ ਤੁਰਨ ਲੱਗਾ ਏ ਤੇਰੇ ਰਾਹ ਦੇ ਵਿੱਚ ਕੰਡੇ ਨੇ ਮੇਰੇ ਸਤਿਗੁਰੂ ਨੇ ਹੁਕਮਨਾਮੇ ਵਿੱਚ ਬੋਲ ਕੇ ਤੈਨੂੰ ਕਹਿ ਦਿੱਤਾ ਏ, ਤੇ ਨਾਲ ਹੀ ਤੈਨੂੰ ਇੱਕ ਜੁਗਤੀ ਵੀ ਦੱਸ ਦਿੱਤੀ ਏ। ਮੇਰਾ ਵਾਹਿਗੁਰੂ ਕਿਰਪਾ ਕਰੇ। ਪਰ ਗੁਰੂ ਕੀ ਸੰਗਤ ਇਹ ਮਨੁੱਖ ਜਿਹੜਾ ਏ ਨਾ, ਅੱਜ ਕਲਯੁਗ ਦੇ ਵਿੱਚ ਸਤਿਗੁਰੂ ਨੂੰ ਪਿੱਛੇ ਤੇ ਆਪ ਮੋਹਰੇ ਹੋਇਆ। ਖੈਰ ਰਹਿਮਤ ਕਰੇ ਮੇਰਾ ਸਤਿਗੁਰੂ, ਇਹੋ ਜਿਹੇ ਪਿਆਰੇ ਵੀ ਦੁਨੀਆ ਦੇ ਵਿੱਚ ਵਿਚਰਦੇ ਨੇ ਜਿਹੜੇ ਗੁਰੂ ਦੇ ਭਾਣੇ ਤੇ ਗੁਰੂ ਦੀ ਆਗਿਆ ਵਿੱਚ ਚੱਲਦੇ ਨੇ। ਜਦੋਂ ਸੁਣਿਆ ਸਿੱਖਾਂ ਨੇ ਹੁਕਮ, ਦੋ ਯੋਧੇ ਪਿਓ ਤੇ ਪੁੱਤਰ ਦਸਤਾਰਾਂ ਸਜਾ ਰਹੇ ਸੀ। ਬਸ ਗੁਰੂ ਦਾ ਹੁਕਮ ਸੁਣਦਿਆਂ ਸਾਰੀ ਖੁੱਲੇ ਦਸਤਾਰੇ ਲੈ ਕੇ ਪਿਓ ਪੁੱਤ ਤੋਂ ਮੋਹਰੇ ਤੇ ਪੁੱਤ ਪਿਓ ਤੋਂ ਮੋਹਰੇ। ਕਈ ਤੇ ਉਡੀਕਦੇ ਰਹਿ ਗਏ ਨੇ ਗੁਰੂ ਕੀ ਸੰਗਤ, ਪਰ ਕਹਿੰਦੇ ਨੇ ਵਾਹੋ ਦਾਹੀ ਸਾਹ ਚੜ੍ਹੇ ਆਏ, ਆਹ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਆਣ ਪਹੁੰਚੇ ਨੇ। ਸਿਦਕ ਵੇਖੋ, ਪਿਆਰ ਦੇਖੋ। ਪੁੱਤਰ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਤੁਹਾਡਾ ਹੁਕਮ ਕੰਨਾਂ ਦੇ ਵਿੱਚ ਪਿਆ ਏ, ਮਹਾਰਾਜ ਤੁਸੀਂ ਮੇਰੇ ਤੇ ਰਹਿਮਤ ਕੀਤੀ ਏ, ਫਟਾਫਟ ਗੋਲੀ ਨੂੰ ਲੋਡ ਕਰੋ, ਬੰਦੂਕ ਨੂੰ ਤੇ ਬੰਨ ਕੇ ਸਿਰ ਮੇਰੀ ਛਾਤੀ ਦੇ ਚ ਮਾਰ ਕੇ ਗੋਲੀ, ਮਹਾਰਾਜ ਬੰਦੂਕ ਦੀ ਪਰਖ ਕਰੋ, ਨਿਮਾਣਾ ਜੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝੇਗਾ। ਕਿਉਂਕਿ ਉਹਦੇ ਦਿਲ ਵਿੱਚ ਇੱਕ ਗੱਲ ਘਰ ਕਰ ਗਈ ਸੀ ਕਿ ਮੇਰਾ ਬਾਪੂ ਵੀ ਮੇਰੇ ਨਾਲ ਭਜਾਏ, ਪਰ ਮੈਂ ਜਵਾਨ ਹੋਣ ਕਰਕੇ ਗੁਰੂ ਦੇ ਦਰਬਾਰ ਵਿੱਚ ਪਹਿਲਾਂ ਆ ਗਿਆ, ਬਾਪੂ ਪਿੱਛੇ ਤੁਰਿਆ ਆਉਂਦਾ ਏ। ਤੇ ਜੇ ਕਿਤੇ ਮਹਾਰਾਜ ਬਾਪੂ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਕੰਮ ਨਿਬੇੜ ਲੈਣ ਤੇ ਮੇਰਾ ਤੇ ਜੀਵਨ ਜਿਹੜਾ ਉਹ ਧਰਤੀ ਦੇ ਉੱਤੇ ਆਉਣਾ ਸਫਲ ਹੋ ਜਾਵੇਗਾ। ਪਰ ਇਹਨੇ ਨੂੰ ਬਾਪੂ ਵੀ ਆਣ ਪਹੁੰਚਾਏ ਤੇ ਕਹਿਣ ਲੱਗਾ, ਮਹਾਰਾਜ ਪੁੱਤਰ ਮੇਰੇ ਨੂੰ ਥੋੜਾ ਜਿਹਾ ਤੇਜ਼ ਦੌੜਦਾ ਸੀ, ਪਰ ਹੁਕਮ ਤੇ ਕੱਠਿਆਂ ਨੇ ਸੁਣਿਆ ਨਾ ਸਤਿਗੁਰੂ ਜੀ, ਮੇਰਾ ਪਿਆਰ ਵੀ ਕੋਈ ਘੱਟ ਨਹੀਂ, ਤੂੰ ਤੇ ਦਿਲਾਂ ਦੀਆਂ ਜਾਣਨ ਵਾਲਾ ਏ, ਬਾਜਾਂ ਵਾਲਿਆ, ਰਹਿਮਤ ਕਰੋ। ਇਹ ਜਵਾਨ ਪੁੱਤਰ ਉਹ ਕਿਸੇ ਮੈਦਾਨ ਵਿੱਚ ਕਿਸੇ ਜੰਗ ਯੁੱਧ ਵਿੱਚ ਵੈਰੀ ਦੇ ਨਾਲ ਲੜਨ ਵਾਸਤੇ ਤੁਹਾਡੇ ਕੰਮ ਆਵੇਗਾ? ਤੁਸਾਂ ਤੇ ਬੰਦੂਕ ਦੀ ਪਰਖ ਕਰਨੀ ਹੈ ਨਾ, ਬੁੱਢੇ ਸਰੀਰ ਦੀ ਛਾਤੀ ਵਿੱਚ ਗੋਲੀ ਮਾਰ ਕੇ ਪਰਖ ਕਰ ਲਵੋ, ਨਦੀ ਕਿਨਾਰੇ ਉੱਤੇ ਰੁਕਣਾ ਹਾਂ। ਮਹਾਰਾਜ ਰਹਿਮਤ ਕਰਦੇ ਹੋ, ਕਿਰਪਾ ਕਰਦੇ ਹੋ, ਮੇਰੇ ਪੁੱਤਰ ਦੀ ਜ਼ਿੰਦਗੀ ਦੇ ਵਿੱਚ ਬੜੇ ਮੌਕੇ ਆਉਣਗੇ ਤੁਹਾਡੀਆਂ ਖੁਸ਼ੀਆਂ ਹਾਸਲ ਕਰਨ ਦੇ, ਮੈਦਾਨ ਵਿੱਚ ਜਾ ਕੇ ਵੀ ਸ਼ਹੀਦੀ ਪਾ ਸਕਦਾ ਏ, ਦੁਸ਼ਮਣ ਨਾਲ ਲੋਹਾ ਲੈ ਸਕਦਾ, ਤੁਹਾਡੀਆਂ ਫੌਜਾਂ ਦਾ ਸਿੱਪਾ ਸਵਾਰ ਬਣ ਸਕਦਾ, ਦਾਤਾ ਜੀ ਕਿਰਪਾ ਕਰਕੇ ਬੰਦੂਕ ਦੀ ਗੋਲੀ ਮੇਰੀ ਛਾਤੀ ਵਿੱਚ ਵੱਜਣੀ ਚਾਹੀਦੀ। ਦੋਨੋਂ ਪਿਓ ਤੇ ਪੁੱਤਰ ਝਗੜਾ ਕਰ ਰਹੇ ਨੇ, ਪਰ ਸਾਹਮਣੇ ਕੁਰਸੀ ਦੇ ਉੱਤੇ ਬੈਠਾ ਡੱਲਾ ਜਿਹੜਾ, ਉਹਨਾਂ ਨੂੰ ਬੈਠੇ ਨੂੰ ਤਰੇਲੀਆਂ ਆ ਜਾਂਦੀਆਂ, ਕਹਿੰਦਾ ਧੰਨ ਗੁਰੂ ਦੇ, ਧੰਨ ਗੁਰੂ ਦੇ ਸਿੱਖ ਕਿੱਦਾਂ ਮੌਤ ਨੂੰ ਮਖੌਲਾ ਕਰ ਰਹੇ ਨੇ, ਇੱਕ ਦੂਜੇ ਨੂੰ ਧੱਕਾ ਦੇ ਕੇ ਕਲਗੀ ਧਰਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਛਾਤੀਆਂ ਚੌੜੀਆਂ ਕਰਕੇ ਖਲੋਤੇ ਨੇ। ਮਹਾਰਾਜ ਨੇ ਕੋਈ ਸਮਾਂ ਦੇਖਿਆ ਏ, ਜਦੋਂ ਚੌਧਰੀ ਡੱਲੇ ਦੀ ਨਿਸ਼ਚਾ ਹੋ ਗਈ ਨਾ, ਤੇ ਸਤਿਗੁਰੂ ਪਾਤਸ਼ਾਹ ਜੀ ਹੋ ਗਏ ਵੀਰ ਆਸਣ,
ਕਹਿਣ ਲੱਗਿਆ ਦੋਵੇਂ ਪਿਓ ਤੇ ਪੁੱਤਰ ਸਾਵਧਾਨ ਹੋ ਜਾਓ, ਵੇਖੋ ਕਿਹਨੂੰ ਗੁਰੂ ਨਾਨਕ ਦੀਆਂ ਖੁਸ਼ੀਆਂ ਮਿਲਦੀਆਂ, ਹਜ਼ੂਰ ਦੇ ਫੜੀ ਬੰਦੂਕ ਕੀਤੋ ਬੰਦੂਕ ਨੂੰ ਲੋਟ ਬੰਨ ਕੇ ਸਿਰ ਤੇ ਕਹਿ ਕੇ ਸਤਿ ਸ੍ਰੀ ਅਕਾਲ ਮਹਾਰਾਜ ਨੇ ਦੱਬਿਆ ਘੋੜਾ ਤੇ ਗੋਲੀ ਉਤੋਂ ਦੀ ਲੰਘਾਤੀ, ਗੱਜ ਕੇ ਆਖੋ ਸਤਨਾਮ ਮੇਰਾ ਵਾਹਿਗੁਰੂ ਪਾਤਸ਼ਾਹ ਕਿਰਪਾ ਕਰੇ। ਜਦੋਂ ਗੋਲੀ ਉਤੋਂ ਦੀ ਲੰਘੀ ਨਾ ਤੇ ਡੱਲਾ ਚੌਧਰੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ, ਸੱਚਿਆ ਪਾਤਸ਼ਾਹ ਜੇ ਗੋਲੀ ਉਤੋਂ ਦੀ ਲੰਘਾ ਦੇਣੀ ਸੀ ਤੇ ਕੰਨ ਵਿੱਚ ਦੱਸ ਦਿੰਦੋ, ਮੈਨੂੰ ਖੜ ਜਾਂਦਾ ਕਮ ਸੇ ਕਮ ਇਲਾਕੇ ਵਿੱਚ ਤੇ ਚੌਧਰ ਬਣੀ ਰਹਿੰਦੀ। ਹੱਸ ਪੈ ਮੇਰੇ ਕਲਗੀਧਰ ਪਾਤਸ਼ਾਹ ਡੱਲਿਆ, ਇਹਨਾਂ ਸਿੱਖਾਂ ਦੇ ਕੰਨ ਵਿੱਚ ਮੈਂ ਫੂਕ ਨਹੀਂ ਮਾਰੀ। ਅੱਜ ਦੁਨੀਆਂ ਦੇ ਵਿੱਚ ਬੜਾ ਬੋਲਬਾਲਾ ਹੈ, ਮੈਂ ਗੁਰੂ ਕੀ ਸੰਗਤ ਕਿਸੇ ਦੇ ਵਰ ਖਿਲਾਫ਼ ਕੋਈ ਬਚਨ ਨਹੀਂ ਕਰ ਰਿਹਾ, ਪਰ ਜੇ ਕਿਤੇ ਕਿਸੇ ਨਾਲ ਕੋਈ ਗੱਲ ਕਰੀਏ ਨਾ, ਅੱਜ ਪੰਜ ਪਿਆਰਿਆਂ ਨੇ ਆਉਣਾ ਹੈ ਗੁਰੂ ਘਰ ਵਿੱਚ, ਅੰਮ੍ਰਿਤ ਸੰਚਾਰ ਹੋਣਾ ਹੈ। ਉਹ ਭਾਗਾਂ ਵਾਲੇ ਉਹ ਚੜ੍ਹ ਜਾਓ ਨਾਮ ਦੇ ਬੇੜੇ ਉੱਤੇ, ਛਕ ਲਓ ਗੁਰੂ ਦਾ ਅੰਮ੍ਰਿਤ। ਨਹੀਂ ਵੀਰ ਜੀ, ਨਹੀਂ ਭਰਾ ਜੀ, ਨਹੀਂ ਗੁਰੂ ਕੇ ਸਿੰਘੋ, ਅਸੀਂ ਜੀ ਉਸ ਬਾਬੇ ਦੇ ਕੋਲੋਂ ਲਿਆ ਹੈ ਮੰਤਰ ਜਿਹੜਾ ਕੰਨਾਂ ਵਿੱਚ ਦਿੰਦਾ ਹੈ। ਤੇ ਮੈਂ ਕਿਹਾ ਕਲਗੀਧਰ ਨੇ ਕਿਹੜਾ ਨਾਸਾਂ ਵਿੱਚ ਦਿੱਤਾ ਹੈ, ਉਹਨਾਂ ਨੇ ਗੁਰ ਮੰਤਰ ਕੰਨਾਂ ਵਿੱਚ ਦਿੱਤਾ ਹੈ, ਅੰਮ੍ਰਿਤ ਦੇ ਚੂਲੇ ਰਸਨਾ ਦੇ ਰਾਹੀਂ ਮੂੰਹ ਦੇ ਰਾਹੀਂ ਅੰਦਰ ਘੱਲੇ ਨੇ। ਕਿਰਪਾ ਕੀਤੀ ਹੈ ਸੁਰ ਨਾਲ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਮਹਾਰਾਜ ਕਹਿੰਦੇ ਡੱਲਿਆ ਕੰਨ ਵਿੱਚ ਫੂਕ ਨਹੀਂ ਮਾਰੀ, ਕੰਨ ਵਿੱਚ ਗੁਰ ਮੰਤਰ ਦਿੱਤਾ ਹੈ, ਮੂਲ ਮੰਤਰ ਦਿੱਤਾ ਹੈ, ਔਰ ਜੁਗਤੀ ਤੇ ਇੱਕ ਸਿਧਾਂਤ ਦਿੱਤਾ ਹੈ, ਤੇ ਅਣਖਰ ਜਿੱਤ ਨਾਲ ਜਿਉਣ ਦੇ ਨਾਲ ਤੇ ਮਰਦਾਂ ਵਾਂਗ ਮੈਦਾਨ ਵਿੱਚ ਮਰਨ ਦਾ ਬਲ ਦਿੱਤਾ ਹੈ। ਇਹਨਾਂ ਸੂਰਬੀਰ ਯੋਧਿਆਂ ਨੂੰ ਕਿਵੇਂ ਮੌਤ ਨੂੰ ਮਖੌਲਾ ਕਰਦੇ ਸੀ। ਜਦੋਂ ਡੱਲੇ ਨੇ ਗੱਲ ਸੁਣੀ ਨਾ, ਕੁਆਰ ਖੁੱਲ ਗਏ, ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਦਾਤਾ ਇਹੋ ਜਿਹੀ ਕੋਈ ਜੁਗਤੀ ਹੈ? ਸਤਿਗੁਰੂ ਜੀ ਕਹਿੰਦੇ ਹੈ ਮੇਰੇ ਅਕਾਲ ਪੁਰਖ ਦਾ ਦਿੱਤਾ ਹੈ ਅੰਮ੍ਰਿਤ। ਫਿਰ ਮਹਾਰਾਜ ਕਿਰਪਾ ਕਰੋ, ਐਸੇ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇਵੋ ਜਿਹੜਾ ਜਮਾਂ ਦੇ ਬੰਧਨ ਕੱਟ ਦਿੰਦਾ ਹੈ, ਜਿਹੜਾ 84 ਦੇ ਚੱਕਰ ਤੋਂ ਅਕਾਲ ਪੁਰਖ ਦੇ ਸੱਚ ਖੰਡ ਦੇ ਦਰਵਾਜ਼ੇ ਤੱਕ ਲੈ ਜਾਂਦਾ ਹੈ ਮਨੁੱਖ ਨੂੰ, ਕਿਰਪਾ ਕਰੋ ਮੈਨੂੰ ਮੌਤ ਦਾ ਭੈ ਨਾ ਆਵੇ। ਮਹਾਰਾਜ ਕਹਿੰਦੇ ਡੱਲਿਆ ਤੂੰ ਫਿਰ ਵੀ ਭਾਗਾਂ ਵਾਲਾ ਹੈ, ਤੂੰ ਗੁਰੂ ਦੇ ਕੋਲ ਅੰਮ੍ਰਿਤ ਦੀ ਦਾਤ ਮੰਗਣ ਲੱਗਾ ਹੈ, ਆ ਭਾਈ ਤੈਨੂੰ ਅੰਮ੍ਰਿਤ ਦੀ ਦਾਤ ਦਈਏ। ਮਹਾਰਾਜ ਨੇ ਫਿਰ ਉੱਥੇ ਕੀਤਾ ਸਿੰਘਾਂ ਨੂੰ ਹੁਕਮ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਤੇ ਚੌਧਰੀ ਡੱਲੇ ਨੂੰ ਛਕਾਇਆ, ਨਾਮ ਰੱਖਿਆ ਡੱਲਾ ਸਿੰਘ। ਜਦੋਂ ਇਹ ਅੰਮ੍ਰਿਤ ਛਕ ਲਿਆ ਤੇ ਗੁਰੂ ਕਲਗੀਧਰ ਦੇ ਕੋਲੋਂ ਗੁਰਮੰਤਰ ਪੁੱਛਣ ਲੱਗਾ ਹੈ, ਇੱਕ ਬਤਾਰਾ ਸੁਣ ਲਓ ਭਾਗਾਂ ਵਾਲਿਓ, ਮਹਾਰਾਜ ਗੁਰਮੰਤਰ ਦੀ ਟੇਕ ਚੌਧਰੀ ਡੱਲੇ ਨੂੰ ਦੱਸਣ ਲੱਗੇ ਨੇ ਕਿ ਗੁਰਮੰਤਰ ਕੀ ਹੈ ਤੇ ਸਿੱਖੀ ਸਿਦਕ ਕੀ ਹੈ, ਕਿਵੇਂ ਫਿਰ ਆਪਣੇ ਆਪ ਨੂੰ ਜਿਉਂਦਿਆਂ ਜੀ ਤਵੀਆਂ ਦੇ ਉੱਤੇ ਛੜਵਾਉਣਾ ਪੈਂਦਾ ਹੈ, ਤਨ ਆਰੇ ਨਾਲ ਚਲਵਾਉਣਾ ਪੈਂਦਾ ਹੈ, ਸਿੱਖੀ ਖੰਡੇ ਦੀ ਧਾਰ ਨਾਲੋਂ ਬੜੀ ਤਿੱਖੀ ਤੇ ਸਿੱਖੀ ਸਿਦਕ ਨਿਭਾਵਣਾ ਬੜਾ ਹੀ ਔਖਾ। ਆਓ ਮੇਰੇ ਕਲਗੀਧਰ ਪਾਤਸ਼ਾਹ ਚੌਧਰੀ ਡੱਲੇ ਨੂੰ ਸਿੱਖੀ ਸੁਧਾਰਦੀਆਂ ਕੁਝ ਗੱਲਾਂ ਹੇ ਐਂ ਸਮਝਾ ਰਹੇ ਨੇ ਬਈ।

0: you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Slok Mahalla Pehla.

ਕਰਿਆ ਮੱਲਾ ਦੂਜਾ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣੇ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤੇ

0: تل دیاں، بولن دے تل دیاں، ہڈان دے تل دیاں، غرض کے زندگی دی ہر رو بے ترتیب چل پیندی ادو جد سکھی سکھ ہو گئے۔ اس واسطے قادر کریم نے دارو بنایا ہے دکھ، اور حقیقت ہے سکھ دی مہما بھی دکھ کر کے ہے، جیسے موت کر کے جیون دی مہم ہے، رات کر کے دن دی مہانتا ہے، ہو بہو اسی طریقے نال دکھ کر کے ہی سکھ دی چاہت ہے، سکھ دی منگ ہے۔ وپریت دے کدرے دکھ نہ ہوندا تے شاید سکھ ہی دکھ بن گئے ہوندے۔ تو صاحب کہنا اگر سکھ بندے نو دلدری بنا دے وے، عیاش بنا دے وے، بدماش بنا دے وے، آلسی بنا دے وے، ایسی حالت وچ قدرت دے والوں دارو دکھ ہی ہے۔ تے مہاراج کہنے کیسا عجیب کوتک ورت رہا ہے کہ جیواں لئی دکھ ہی دارو ہے۔ وڈے تو وڈا استاد فیل ہو جاندا ہے سمجھان دے، وڈے تو وڈے گروہاں تو بھی منک کچھ سکھیا نہیں، دکھ دی ایک چوٹ لگدی ہے سمجھ جاندا ہے، سکھیا مل جاندی ہے۔ ایک گل وکری ہے کہ پھر سکھ دے ملدے ہاں بھول جاندا ہے، لیکن پھر قدرت نوں دکھ دا ہی دارو دینا پیندا ہے بار بار۔ دکھ دارو سکھ روگ بھیا جاں سکھ تام نہ ہوئی۔ جے کدرے منک نوں واقعی ادھیاتمک سکھ دی پراپتی ہو جائے تو پھر کتئی دکھ لگدا ہی نہیں۔ ادھیاتمک سکھ ملدا ہی ادوں ہے جد منک دی زندگی سنبھلی ہوئی ہوے، جیون مریادا دے چوے، جیون دھرم دے چوے، تا دھرم دے چ جیون منک نو اس حالت وچ لے جاندا ہے جس نو پرم آنند کہندے نے، پرم رس کہندے نے، جے دے وچ پھر مڑ کے جو ہے دکھ دا سنتاپ نہیں جھیلنا پیندا۔ توں کرتا کرنا میں نہ ہی جاہوں کری نہ ہوئی۔ اے پریپورن پرماتما تو کرتا بھی ہے تو کارن بھی ہے، تو آپ ہی کارن کٹھے پیتے کہ تو آپ ہی سرشت نو سجایا ہے بنایا ہے، میں تے کچھ بھی نہیں۔ جے میں دعویٰ کراں میں بھی کچھ ہاں کری نہ ہوئی تا میرا کیتا کچھ ہوندا نہیں۔ میں کچھ سوچدا ہوندا کچھ بھی ہے، میں چاہندا کچھ ہاں ہوندا اس تو الٹ ہے۔ دراصل جگت وچ اوہی کچھ ہو رہا ہے جو پربھو دی اچھا ہے، جو اکال پرکھ دی اچھا ہے۔ دنیا بھر دے سنت جنا دا ایکو ہی نعرہ ہے کہ اپنی اچھا اس اکال پرکھ دی اچھا نال ہی جوڑ، اپنی جیون شیلی تُو اس اکال پرکھ دے نال ہی جوڑ، کہ جیسے تُو جوڑے گا پھر پرماتما ولو دکھ دے دارو دی لوڑ نہیں پائے گی، پھر سکھ تیرے لئی روگ نہیں ہوئے گا، پھر او پرم آنند پرم سکھ تینوں پراپت ہوئے گا جے وچ مڑ کے پھر کدی دکھ آمدا ہی نہیں۔ تو صاحب کہندے کرتا تے پریپورن پرماتما ہے، وہ آپ ہی کارن ہے۔ جے میں ایسا آکھاں کہ میں بھی کچھ ہاں، میں نہ ہی میں کچھ بھی نہیں، جاں ہوں جے واقعی میں کچھ ہاں کری نہ ہوئی میرا کیتا نہیں ہوندا۔ بھگت کبیر اس نو انج کہندے نے، جو میں چتوں نہ کرے کیا میرے چتوے ہوئے، اپنا چتویا ہر کرے جو میرے چت نہ ہوئے۔ سیانے بھگت ایسا اندازہ لا لینے نے کہ جو کچھ ہو رہا ہے یہ پربھو دی اچھا ہے، دن ہو رہا ہے، رات ہو رہی ہے، جنم مرن ہو رہا ہے، یہ پربھو دی اچھا ہے۔ اس اچھا دے نال ہی وہ سہمت ہو جاندے نے، اس اچھا نال ہی وہ اپنی اچھا نو جوڑ لیندے نے، کہ جد کوئی اکال پرکھ دی اچھا نال اپنی اچھا نو جوڑ لیندا ہے اکال پرکھ دی پرسنتا دا پاتر بن جاندا ہے۔ اے بندے تو ایک کام کرنا چاہیا سی نہیں ہویا، اچھا پربھو دی اچھا، تو کچھ چھوٹا جہا کام کرنا چاہیا سی بہت وڈے روپ وچ ہو گیا، اچھا اس پربھو دی اچھا۔ جیڑا اس ڈھنگ نال سمجھے دراصل اوہی ادھیاتمک گیانی ہے، اوہی برہم گیانی ہے۔ تو صاحب کہندے اگر میں چاہواں تو پھر میرا کیتا نہیں ہوندا، اور حقیقت ہے ਕਿ ਜੀਵਾਂ ਦਾ ਕੀਤਾ ਜੇ ਕਿਧਰੇ ਹੁੰਦਾ ਤਾਂ ਜੀਵਾਂ ਦੀ ਮੰਗ ਅਜੇ ਬਰਕਰਾਰ ਨਾ ਰਹਿੰਦੀ। ਹਰ ਮਨੁੱਖ ਦੇ ਅੰਦਰ ਕੁਛ ਮੰਗਾਂ ਨੇ, ਔਰ ਐਸੀਆਂ ਮੰਗਾਂ ਨੇ ਜੋ ਉੱਦਮ ਕਰਨ ਦੇ ਬਾਵਜੂਦ ਵੀ ਪੂਰੀਆਂ ਨਹੀਂ ਆਉਂਦੀਆਂ। ਆਖਰ ਬਹਿਬਲ ਹੋ ਕੇ ਉਸ ਨੂੰ ਕਬੂਲ ਕਰਨਾ ਪੈਂਦਾ ਹੈ, ਹੇ ਪ੍ਰਭੂ ਜੋ ਤੇਰੀ ਇੱਛਾ ਉਹੀ ਮੇਰੀ ਇੱਛਾ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਮੈਂ ਸਦਕੇ ਹਾਂ ਐ ਅਕਾਲ ਪੁਰਖ ਤੂੰ ਕੁਦਰਤ ਦੇ ਚ ਵਸੇ ਹੋਇਆ, ਪ੍ਰਕਿਰਤੀ ਦੇ ਜ਼ਰੇ ਜ਼ਰੇ ਦੇ ਜੋ ਹੈ ਵਸੇ ਹੋਇਆ। ਜਦ ਜ਼ਮੀਨ ਦੇ ਉੱਤੇ ਧਾਰਮਿਕ ਉਪਦੇਸ਼ਕ ਨਹੀਂ ਸਨ, ਧਾਰਮਿਕ ਗ੍ਰੰਥ ਨਹੀਂ ਸਨ, ਧਾਰਮਿਕ ਗੁਰੂ ਨਹੀਂ ਸਨ, ਧਾਰਮਿਕ ਮੰਦਰ ਨਹੀਂ ਸਨ, ਤਾਂ ਸਿਆਣੇ ਮਨੁੱਖਾਂ ਨੇ, ਬਾਰੀਕ ਬੀਨ ਬੰਦਿਆਂ ਨੇ ਪ੍ਰਕਿਰਤੀ ਦੇ ਜ਼ਰੇ ਜ਼ਰੇ ਤੋਂ ਕਾਦਰ ਦੀ ਪ੍ਰੇਰਨਾ ਲਈ, ਕੁਦਰਤ ਤੋਂ ਕਾਦਰ ਦੀ ਪ੍ਰੇਰਨਾ ਲਈ, ਪ੍ਰਕਿਰਤੀ ਤੋਂ ਪਰਮਾਤਮਾ ਦੀ ਪ੍ਰੇਰਨਾ ਲਈ, ਸੰਸਾਰ ਤੋਂ ਨਿਰੰਕਾਰ ਦੀ ਪ੍ਰੇਰਨਾ ਲਈ, ਜ਼ਰੇ ਜ਼ਰੇ ਦੇ ਚੋਂ ਔਰ ਪਾਣੀ ਦੀ ਵਗਦੀਆਂ ਧਾਰਾਵਾਂ ਦੇ ਚੋਂ, ਖਿੜੇ ਫੁੱਲਾਂ ਦੇ ਚੋਂ, ਸੂਰਜ ਦੀਆਂ ਕਿਰਨਾਂ ਦੇ ਚੋਂ ਮਨੁੱਖ ਨੇ ਪਰਮਾਤਮਾ ਦਾ ਅਨੁਭਵ ਲਿਆ। ਸਹਿਜੇ ਸਹਿਜੇ ਮਨੁੱਖ ਦੀ ਅਕਲ ਮੋਟੀ ਹੁੰਦੀ ਗਈ, ਸੂਰਜ ਦੀਆਂ ਕਿਰਨਾਂ ਤੋਂ ਉਸ ਪਰਮ ਸੂਰਜ ਦਾ ਗਿਆਨ ਲੈਣਾ ਔਖਾ ਹੋ ਗਿਆ। ਜਲ ਦੀਆਂ ਵਗਦੀਆਂ ਹੋਈਆਂ ਧਾਰਾਵਾਂ ਤੋਂ ਜੀਵਨ ਧਾਰਾ ਦਾ ਗਿਆਨ ਲੈਣਾ ਬੜਾ ਔਖਾ ਹੋ ਗਿਆ। ਸਾਗਰ ਦੇ ਗਰਜਨ ਤੋਂ ਜੀਵਨ ਸਾਗਰ ਦਾ ਬੋਧ ਹਾਸਲ ਕਰਨਾ ਮੁਸ਼ਕਿਲ ਜਿਹੀ ਪ੍ਰਤੀਤ ਹੋਈ। ਔਰ ਇਸੇ ਤਰੀਕੇ ਨਾਲ ਸੰਸਾਰ ਤੋਂ ਨਿਰੰਕਾਰ ਦਾ ਬੋਧ ਹਾਸਲ ਕਰਨਾ ਔਖੀ ਗੱਲ ਹੋ ਗਈ, ਤਾਂ ਸ਼ਬਦਾਂ ਦੀ ਲੋੜ ਪੈ ਗਈ, ਬੋਲਚਾਲ ਦੀ ਲੋੜ ਪੈ ਗਈ, ਵਿਆਖਿਆ ਦੀ ਲੋੜ ਪੈ ਗਈ, ਧਾਰਮਿਕ ਮੰਦਰਾਂ ਦੀ ਲੋੜ ਪੈ ਗਈ, ਸਿਧਾਂਤਾਂ ਦੀ ਲੋੜ ਪੈ ਗਈ, ਕਥਨੀਆਂ ਦੀ ਲੋੜ ਪੈ ਗਈ। ਲੇਕਿਨ ਬੁੱਧ ਇਤਨੀ ਮੋਟੀ ਹੈ ਕਿ ਕਥਨੀਆਂ ਦੇ ਬਾਵਜੂਦ ਵੀ ਪਰਮਾਤਮਾ ਦੀ ਸਮਝ ਨਹੀਂ ਪੈ ਰਹੀ, ਇਤਨਾ ਬੋਲਣ ਦੇ ਬਾਵਜੂਦ ਵੀ ਅਕਾਲ ਪੁਰਖ ਦਾ ਜਿਹੜਾ ਬੋਧ ਹੈ ਉਹ ਮਿਲ ਨਹੀਂ ਰਿਹਾ। ਉਹ ਬੰਦੇ ਕਿਤਨੇ ਬਾਰੀਕ ਬੀਨ ਸਨ, ਕਿਤਨੇ ਸਿਆਣੇ ਸਨ ਜੋ ਪ੍ਰਕਿਰਤੀ ਤੋਂ ਪਰਮਾਤਮਾ ਦੀ ਪ੍ਰੇਰਨਾ ਲੈਂਦੇ ਰਹੇ, ਜੋ ਸੰਸਾਰ ਤੋਂ ਨਿਰੰਕਾਰ ਦੀ ਪ੍ਰੇਰਨਾ ਲੈਂਦੇ ਰਹੇ। ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਬਲਹਾਰੀ ਮੈਂ ਸਦਕੇ ਜਾਂਦਾ, ਕੁਦਰਤ ਵਸਿਆ ਤੂੰ ਤੇ ਕੁਦਰਤ ਦੇ ਚ ਵਸੇ ਹੋਇਆ, ਤੂੰ ਪ੍ਰਕਿਰਤੀ ਦੇ ਜ਼ਰੇ ਜ਼ਰੇ ਦੇ ਚ ਵਸਿਆ ਹੈ, ਪਰ ਤੇਰਾ ਅੰਤ ਨਾ ਜਾਈ ਲਖਿਆ, ਫਿਰ ਵੀ ਮੈਂ ਤੇਰਾ ਪੂਰਨ ਤੌਰ ਤੇ ਅੰਤ ਨਹੀਂ ਲੱਗ ਸਕਦਾ। ਤੂੰ ਕਿੰਨਾ ਹੈ, ਕਿੱਥੋਂ ਸ਼ੁਰੂ ਹੋਣਾ ਹੈ, ਕਿੱਥੇ ਖਤਮ ਹੋਣਾ ਹੈ, ਵਾਸਤਵਿਕ ਤੇਰਾ ਇਹ ਪਸਾਰਾ ਕਿੰਨਾ ਕੁ ਵੱਡਾ ਹੈ ਇਹਦਾ ਬੋਧ ਨਹੀਂ, ਇਹਨੂੰ ਅੰਤ ਦੇ ਚ ਲਿਆਉਣਾ ਬੜਾ ਔਖਾ ਹੈ। ਰਹਾਉ ਜਾਤ ਮੈਂ ਜੋਤ, ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ, ਸਾਰੀਆਂ ਜਾਤਾਂ ਵਿੱਚ ਸਾਰੇ ਵਜੂਦਾਂ ਵਿੱਚ ਹੇ ਪ੍ਰਭੂ ਤੇਰੀ ਜੋਤ ਹੈ, ਤੇਰੀ ਜੋਤ ਕਰਕੇ ਹੀ ਤੇਰਾ ਬੋਧ ਮਿਲਦਾ ਹੈ, ਤੇਰੀ ਸੂਝ ਮਿਲਦੀ ਹੈ, ਤੂੰ ਸਾਰਿਆਂ ਵਿੱਚ ਇੱਕ ਰਸ ਭਰਪੂਰ ਹੈ, ਅਖੰਡ ਰੂਪ ਵਿੱਚ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਲੀਨ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਾਇਆ, ਤੂੰ ਮਾਲਕ ਸੱਚਾ ਹੈ ਜਿਹੜਾ ਅੱਜ ਮਾਲਕ ਹੈ ਤੇ ਕੱਲ ਨਹੀਂ, ਜਿਸ ਮਕਾਨ ਦੇ ਅਸੀਂ ਅੱਜ ਮਾਲਕ ਹਾਂ ਕੱਲ ਕੋਈ ਹੋਰ ਹੋਵੇਗਾ, ਪੁੱਤਰ ਹੋਵੇਗਾ, ਪਰਸੋਂ ਕੁਝ ਹੋਰ ਹੋਵੇਗਾ, ਪੋਤਰਾ ਹੋਵੇਗਾ, ਸਾਥੋਂ ਪਹਿਲੇ ਕੋਈ ਹੋਰ ਸੀ, ਮਕਾਨ ਆਪਣੀ ਥਾਂ ਤੇ ਮੌਜੂਦ ਹੈ, ਮਾਲਕ ਬਦਲਦੇ ਰਹੇ, ਤੋ ਇਹ ਮਾਲਕ ਝੂਠੇ ਨੇ ਕਿਉਂਕਿ ਬਦਲਦੇ ਪਏ ਨੇ। ਜ਼ਮੀਨ ਆਪਣੀ ਥਾਂ ਤੇ ਮੌਜੂਦ ਹੈ, ਪਤਾ ਨਹੀਂ ਕਿਤਨੇ ਮਾਲਕ ਇਸ ਜ਼ਮੀਨ ਵਿੱਚ ਦਫ਼ਨ ਹੋ ਗਏ, ਕਿਤਨੇ ਭੂਮੀਪਤ ਭੂਮੀ ਵਿੱਚ ਜੋ ਹੈ ਦਫ਼ਨ ਹੋ ਗਏ। ਵਾਸਤਵਿਕ ਸੱਚਾ ਮਾਲਕ ਤੇ ਪਰਿਪੂਰਨ ਪਰਮਾਤਮਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਾਇਆ, ਤੇਰੀ ਸਿਫਤ ਅਤੀ ਸੁੰਦਰ ਹੈ, ਮਹਾਨ ਹੈ, ਗੂੜੀ ਹੈ, ਜਿਸਨੇ ਵੀ ਕੀਤੀ ਹੈ ਉਹ ਬਹੁ ਸਾਗਰ ਤੋਂ ਪਾਰ ਹੋ ਗਿਆ। ਦਰਅਸਲ ਪਰਮਾਤਮਾ ਦੀ ਸਿਫਤ ਕਰਨੀ ਆਪਣੀਆਂ ਸਿਫਤਾਂ ਨੂੰ ਉਜਾਗਰ ਕਰਨਾ ਹੈ, ਪਰਮਾਤਮਾ ਨੂੰ ਵੱਡਾ ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਹੈ, ਪਰਮਾਤਮਾ ਨੂੰ ਮਹਾਨ ਆਖਣਾ ਆਪਣੀ ਮਹਾਨਤਾ ਵਧਾਉਣੀ ਹੈ। ਅੱਜ ਤੱਕ ਜਿਨ੍ਹਾਂ ਨੇ ਪਰਮਾਤਮਾ ਨੂੰ ਉੱਤਮ ਕਰਕੇ ਆਖਿਆ ਉਹ ਆਪ ਨੀਚ ਨਹੀਂ ਰਹੇ, ਜਿਨ੍ਹਾਂ ਨੇ ਪਰਮਾਤਮਾ ਨੂੰ ਮਹਾਨ ਸ਼ਕਤੀਸ਼ਾਲੀ ਕਰਕੇ ਆਖਿਆ ਉਹ ਕਮਜ਼ੋਰ ਨਹੀਂ ਰਹੇ, ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਸਰਬ ਕਲਾ ਸਮਰੱਥ ਆਖਿਆ ਉਹ ਖੁਦ ਵੀ ਗੁਣਵਾਨ ਬਣ ਗਏ, ਖੁਦ ਵੀ ਕਲਾਕਾਰ ਬਣ ਗਏ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਤੋਂ ਸਲਾਹ ਕੀਤੀ ਉਹ ਬਹੁ ਸਾਗਰ ਤੋਂ ਪਾਰ ਹੋ ਗਏ। ਕਹੋ ਨਾਨਕ ਕਰਤੇ ਕਿਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਕਰਤੇ ਪੁਰਖ ਦੀਆਂ ਜਿਹੜੀਆਂ ਗੱਲਾਂ ਨੇ, ਜੋ ਬਾਤਾਂ ਨੇ, ਉਹੀ ਜਾਣਦਾ ਉਹ ਜੋ ਕੁਛ ਕਰ ਰਿਹਾ, ਉਹੀ ਜਾਣਦਾ ਕਿ ਉਹ ਕੀ ਕਰ ਰਿਹਾ ਔਰ ਕੀ ਕਰਨਾ ਚਾਹੁੰਦਾ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਪੌੜੀ ਨਾਲ ਜੁੜੇ ਦੂਜੇ ਸਲੋਕ ਦੇ ਵਿੱਚ ਇਸ ਦੇਸ਼ ਦੀ ਜਿਹੜੀ ਵਰਨ ਵੰਡ ਪ੍ਰਥਾ ਸੀ ਉਸ ਦਾ ਜ਼ਿਕਰ ਕੀਤਾ। ਸਾਡੇ ਦੇਸ਼ ਦੇ ਵਿੱਚ ਧਰਮ ਦੇ ਮੁਖੀਆਂ ਨੇ ਮਨੁੱਖਤਾ ਨੂੰ ਚਾਰ ਹਿੱਸਿਆਂ ਦੇ ਵਿੱਚ ਤਕਸੀਮ ਕਰ ਦਿੱਤਾ ਸੀ। ਰੰਗ ਰੂਪ ਨਸਲ ਕਰਕੇ ਨਹੀਂ, ਜ਼ਾਤ ਪਾਤ ਕਰਕੇ ਨਹੀਂ, ਵਰਨ ਕਰਕੇ ਵੰਡ ਦਿੱਤਾ ਔਰ ਚਾਰ ਵਰਨਾਂ ਦੇ ਨਾਮ ਰੱਖ ਦਿੱਤੇ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼। ਹਜ਼ਾਰਾਂ ਸਾਲ ਤੋਂ ਸਾਡੇ ਦੇਸ਼ ਦੀ ਮਨੁੱਖਤਾ ਇਹਨਾਂ ਚਾਰ ਹਿੱਸਿਆਂ ਦੇ ਤਕਸੀਮ ਰਹੀ ਹੈ। ਵਰਨਾਂ ਦੇ ਫਰਜ਼, ਵਰਨਾਂ ਦੇ ਧਰਮ, ਵਰਨਾਂ ਦੀ ਮਰਿਆਦਾ ਵੀ ਮੁਖੀ ਲੋਕਾਂ ਨੇ ਆਪਣੇ ਢੰਗ ਨਾਲ ਬਣਾਈ। ਸਿਰਮੌਰ ਮੰਨ ਲਿਆ ਗਿਆ ਬ੍ਰਾਹਮਣ ਨੂੰ, ਆਖਿਆ ਗਿਆ ਬ੍ਰਾਹਮਣ ਸਿਰ ਹੈ, ਖੱਤਰੀ ਬਾਵਾਂ ਹੈ ਔਰ ਜਿਹੜਾ ਵੈਸ਼ ਹੈ ਉਹ ਪੇਟ ਹੈ ਤੇ ਜਿਹੜਾ ਸ਼ੂਦਰ ਹੈ ਉਹ ਪੈਰ ਹੈ। ਜੋ ਸ਼ੂਦਰ ਹੈ ਉਹ ਤੇ ਚਰਨ ਹੈ, ਲਿਹਾਜ਼ਾ ਸ਼ੂਦਰ ਨੂੰ ਨਿਖਿੱਧ ਮੰਨ ਲਿਆ ਗਿਆ। ਇਤਨਾ ਨਿਖਿੱਧ ਮੰਨ ਲਿਆ ਗਿਆ ਕਿ ਉਹਦੀ ਛਾਇਆ ਲੈਣੀ ਵੀ ਆਪਣੇ ਆਪ ਨੂੰ ਜੋ ਹੈ ਪਤਿਤ ਹੋਣਾ ਮੰਨ ਲਿਆ ਗਿਆ। ਇਹਦੀ ਛਾਇਆ ਪੈ ਗਈ ਹੈ, ਅਸੀਂ ਭ੍ਰਸ਼ਟ ਹੋ ਗਏ ਹਾਂ, ਹੁਣ ਇਸ਼ਨਾਨ ਕਰਨਾ ਪਏਗਾ। ਇਸ ਢੰਗ ਦਾ ਵਿਧਾਨ ਬਣਾਇਆ ਗਿਆ ਕਿ ਸ਼ੂਦਰ ਹਮੇਸ਼ਾ ਹੀ ਸ਼ੂਦਰ ਰਹੇ। ਇਹ ਉੱਤਮ ਨਾ ਹੋ ਸਕੇ, ਉੱਤਮ ਹੋ ਸਕਦਾ ਸੀ ਜੇ ਇਹ ਧਾਰਮਿਕ ਮੰਦਰਾਂ ਦੇ ਜਾ ਕੇ ਧਰਮ ਦਾ ਬੋਧ ਹਾਸਲ ਕਰਦਾ ਤੇ ਵਿਦਿਅਕ ਮੰਦਰਾਂ ਦੇ ਵਿੱਚ ਜਾ ਕੇ ਵਿਦਿਆ ਹਾਸਲ ਕਰਦਾ। ਦੋਵੇਂ ਮੰਦਰਾਂ ਦੇ ਦੁਆਰ ਸ਼ੂਦਰ ਲਈ ਬੰਦ ਕਰ ਦਿੱਤੇ ਗਏ। ਨਾ ਉਹ ਵਿਦਿਆ ਪੜ੍ਹ ਸਕਦਾ ਸੀ, ਨਾ ਉਹ ਧਰਮ ਦੀ ਸਾਧਨਾ ਕਰ ਸਕਦਾ ਸੀ, ਲਿਹਾਜ਼ਾ ਧਰਮ ਤੋਂ ਵੀ ਵਾਂਝਾ ਰਹਿ ਗਿਆ, ਵਿਦਿਆ ਤੋਂ ਵੀ ਵਾਂਝਾ ਰਹਿ ਗਿਆ। ਔਰ ਮੁਖੀ ਲੋਕਾਂ ਦੀ ਇਹ ਸੋਚਣੀ ਹਜ਼ਾਰਾਂ ਸਾਲ ਤੱਕ ਉਹਨਾਂ ਦੀ ਸੋਚੀ ਹੋਈ ਤਰਤੀਬ ਦੇ ਮੁਤਾਬਕ ਚੱਲਦੀ ਰਹੀ ਕਿ ਸ਼ੂਦਰ ਹਮੇਸ਼ਾ ਸ਼ੂਦਰ ਰਹੇ, ਸ਼ੂਦਰ ਉੱਪਰ ਉੱਠ ਨਾ ਸਕੇ। ਖੱਤਰੀ ਦਾ ਧਰਮ ਮੰਨ ਲਿਆ ਗਿਆ ਕਿ ਉਹ ਸ਼ਕਤੀ ਪ੍ਰਾਪਤ ਕਰੇ, ਰਾਜ ਪ੍ਰਥਾ ਨੂੰ ਚਲਾਵੇ ਔਰ ਵੈਸ਼ ਇਹ ਕਾਰੋਬਾਰ ਕਰੇ, ਬਿਜਨਸ ਕਰੇ, ਧੰਦਾ ਕਰੇ, ਖੇਤੀਬਾੜੀ ਇਤਿਆਦਿ ਕਰੇ। ਜੋ ਸ਼ੂਦਰ ਹੈ ਇਹ ਤਿੰਨਾਂ ਹੀ ਵਰਨਾਂ ਦੀ ਸੇਵਾ ਕਰੇ, ਹਰ ਪ੍ਰਕਾਰ ਦੀ ਸੇਵਾ ਕਰੇ, ਖੱਤਰੀ ਦੀ ਸੇਵਾ ਕਰੇ, ਵੈਸ਼ ਦੀ ਸੇਵਾ ਕਰੇ ਔਰ ਬ੍ਰਾਹਮਣ ਦੀ ਤੇ ਸੇਵਾ ਉਸਨੂੰ ਕਰਨੀ ਹੀ ਚਾਹੀਦੀ। ਇਕਬਾਲ ਨੂੰ ਇੱਥੇ ਹੀ ਆ ਕੇ ਕਹਿਣਾ ਪਿਆ ਸੀ, ਆਹ ਸ਼ੂਦਰ ਕੇ ਲਈ ਹਿੰਦੁਸਤਾਨ ਗਮਖਾਨਾ ਹੈ, ਸ਼ੂਦਰਾਂ ਲਈ ਤੇ ਇਹ ਦੇਸ਼ ਗਮਾਂ ਦਾ ਘਰ ਹੈ, ਦੁੱਖਾਂ ਦਾ ਘਰ ਹੈ। ਕਿਉਂ ਕਿ ਇੱਕ ਤੇ ਵਿਦਿਅਕ ਮੰਦਰ ਤੇ ਧਾਰਮਿਕ ਮੰਦਰਾਂ ਦੇ ਦੁਆਰ ਉਹਨਾਂ ਲਈ ਬੰਦ ਸਨ, ਦੂਜਾ ਬਾਜ਼ਾਰ ਵਿੱਚ ਲੰਘਣਾ ਹੈ ਤਾਂ ਘੜਿਆਲ ਵਜਾ ਕੇ ਲੰਘਣਾ ਪੈਂਦਾ ਸੀ ਤਾਂ ਕਿ ਕਿਸੇ ਤੇ ਛਾਇਆ ਨਾ ਪੈ ਜਾਏ, ਅਛੂਤ। ਔਰ ਜ਼ਿੰਦਗੀ ਦੀ ਹਰ ਵਡਿਆਈ ਤੋਂ, ਹਰ ਮਹਿਮਾ ਤੋਂ ਸ਼ੂਦਰਾਂ ਨੂੰ ਵਾਂਝਾ ਰੱਖਿਆ ਗਿਆ। ਔਰ ਫਿਰ ਵਰਨ ਵੰਡ ਪ੍ਰਥਾ ਵੀ ਇਸ ਢੰਗ ਦੀ ਬਣ ਗਈ ਕਿ ਮਨੁੱਖਤਾ ਚਾਰ ਹਿੱਸਿਆਂ ਦੇ ਤਕਸੀਮ ਹੋ ਕੇ ਰਹਿ ਗਈ। ਬੰਦੇ ਨੂੰ ਤਕਸੀਮ ਕਰਨਾ ਇਹ ਤੇ ਅਧਰਮ ਹੈ, ਇਹ ਤੇ ਪਾਪ ਹੈ, ਲੇਕਿਨ ਧਰਮ ਦੇ ਨਾਂ ਦੇ ਉੱਤੇ ਐਸਾ ਹੁੰਦਾ ਰਿਹਾ। ਵਾਸਤਵਿਕ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਾ ਜੁੜਨ ਦੇਣ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੁੜਨ ਦੇਣਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਨ, ਉਹ ਵਿਚਾਰ ਧਰਮ ਨਹੀਂ, ਉਹ ਵਿਚਾਰ ਅਧਰਮ ਨੇ, ਉਹ ਪੁੰਨ ਨਹੀਂ, ਉਹ ਪਾਪ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ ਤੇ ਆਪ ਨੇ ਭਾਰਤ ਦੀ ਇਸ ਵਰਨ ਵੰਡ ਦਿੱਤੇ ਬਕਾਇਦਾ ਦ੍ਰਿਸ਼ਟੀ ਮਾਰੀ ਤਾਂ ਆਪ ਦਾ ਜਿਹੜਾ ਫੈਸਲਾ ਸੀ ਉਸ ਨੂੰ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਉਜਾਗਰ ਕਰਦੇ ਨੇ। ਲੇਕਿਨ ਪਹਿਲੇ ਵਰਨ ਵੰਡ ਜਿਹੜੀ ਪ੍ਰਥਾ ਸੀ ਉਸ ਦਾ ਜ਼ਿਕਰ ਕਰਦੇ ਨੇ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਜੋਗੀਆਂ ਦਾ ਧਰਮ ਸੀ ਕਿ ਉਹ ਗਿਆਨ ਦੀ ਪ੍ਰਾਪਤੀ ਕਰਨ, ਬਿਖਮ ਵਿਦਿਆ ਹਾਸਲ ਕਰਨ, ਤੇ ਬ੍ਰਾਹਮਣ ਦਾ ਧਰਮ ਸੀ ਵੇਦ ਪੜ੍ਹਨਾ, ਵੇਦ ਪੜਾਉਣੇ। ਖੱਟ ਕਰਮ ਮੰਨੇ ਗਏ ਨੇ ਬ੍ਰਾਹਮਣ ਦੇ, ਯੱਗ ਕਰਨਾ ਯੱਗ ਕਰਾਉਣਾ, ਦਾਨ ਦੇਣਾ ਦਾਨ ਲੈਣਾ, ਵੇਦ ਪੜ੍ਹਨੇ ਵੇਦ ਪੜਾਉਣੇ, ਇਹ ਬ੍ਰਾਹਮਣ ਦਾ ਧਰਮ ਸੀ। ਤੇ ਬ੍ਰਾਹਮਣ ਨੂੰ ਸਰੀਰ ਦਾ ਸਿਰ ਮੰਨ ਲਿਆ ਗਿਆ ਤੇ ਸਰੀਰ ਦੇ ਵਿੱਚ ਸਿਰ ਦੀ ਖਾਸ ਅਹਿਮੀਅਤ ਹੈ, ਖਾਸੀਅਤ ਹੈ। ਵੇਦ ਸ਼ਬਦੰ ਬ੍ਰਾਹਮਣੇ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕਿਰਤੇ। ਖੱਤਰੀ ਦਾ ਧਰਮ ਸੀ ਕਿ ਉਹ ਸੂਰਮਾ ਹੋਵੇ, ਆਪਣੇ ਹੱਥਾਂ ਵਿੱਚ ਤਾਕਤ ਰੱਖੇ, ਸ਼ਕਤੀ ਰੱਖੇ ਔਰ ਦੇਸ਼ ਦੀ ਰੱਖਿਆ ਕਰੇ, ਕੌਮ ਦੀ ਰੱਖਿਆ ਕਰੇ। ਸੂਦਰ ਸ਼ਬਦੰ ਪ੍ਰਾਕਿਰਤੇ, ਤੇ ਸੂਦਰ ਦਾ ਧਰਮ ਕੀ ਸੀ? ਪਰਾਈ ਕਿਰਤ ਕਰਨੀ, ਹਰ ਵਰਨ ਦੀ ਸੇਵਾ ਕਰਨੀ, ਹਰ ਵਰਨ ਦਾ ਮੁਥਾਜ ਰਹਿਣਾ, ਹਰ ਵਰਨ ਦੀ ਗੁਲਾਮੀ ਕਰਨੀ। ਸੂਦਰ ਹਜ਼ਾਰਾਂ ਸਾਲ ਤੋਂ ਇਸ ਢੰਗ ਨਾਲ ਵਿਚਾਰਾ ਗੁਲਾਮ ਹੀ ਚਲੇ ਆਇਆ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਆਪਣਾ ਫੈਸਲਾ ਦਿੰਦੇ ਨੇ, ਸਰਬ ਸ਼ਬਦੰ ਏਕ ਸ਼ਬਦੰ, ਸਾਰਿਆਂ ਦਾ ਧਰਮ ਇੱਕੋ ਹੀ ਹੈ ਤੇ ਸਾਰਿਆਂ ਦਾ ਵਰਨ ਇੱਕੋ ਹੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਇੱਥੋਂ ਹੀ ਨਿਰਾਲੀ ਹੋ ਗਈ ਕਿ ਆਪ ਨੇ ਚਾਰ ਵਰਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਆਖਿਆ, ਮਨੁੱਖਤਾ ਨੂੰ ਵੰਡਣਾ ਚਾਹੇ ਵਰਨ ਦੇ ਨਾਂ ਤੇ ਵੰਡਿਆ ਜਾਏ, ਚਾਹੇ ਮਜ਼ਹਬ ਦੇ ਨਾਂ ਤੇ ਵੰਡਿਆ ਜਾਏ, ਚਾਹੇ ਜ਼ਾਤ ਦੇ ਨਾਂ ਤੇ ਵੰਡਿਆ ਜਾਏ, ਇਹ ਵੰਡੀਆਂ ਪਾਉਣਾ ਹੀ ਅਧਰਮ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਦੋ ਸਾਥੀ ਚੁਣੇ, ਇੱਕ ਹਿੰਦੂ ਇੱਕ ਮੁਸਲਮਾਨ। ਮਰਦਾਨਾ ਮੁਸਲਮਾਨ ਹੈ, ਬਾਲਾ ਹਿੰਦੂ ਹੈ, ਆਪਨੇ ਤੇ ਮਜ਼ਹਬ ਦੀ ਵੰਡ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਵਰਨ ਵੰਡ ਦੀ ਤੇ ਆਪਨੇ ਭਰਪੂਰ ਮੁਖਾਲਫਤ ਕੀਤੀ। ਜ਼ਾਤ ਦੀ ਵੰਡ ਤੋਂ ਆਪ ਨਫ਼ਰਤ ਕਰਦੇ ਸਨ ਔਰ ਆਪਨੇ ਸਾਫ਼ ਕਹਿ ਦਿੱਤਾ। ਆਪ ਦੀ ਤੀਜੀ ਅੰਸ ਗੁਰੂ ਅਮਰਦਾਸ ਜੀ ਮਹਾਰਾਜ ਨੇ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਉਪਜੇ ਬਹੁਤ ਵਿਕਾਰਾ, ਗਰਭ ਵਾਸ ਮੇਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਦੀ। ਤੋ ਜ਼ਾਤ ਕਰਕੇ ਇੱਥੇ ਵੰਡੀਆਂ ਪਈਆਂ ਹੋਈਆਂ ਸਨ, ਵਰਨ ਕੰਡ ਕੇ ਇੱਥੇ ਵੰਡੀਆਂ ਪਈਆਂ ਹੋਈਆਂ ਸਨ, ਰਹਿੰਦੀ ਕਸਰ ਮਜ਼ਹਬ ਨੇ ਪੂਰੀ ਕਰ ਦਿੱਤੀ। ਤੋ ਜਿਹੜਾ ਮਜ਼ਹਬ, ਜਿਹੜਾ ਵਰਨ, ਜਿਹੜੀ ਜ਼ਾਤ ਬੰਦੇ ਨੂੰ ਬੰਦੇ ਤੋਂ ਦੂਰ ਕਰੇ, ਦਰਅਸਲ ਫਿਰ ਆਖਿਰ ਬੰਦੇ ਨੂੰ ਨੇੜੇ ਲਿਆਉਣ ਦਾ ਹੋਰ ਕੀ ਵਸੀਲਾ ਹੋਵੇਗਾ? ਧਰਮ ਹੀ ਤੇ ਸੀ ਕਿ ਜੇ ਧਰਮ ਦੇ ਨਾਂ ਤੇ ਦੂਰੀਆਂ ਨੂੰ ਜਨਮ ਦੇਣਾ ਹੈ ਤਾਂ ਇਹ ਤੇ ਅਧਰਮ ਹੋਇਆ, ਧਰਮ ਨਹੀਂ ਹੈ। ਇਸ ਵਾਸਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਸਾਰਿਆਂ ਦਾ ਧਰਮ ਇੱਕੋ ਹੈ, ਇੱਕ ਪ੍ਰਭੂ ਦਾ ਚਿੰਤਨ ਕਰਨਾ, ਇੱਕ ਅਕਾਲ ਪੁਰਖ ਦਾ ਚਿੰਤਨ ਕਰਨਾ। ਸਰਬ ਸ਼ਬਦੰ ਏਕ ਸ਼ਬਦੰ, ਸਾਰਿਆਂ ਦਾ ਧਰਮ ਇੱਕੋ ਹੀ ਧਰਮ ਹੈ। ਇੰਜ ਕਹਿ ਲਈਏ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਰ ਵਰਨਾਂ ਨੂੰ ਇੱਕ ਕਰਕੇ ਜਿਹੜਾ ਮੁਜਸਮਾ ਬਣਾਇਆ ਉਸੇ ਦਾ ਨਾਂ ਹੀ ਸਿੱਖ ਰੱਖਿਆ। ਆਖਿਆ, ਐ ਸਿੱਖ ਤੈਨੂੰ ਪਹਿਲੇ ਬ੍ਰਾਹਮਣ ਬਣਨਾ ਪਏਗਾ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ। ਤੂੰ ਅਕਲ ਦੀ ਵਰਤੋਂ ਕਰ, ਬੁੱਧੀ ਦੀ ਵਰਤੋਂ ਕਰ, ਸੂਝਵਾਨ ਬਣ, ਆਲਮ ਫਾਜ਼ਲ ਬਣ, ਵਿਦਵਾਨ ਬਣ, ਲੇਕਿਨ ਸਿਰਫ ਵਿਦਵਾਨ ਨਾ, ਸੂਰਮਾ ਵੀ ਨਾਲ ਬਣ। ਬੁਜ਼ਦਿਲ ਨਹੀਂ ਚਾਹੀਦਾ, ਕਮਜ਼ੋਰ ਆਲਮ ਨਹੀਂ ਚਾਹੀਦਾ, ਬੁਜ਼ਦਿਲ ਵਿਦਵਾਨ ਨਹੀਂ ਚਾਹੀਦਾ, ਕੇਵਲ ਕੋਰਾ ਵਿਚਾਰਕ ਨਹੀਂ ਚਾਹੀਦਾ, ਉਹਦੀਆਂ ਬਾਹਾਂ ਵਿੱਚ ਤਾਕਤ ਵੀ ਚਾਹੀਦੀ ਹੈ ਤਾਂ ਕਿ ਉਹ ਦੇਸ਼ ਦੀ ਤੇ ਕੌਮ ਦੀ ਹਿਫਾਜ਼ਤ ਕਰ ਸਕੇ, ਆਪਣੇ ਆਪ ਦੀ ਜੋ ਹੈ ਰੱਖਿਆ ਕਰ ਸਕੇ। ਇਸ ਵਾਸਤੇ ਸਤਿਗੁਰਾਂ ਨੇ ਕਹਿ ਦਿੱਤਾ, ਸਿੱਖ ਬ੍ਰਾਹਮਣ ਬਣੇ, ਸਿੱਖ ਖੱਤਰੀ ਬਣੇ, ਪਰ ਸਿੱਖ ਵੈਸ਼ ਵੀ ਬਣੇ, ਸਿੱਖ ਕਿਰਤ ਕਰਕੇ ਖਾਵੇ, ਮੰਗਤਾ ਨਾ ਹੋਵੇ। ਉਹ ਆਪਣੀ ਉਪਜੀਵਿਕਾ ਕਿਰਤ ਕਰਕੇ ਲੱਭੇ, ਮਿਹਨਤ ਕਰਕੇ ਰੋਟੀ ਖਾਵੇ। ਸ਼ੇਖ ਸਾਦੀ ਸਾਹਿਬ ਤੇ ਕਹਿੰਦੇ ਨੇ, ਪਰਮਾਤਮਾ ਨੇ ਹਰ ਜੜ ਵਸਤੂ ਨੂੰ ਵੀ ਬਕਾਇਦਾ ਧੰਦੇ ਤੇ ਲਾਇਆ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਅਬਰੋ ਬਾਦੋ ਮਾਵਾ ਫਲਕ ਖੁਰਸ਼ੀਦ ਦਰਕਾਰ ਆਨੰਦ, تاسو نانے بکف آئی و بغفلت نہ خوری، دیکھتے سہیے سورج چند تارے، اے پون پانی سارے گردش دیکھنے، کہ جب سارے گردش دیکھنے سارے کم پہ کر دینے، کہ توں کیوں غفلت نال روٹی کھاویں، تم ہی کم کر کے روٹی کھا، تم ہی محنت کر، تم ہی مشقت کر، ادم کریں دیاں جیو تو کماو دیاں سکھ بھنج، دھیاو دیاں توں پربھو مل، نانک اتری چند۔ تو ستگر نے کہا تو ویش بن، کرتی بن، کھیتی باڑی کر کے اپنی اپجیو کا کما، وپار کر کے کم دھندا کر کے اپنی روزی لب، اپنا رزق لب۔ لیکن تو صرف ویش نہیں بننا، تو صرف کھتری نہیں بننا، تو صرف براہمن نہیں بننا، تو شودر بھی بننا ہے، تو تپڑ بھی جھاڑنے نے، تو لنگر دے جھوٹے باندھے بھی مانجنے نے، تو تھکے ہوئے یاتریاں دی مٹھی چاپی بھی کرنی ہے، تو بیمار دی تیمارداری بھی کرنی ہے، تو دھرم استھاناں دے جھاڑو بواری بھی دینی ہے، تو جوڑیاں دی بھی سیوا کرنی ہے۔ تو یہ تے ساری سیوا پہلے شودر کر دے سن، سدگر نے کہہ دیتا نہیں، یہ سکھ کرے گا۔ سکھ ودوان بنے، سکھ سورما بنے، سکھ کرتی بنے، اور سکھ سارے منکھتا دی سیوا کرے۔ اس طرح چار ورنہ نو یکجا کر کے جڑی مورتی بنائی گئی او دا نام سکھ رکھیا گیا۔ سدگر نے کہا منکھ دے اندر ایک ایک ورن نہیں چاہیے، سارے ہی ورن ایک کوئی منکھ دے اندر چاہیے۔ منک براہمن بھی چاہیے، منک ویش بھی چاہیے، منک کھتری بھی چاہیے، اور منک شودر بھی چاہیے۔ کچھ سیانے تے ایسا کہندے نے کہ بھارت دی منکھتا نو جد چار ورنہ دے ونڈ دتا گیا تو طاقت چار حصیاں دے تقسیم ہو گئی۔ دیش دی غلامی دا ایک اے بھی بہت وڈا کارن ہے، کیونکہ شکتی چھن بنگر ہو گئی، شکتی تقسیم ہو گئی، چار حصیاں وچ ونڈی گئی۔ غلاماں نے پھر اس دیش نو آ کے غلام کیتا، اور ایک دو سال نہیں صدیاں تک اس دیش نو غلام بنائی رکھیا۔ یہ ہور انیکاں کارن ہو سکدے نے، پر مکھ کارن اے ورن ونڈ وی سی، جس نو گرو نانک دیو جی مہاراج نے، گرو گوبند سنگھ جی مہاراج نے منن تو انکار کر دیتا۔ ایسی مورتی بنائی جو سارے ورنہ دا اکٹھ سی، جو سارے ورنہ دا مجموعہ سی۔ اس واسطے اتھے پاون پوتر واک دے گرو انگد دیو جی مہاراج سے صاف پہ کہندے نے، سرو سبدن ایک سبدن، سارے دا دھرم ایک کوئی دھرم ہے۔ ایک دھرم کی ہے؟ ایک دا چندن، ایک دی یاد، ایک نال جڑنا، سارے آنے اس ایک نو ویکھنا، ایک پتا، ایک سکے ہم بارک، تو میرا گروہائی۔ کائنات دا ذرہ ذرہ اس ایک تو پیدا ہوئی ہے، ساری انیکتا اس ایک تو جنمی ہے، اس ایک دا چنتن کر کہ پھر انیکتا نال پیار پا، پھر تو سمجھیں گا کہ واسطوک دھرم دی پراپتی مینو ہوئی ہے۔ مہاراج کہندے جے کو جانے پہو، ہن کوئی بھید جانے، کوئی راز جانے، تو اس نتیجے تے پہنچے گا، ساری منکھتا دا دھرم ایک کوئی ہے، ایک دا چنتن کرنا، ایک نال جڑنا۔ ہن ستگرو کہندے نے نانک تاں کا داس ہے سوئی نرنجن دیو، جڑا اس بھید نو جان جاوے کہ ساریاں دا دھرم اکو ہے، ساریاں دا ورن اکو ہے، جڑا اس بھید نو جان جاوے، مہاراج کہنے میں اس دا داسن داس ہوں۔ او تے پرماتما دی مورتی ہے، سوئی نرنجن دیو، او تے رب ورگا ہے، او تے رب دی مورتی ہے، جنہیں ایسا جان لیا ہے کہ ساریاں دے وچ اک ہے، تے ساریاں دا دھرم اکو ہے، ساریاں دا ورن اکو ہے۔ جس نے بھی اس راز نو سمجھے ہے، گرو نانک دیو جی مہاراج کہندے نے میں اس دا داسن داس ہاں، کیونکہ ایسا جڑا پرش ہے اتے پرماتما دی مورتی ہویا کردا ہے، پرماتما دے ساکار روپ دے چگر درشن کرنے نے، تو اس منک دے چوں ہی درشن ہون گے جو سارے سنسار نو نرنکار دا روپ سمجھدا ہے۔ ستگرو دیو جی مہاراج دی بانی کہندی ہے، اے جگت سب ہر کا روپ ہے، ہر روپ ندری آیا، اے سارے دا سارا سنسار ہری دا روپ ہے، تے ہری دا روپ دکھائی دے رہا ہے، تے جسنو ایسا دکھائی دے رہا ہے اونوں ویکھنا واسطوک ہری نو ویکھنا ہے، او دے درشن ایشور دے درشن نے، او دے کول بیٹھنا ایشور دے کول بیٹھنا ہے، او دے کول بیٹھن نال پرم آنند دی مہک परम आनंद का रस हिरदे दे जो है डुल डुल के पैन लग पैंदा है और उदी सोबत दा सदका बहुत वड्डे आनंद दी उपलब्धि आउंदी है बहुत वड्डे राज दा जो है पता चलदा है। इस वास्ते गुरु अंगद देव जी महाराज कहिंदे मैं ते उसका दासन दास हाँ जिसने इस राज नूं समझ लिया कि सारिआं दा धर्म इक्को है सारिआं दा वर्ण इक्को है कोई अलग ब्राह्मण नहीं कोई अलग शूदर नहीं बल्कि सारे वर्ण इक्को ही मनुख दे जो है चाहिदे ने ताई एक मनुख शक्तिशाली हो सकेगा ताई एक मनुख संपूर्ण हो सकेगा। किसे शरीर दे चों पैर अलग कर देईए बावां अलग कर देईए पेट अलग कर देईए ते सिर अलग कर देईए क्या शरीर नूं जिंदा रखना सौखा हो सकेगा शरीर ते मुर्दा हो जाएगा। ये देश इस वास्ते सदियां तक मुर्दा रहा कि पैर कट के एक पासे कर दिते गए हाथ कट के एक पासे कर दिते गए गला कट के एक पासे कर दिता गया और पेट एक पासे रख दिता गया। इस वास्ते ये देश मुर्दियां दी तरह जीवंदा रहा और मुर्दियां दी तरह ही जिंदगी जो है बतीत करता रहा सारे अंगां दे जोड़ नाल ही शरीर दी जिंदगी है ते शरीर दी संपूर्णता है। सारे वर्ण एक मनुख दे अंदर होवन तां ही मनुख संपूर्ण होंदा है ताई मनुख पूरन हुंदा
1: है। केलबू दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नूं पता ही है जे नहीं तां ओ भी लिख लो जी। एरिया कोड 250-392-3374 अते फैक्स नंबर एरिया कोड 250-392-3375।
2: साडा ईमेल एड्रेस नोट करो जी singhsabha2@gmail.com एक बार फिर नोट करो जी singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
0: Mahalla Duja Ek Krishna Sarva Deva Dev Devata Atma Atma Vas Devas Jeko Jane Bheo नानक ताका दास है सोई निरंजन देव। मल्ला पहला कुंभे बद्धा जल रहे जल बिन कुंभ न होए ज्ञान का बद्धा मन रहे गुरु बिन ज्ञान न होए। पौड़ी पड़िया हो वै गुनगार ता ओमी साधना मारिए जेहा घाले घालना तेवे हो नाव पचारिए। ऐसी कला न खेडिए जिद्दर गे गया हारिए पढ़िया अते ओमिया विचार अगे विचारिए। मोह चले सो अगे मारिए मोह चले सो अगे मारिए। बारहवीं पौड़ी दे नाल उचारण कीते हुए गुरु नानक ते गुरु अंगद देव जी महाराज दे दो दो सलोक पावन सलोक ए गुरु अंगद देव जी महाराज दा है। एक कृष्णन सर्व देवा देव देवा ता आत्मा। एक कृष्ण जेदे कशिश नहीं खिच नहीं पकड़ नहीं उसनू कहिंदे ने कृष्ण। जो रमिया होया है वो है राम। जिहदे च कालख नहीं उहनू कहिंदे निरअंजन अंजन तो बिना। इसे तरीके दे नाल जितने हिंदुस्तान विच नाम ने ये परमात्मा दे गुणात्मक नाम ने। इहनू सफाती नाम करके कहिंदे ने गुणात्मक नाम। गुणा नू वेख के नामा दा प्रचलित होना। ईश्वर दे जिस जिस गुण दी झलक जिस जिस नू मिली उदी रचना तो वैसे ही नाम निकल दे गए। अनंत गुण ने, प्रभु गुणा दा सागर है। जेड़े जेड़े गुण कोई वेख सके, जेड़े जेड़े गुणा दी झलक जिसनों मिली, वो परमात्मा नू गुणात्मक नाम देंदा गया। उना अनंत नामा देचां ए भी एक नाम है कृष्ण। गुरु नानक के सामने जो अकाल पुरख का मूल गुण प्रगट होया वो ए कि हे ईश्वर तू अश्चर्य है, जिड़ा भी तेरे निकट आवे उसका सारा अंधकार तू दूर कर देना है। उथे चानना ही चानना हो जाता है, प्रकाश ही प्रकाश हो जाता है। इस वास्ते गुणात्मक नाम गुरु नानक की रचना तो निकलिया वाहे गुरु वाहे गुरु, तू अश्चर्य है, अंधकार नु दूर करके चानना देना है, प्रकाश देना है। कृष्ण जिदे खिच नहीं, पकड़ नहीं, जो निर्लेप है, कालख नहीं, दबे नहीं, ऐसा जो एक कृष्ण है सर्व देवा, ओही सारे देवत्यां दे विच है, सारे जीवां दे विच है। देव देवा ता आत्मा, देवत्यां दा जो देवता है, सिरमौर देवते ने जड़े, उन्हां दी आत्मा भी ओही एक कृष्ण है। ओही एक कृष्ण, ओही एक परमात्मा तमाम देवत्यां दे निवास रखता है। आत्मा बास देवस जे को जाने पेयो, कोई ए भेद जाने, कोई ए राग जाने कि एक ओही आत्मा, एक ओही परमात्मा ज्योति सारिया दे च वस रही है, सारिया दे च लीन है। उस एक ज्योत करके ही सारिया दे च उजाला है। सब में ज्योत, ज्योत है सोए किसके चानन, सब में चानन हो। उस एक चानने करके ही सारिया दे अंदर प्रकाश है, सारिया दे अंदर वो विद्यमान है प्रकाश रूप। इस भेद नू जेड़ा जान लवे, ए राज जिसनू मिल गया है, नानक तां का दास है सोई निरंजन देव। महाराज कहंदे मैं उसका सेवक हाँ, उसका दास हाँ, और ओ निरंजन दा रूप है, भाव वो परमात्मा दा रूप हो गया। उहदे च वी कालख ना रही। जिन्हू ये पता चले कि एक ओ कृष्ण, वो जो कालख तो रह, पकड़ तो रह, खिच तो रह, धबिया तो रह, सारिया वसिया होया, ये भेद जिसनों मिल जाए वह भी कृष्ण का रूप हो जाता है, वह भी निरंजन देव हो जाता है, उहदे च भी निर्लेपता पैदा हो जाती है, वह भी अंजन तो बिना हो जाता है, कालख तो बिना हो जाता है। दरअसल जीवन है ही इस वास्ते कि इस राज नू समझिया जाए, इस भेद नू समझिया जाए कि सब में जोत, जोत है सोए किसके चानन, सब में चानन हो। दूसरा श्लोक पहले पातशाह गुरु नानक देव जी महाराज का उच्चारण किया हुआ है। अब फरमान कर देने, कुंभे बद्धा जल रहे, जल बिन कुंभ ना होए। जो पानी है आखिर घड़े देच ही बनीज के रह सकता है। पानी नू बन के रखना है तो कोई भांजन चाहिए, कोई भांडा चाहिए। बिना भांडे तो, बिना घड़े ने पानी नू बन के रखना अति कठिन, अति कठिन। जल बिन कुंभ ना होए, जल बिना घड़े तो नहीं हो सकता। भाव घड़े दे विच ही जल टिक के रह सकता है, घड़े दे विच ही पानी टिक के रह सकता है। ज्ञान का बद्धा मन रहे, गुर बिन ज्ञान न होए। इसी तरीके नाल मन ज्ञान नाल ही बनीज के रह सकता है। अगर कहिए पाप की है तो एक शब्द दे इन्ना ही आखना पड़ेगा, अज्ञान ही पाप है। तो जे अज्ञान पाप है तो फिर ज्ञान ही पुण्य है, ज्ञान ही महात्म है, ज्ञान ही सब कुछ है। ज्ञान अनुभवी, ज्ञान आत्मा का, ज्ञान परमात्मा का। अज्ञान ही पाप है, ज्ञान ही पुण्य है। जैसे जैसे ज्ञान मिलता है ਸਤ ਦਾ ਅਸਤ ਦਾ ਤੋਂ ਗਿਆਨ ਕਰਕੇ ਮਨੁੱਖ ਅਸਤ ਨਾਲੋਂ ਟੁੱਟਦਾ ਹੈ, ਸਤ ਨਾਲ ਜੁੜਦਾ ਹੈ। ਕਿਉਂਕਿ ਸਤ ਇੱਕ ਦੈਵੀ ਸੰਪਦਾ ਹੈ। ਗਿਆਨ ਦੇ ਮਿਲਦਿਆਂ ਜਦ ਇਸ ਨੂੰ ਦੈਵੀ ਸੰਪਦਾ ਦਾ ਪਤਾ ਚੱਲਦਾ ਹੈ ਕਿ ਸਤ ਇੱਕ ਪਰਮ ਆਨੰਦ ਹੈ, ਸਤ ਇੱਕ ਪਰਮ ਰਸ ਹੈ, ਸਤ ਇੱਕ ਪਰਮ ਸ਼ਕਤੀ ਹੈ, ਸਤ ਦੈਵੀ ਸੁੰਦਰਤਾ ਹੈ, ਸਤ ਇੱਕ ਪਰਮ ਖੇੜਾ ਹੈ, ਸਤ ਇੱਕ ਮਹਾਨ ਸਰੂਰ ਹੈ। ਐਸਾ ਬੋਧ ਹੁੰਦਿਆਂ ਹੀ ਮਨੁੱਖ ਦਾ ਮਨ ਸਤ ਦੀ ਤਰਫ ਭੱਜ ਪੈਂਦਾ ਹੈ, ਦੌੜ ਪੈਂਦਾ ਹੈ। ਔਰ ਜੈਸੇ ਪਤਾ ਚੱਲਦਾ ਹੈ ਅਸਤ ਇੱਕ ਦੁੱਖ ਹੈ, ਅਸਤ ਇੱਕ ਪੀੜਾ ਹੈ, ਅਸਤ ਇੱਕ ਕਲੇਸ਼ ਹੈ, ਅਸਤ ਇੱਕ ਅੰਧਕਾਰ ਹੈ, ਅਸਤ ਇੱਕ ਭਿਅੰਕਰ ਪੀੜਾ ਹੈ, ਤਾਂ ਫਿਰ ਮਨੁੱਖ ਦਾ ਮਨ ਅਸਤ ਤੋਂ ਦੂਰ ਭੱਜਦਾ ਹੈ। ਅਸਤ ਦਾ ਬੋਧ ਮਿਲਦਿਆਂ ਹੀ ਅਸਤ ਤੋਂ ਮਨ ਭੱਜਦਾ ਹੈ, ਦੂਰ ਹਟਦਾ ਹੈ। ਸਤ ਦਾ ਬੋਧ ਮਿਲਦਿਆਂ ਹੀ ਮਨੁੱਖ ਸਤ ਦੇ ਲੀਨ ਹੁੰਦਾ ਹੈ। ਇਸ ਵਾਸਤੇ ਬੋਧ, ਵਿਵੇਕ, ਬੁੱਧੀ, ਅਨੁਭਵੀ ਗਿਆਨ ਹੀ ਸਭ ਪੁੰਨ ਕਰਮਾਂ ਦੇ ਚੋਂ ਮਹਾਨ ਪੁੰਨ ਕਰਮ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਥੱਕ ਕੇ ਹਾਰ ਕੇ ਹੇ ਪ੍ਰਭੂ, ਹੇ ਸਵਾਮੀ, ਤੇਰੇ ਦਰ ਤੇ ਆਇਆ, ਤੂੰ ਵਿਵੇਕਸ਼ੀਲ ਬੁੱਧ ਦੇ, ਤੂੰ ਸਤ ਅਸਤ ਨੂੰ ਸਮਝਣ ਵਾਲੀ ਬੁੱਧ ਦੇ, ਤੂੰ ਗਿਆਨ ਦੇ ਤਾਂ ਕਿ ਪਤਾ ਚੱਲੇ ਸਤ ਕੀ ਹੈ, ਅਸਤ ਕੀ ਹੈ। ਜੋ ਅੰਧਾ ਹੈ, ਨਾ ਉਸਨੂੰ ਪ੍ਰਕਾਸ਼ ਦਾ ਪਤਾ, ਨਾ ਉਸਨੂੰ ਅੰਧਕਾਰ ਦਾ ਪਤਾ। ਐਸਾ ਖਿਆਲ ਹੈ ਲੋਕਾਂ ਦਾ ਕਿ ਅੰਧੇ ਨੂੰ ਅੰਧਕਾਰ ਦਾ ਪਤਾ ਹੈ, ਕਤਈ ਨਹੀਂ। ਅਗਰ ਉਹ ਅੰਧਕਾਰ ਨੂੰ ਵੇਖ ਸਕਦਾ ਤਾਂ ਲਾਜ਼ਮੀ ਹੈ ਕਿ ਉਹ ਪ੍ਰਕਾਸ਼ ਨੂੰ ਵੀ ਵੇਖ ਸਕਦਾ। ਜੋ ਅਸਤ ਨੂੰ ਵੇਖਣ ਦੇ ਸਮਰੱਥ ਹੋ ਜਾਂਦੇ ਨੇ, ਉਹ ਸਤ ਨੂੰ ਵੇਖਣ ਦੇ ਵਿੱਚ ਸਮਰੱਥ ਹੋ ਜਾਂਦੇ ਨੇ। ਜਿਨ੍ਹਾਂ ਨੂੰ ਅੰਧਕਾਰ ਦਿਖਾਈ ਦਿੰਦਾ, ਉਹਨਾਂ ਨੂੰ ਪ੍ਰਕਾਸ਼ ਵੀ ਦਿਖਾਈ ਦੇ ਸਕਦਾ। ਹਕੀਕਤ ਹੈ ਕਿ ਬਹੁਤ ਵੱਡੀ ਜੋ ਹੈ ਸੱਚਾਈ ਹੈ, ਅੰਧੇ ਨੂੰ ਅੰਧਕਾਰ ਨਹੀਂ ਦਿਖਾਈ ਦਿੰਦਾ, ਇਸ ਵਾਸਤੇ ਅੰਧੇ ਨੂੰ ਪ੍ਰਕਾਸ਼ ਵੀ ਨਹੀਂ ਦਿਖਾਈ ਦਿੰਦਾ। ਜੋ ਮਨ ਦਾ ਅੰਧਾ ਹੈ, ਨਾ ਅਸਤ ਦਾ ਪਤਾ, ਨਾ ਸਤ ਦਾ ਪਤਾ, ਕੋਈ ਬੋਧ ਹੀ ਨਹੀਂ। ਇਸ ਵਾਸਤੇ ਅਗਿਆਨੀ ਦਾ ਸਾਰਾ ਜੀਵਨ ਹੀ ਭਟਕਣਾ ਦੇ ਵਿੱਚ ਬਤੀਤ ਹੋ ਜਾਂਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗਿਆਨ ਸਰੂਪ ਨੇ, ਗਿਆਨ ਦੇ ਸਾਗਰ ਨੇ, ਔਰ ਦਸੋਂ ਗੁਰੂ ਸਾਹਿਬਾਨ ਦੀ ਆਤਮ ਜੋਤੀ ਨੇ ਮਨੁੱਖਤਾ ਨੂੰ ਗਿਆਨ ਦਾ ਪੁਜਾਰੀ ਬਣਾਇਆ ਔਰ ਆਖਿਆ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ, ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬਹੁਰਾਣਾ। ਤੋ ਮੂਲ ਰੂਪ ਦੇ ਪੁੰਨ ਗਿਆਨ ਹੀ ਹੈ, ਤੇ ਜੇ ਗਿਆਨ ਪੁੰਨ ਹੈ ਤਾਂ ਫਿਰ ਪਾਪ ਅਗਿਆਨ ਹੋਵੇਗਾ। ਸਾਰੇ ਅਨਰਥ ਅਗਿਆਨ ਤੋਂ ਜਨਮ ਲੈਂਦੇ ਨੇ, ਸਾਰੀ ਦੈਵੀ ਸੰਪਦਾ ਗਿਆਨ ਤੋਂ ਹੀ ਉਦੇ ਹੁੰਦੀ ਹੈ, ਗਿਆਨ ਤੋਂ ਹੀ ਪ੍ਰਗਟ ਹੁੰਦੀ ਹੈ। ਤੋ ਸਾਹਿਬ ਕਹਿੰਦੇ ਨੇ, ਬਿਨਾਂ ਗਿਆਨ ਤੋਂ ਮਨ ਨੂੰ ਬਨੀਜ ਕੇ ਰੱਖਣਾ, ਮਨ ਨੂੰ ਕਾਬੂ ਵਿੱਚ ਰੱਖਣਾ, ਮਨ ਨੂੰ ਸਮਝਾ ਕੇ ਰੱਖਣਾ ਬੜਾ ਕਠਿਨ ਹੈ। ਮਨ ਨੂੰ ਸਮਝਾਉਣ ਲਈ ਤਾਂ ਗਿਆਨ ਚਾਹੀਦਾ ਹੈ। ਭਗਤ ਕਬੀਰ ਕਹਿੰਦੇ ਨੇ, ਤੁਰਕ ਤਰੀਕਕ ਜਾਨੀ ਹੈ, ਹਿੰਦੂ ਵੇਦ ਪੁਰਾਣ, ਮਨ ਸਮਝਾਵਨ ਕਾਰਨੇ ਕਛੁਕ ਪੜੀਏ ਗਿਆਨ। ਕਬੀਰ ਕਹਿੰਦੇ ਨੇ, ਜੋ ਮੁਸਲਿਮ ਹੈ ਉਹਨੂੰ ਪੜ੍ਹਨੀਆਂ ਚਾਹੀਦੀਆਂ ਨੇ ਹਦੀਸਾਂ, ਉਹਨੂੰ ਪੜ੍ਹਨੇ ਚਾਹੀਦੇ ਨੇ ਕੁਰਾਨ, ਉਹਨੂੰ ਕਰਨੀ ਚਾਹੀਦੀ ਹੈ ਤਲਾਵਤ ਕੁਰਾਨ ਦੀ। ਜੋ ਹਿੰਦੂ ਹੈ ਉਹਨੂੰ ਪੜ੍ਹਨੇ ਚਾਹੀਦੇ ਨੇ ਵੇਦ, ਉਹਨੂੰ ਪੜ੍ਹਨੇ ਚਾਹੀਦੇ ਨੇ ਸ਼ਾਸਤਰ, ਉਹਨੂੰ ਪੜ੍ਹਨੇ ਚਾਹੀਦੇ ਨੇ ਪੁਰਾਣ। ਆਖਿਰ ਦੁਨੀਆਂ ਭਰ ਦੇ ਧਾਰਮਿਕ ਗ੍ਰੰਥਾਂ ਵਿੱਚ ਹੈ ਕਿ ਈਸ਼ਵਰੀ ਗਿਆਨ, ਗੁਣਾਂ ਦਾ ਗਿਆਨ, ਦੈਵੀ ਸੰਪਦਾ ਦਾ ਗਿਆਨ। ਤੋ ਕਬੀਰ ਕਹਿੰਦੇ ਨੇ, ਤੁਰਕ ਤਰੀਕਕ ਜਾਣੀਏ, ਹਿੰਦੂ ਵੇਦ ਪੁਰਾਣ, ਮਨ ਸਮਝਾਵਨ ਕਾਰਨੇ ਕਛੁਕ ਪੜੀਏ ਗਿਆਨ। ਗਿਆਨ ਤੋਂ ਬਿਨਾਂ ਮਨ ਸਮਝਦਾ ਨਹੀਂ, ਮਨ ਦਾ ਭਟਕਣਾ ਇਸ ਗੱਲ ਦਾ ਸਬੂਤ ਹੈ ਕਿ ਮਨ ਅਗਿਆਨੀ ਹੈ। ਮਨ ਦਾ ਨਾ ਮੰਨਣਾ सच नूं इस गल दा सबूत है कि सत दा बोध नहीं है, असत दा ज्ञान नहीं है। तो साहिब कहिंदे ने ज्ञान का बद्धा मन रहे जिसे घड़े रिच पानी बनीज के रहिंदा है, इस तरह ज्ञान विच ही मन बनीज के रहिंदा है, भाव मन काबू च हो जांदा है। मन तो मुराद मनुख दे फुरने विचार, व्यर्थ दे विचार व्यर्थ दे फुरने सब काबू दे हो जांदे ने ज्ञान करके, पर गुरु बिन ज्ञान ना होए। आदि गुरु परमात्मा है, आद अंत एक अवतारा, सोई गुरु समझो हमारा। ब्रह्मांड दी सारी रोशनी सूरज दी है, सारे ज्ञान दा मरकज परमात्मा है, ईश्वर है, आदि गुरु ओ है। उस तो बिना ज्ञान होंदा ही नहीं, ज्ञान तो बिना मन बनीज के नहीं रहिंदा। और एक उस परम ज्योति अकाल पुरख तो बिना, उस गुरु तो बिना ज्ञान मिलता ही नहीं। चारों पासे ज्ञान बिखरे आया है, अगर प्रेरणा वाली लैण वाली बुद्धि ही नहीं तो ज्ञान लेना बड़ा औखा हो जाएगा। वो प्रभु वो अकाल पुरख रहमत कर रहा है, प्रेरणा वाली बुद्ध दे देता है। तो जब ऐसी बुद्ध मिल रही है तो मनुख सूरज की किरणा तो भी ज्ञान ले लेता है, रेत दे जरिया तो भी ज्ञान ले लेता है, दरख्तां तो भी ज्ञान ले लेता है। बाबा फरीद कहते ने दरवेशां नूं लोड़ीए रुखां दी जीरां। दरवेश ऐसा चाहिदा है, संत ऐसा चाहिदा है जैसा कि दरख्त। बड़े वड्डे जिगरे दा मालिक है ये दरख्त, इहदी छाया दूसरियां लई, इहदे फुल दूसरियां लई, इहदे फल दूसरियां लई, इहदे पत्ते दूसरियां लई, इहदी होंद इहदी लकड़ सारे दा सारिया दूजियां दे लई। दूजे इसकी वरतों करते हैं और रंचक मात्र उसनू रोशनी खुशी खुशी अपने फल लुटांदा है, फुल लुटांदा है, छाया बरसांदा है और अपनी होंद भी कुर्बान कर देंदा है। बाबा फरीद कहिंदे ने दरवेश ऐसा चाहिदा है, फकीर ऐसा चाहिदा है। शेख शरफ दे पोतरे जद साहिब श्री गुरु नानक देव जी महाराज नूं मिले ते उन्होंने गुरु नानक देव जी महाराज से प्रश्न किया, फकीरी चीज दरवेशी की है, फकीरी की है। गुरु नानक देव जी महाराज ने जवाब दिता, इब्तिदाए फकीरी फना अस्त, इंतहाए फकीरी बकास्त। किसे उच्चे आदर्श लई अपने आप नूं फना कर देना, मिटा देना, ये फकीरी दा पहला कदम है और हमेशा लई अमर तत्व की प्राप्ति कर लेनी ये दूसरा लक्ष्य है। बस फकीर ओ जो उच्चे लक्ष्य लई अपने आप नूं कुर्बान कर देवे, मिटा देवे ते उच्चे लक्ष्य की प्राप्ति कर ले, अमर तत्व की प्राप्ति कर ले। साहिब श्री गुरु नानक देव जी महाराज इत्थे फरमान करदे ने कि ज्ञान तो बिना मन बनीज के नहीं रहिंदा, ते प्रभु तो मिला उस आदि गुरु तो बिना ज्ञान की प्राप्ति होंदी नहीं, ज्ञान मिलता नहीं। पौड़ी, पढ़िया होवे गुनेगार ता ओमी साध न मारिए। पौड़ी बड़ी कीमती है, इत्थे ज्ञान तो मुराद किधरे मनुख ए ना ले लवे कि आम दुनियावी विद्या, आम दुनियावी पढ़ाई। आम दुनियावी पढ़ाई तो ऐसी है कि जेता पढ़िया तेता कड़िया, उतना ही कुड़ गया, उतना ही क्रोधी हो गया, उतना ही हंकारी हो गया जितना पढ़ लिख गया। आज तो गालबन 100-150 साल पहले दुनिया भर के मनोविज्ञानी ते दार्शनिक लोगों का ऐसा कहना सी कि जिस दिन मनुखता सारी दी सारी पढ़ लिख जाएगी उस दिन जुर्म नहीं होंगे, उस दिन मुजरम पैदा नहीं होंगे, उस दिन जेलां खाली हो जाएंगियां, उस दिन अदालतों की लोड़ नहीं पड़ेगी, उस दिन पुलिस को बहुत भज दौड़ करनी नहीं पड़ेगी। लेकिन आज दे कॉलेज और विश्वविद्यालय और बड़े बड़े स्कूल जिथों पढ़ लिख के बच्चे निकल रहे हैं لیکن حالات ہی نے جتنا زیادہ پڑھیا لکھا ہے اتنا ہی بڑا مجرم ہو گیا، اتنا ہی بڑا ہنکاری ہو گیا۔ اج پڑھے لکھے قیدیاں نال جیلاں بھریاں پئی ہیں، پاپ کرن دے بڑے سوکشم ڈھنگ نکل آئے، پاپ کرن دے بڑے نرالے ڈھنگ نکل آئے، دوجے نو ضرب چوٹ پہنچان دے نویں تو نویں طور طریقے پڑھے لکھے دماغ نے کڈ لے۔ پڑھ لکھے اگر کچھ پراپت کیتا ہے منکھ نے تو اتنا ہی کہ چوری کرن دی کلا سکھ لئی، یاری کرن دی کلا سکھ لئی، ہنکار دی پورتی دے اس نے ڈھنگ سکھ لے، اجوکی پڑھائی نے بس اس طرح ہی جیون وتیت کرن دی کلا سکھائی ہے، جیون نو سفل کرن دی کلا نہیں، صرف جیون بتیت کرنا، صرف جیون گزارنا۔ ہاں ایسا ضرور ہے کہ دھن کمان لئی، سمپدا پراپت کرن لئی، ستا پراپت کرن لئی تعلیم چاہیے، پڑھائی لکھائی چاہیے، کیونکہ اس سب کچھ دی پراپتی لئی چلاکیاں چاہیے نے، کہ چلاکیاں بنا اس دنیاوی ودیا تو پراپت ہوندیاں نہیں۔ نویں تو نویں چھپن دے ڈھنگ، چھپان دے ڈھنگ چاہیے نے، یہ ڈھنگ تائیں ہو سکتے ہیں کہ منک پڑھا لکھا ہوئے، جتنا پڑھا لکھا انہیں ساری پڑھائی تے ساری وگیان دی شکتی گناہ کرن دے چی خرچ کر دیتی، پاپ کرن دے چی خرچ کر دیا ہے۔ اور اج بہت وڈے وڈے پڑھے لکھے، بہت وڈے وڈے مجرم زمین تے دکھائی دیں دے۔ ہاں اس پڑھائی لکھائی نال دنیا دے منک اگے ود سکتا ہے، لیکن دھرم دی دنیا پچھڑ جائے گا، رہ جائے گا۔ اگر کوئی ایسا مایوس ہو رہا ہوئے کہ میں تے پڑھا لکھا نہیں کہ مینو دھرم دی پراپتی کیویں ہوئے گی، مینو نام دی پراپتی کیویں ہوئے گی، میں ایشور نو کیویں پراپت کراں، تاں اس لئی جگت گرو بابا کہندے نے پڑھیا ہووے گنہگار تا اومی ساد نہ ماریے، اومی جو صرف اوم دا ہی اچارن کر سکتا ہے اور کچھ نہیں۔ گرو گھر دے وی اس ڈنگ دیاں گلاں پرچلت نے، جڑا کچھ بھی نہ جاندا ہوے تے جے دے کول کچھ بھی نہ ہوے کہہ دتا جاندے تے صرف ست نام ہی ہے اور کچھ نہیں۔ صرف ست نام تو مراد یہ بالکل ان پڑھ ہے، نردھن ہے، یہ کچھ بھی نہیں، کچھ بھی نہیں۔ اس زمانے دے صاحب شری گرو نانک دیو جی مہاراج دے وقت ایسا آخیا جاندا سی جہدے کول چلاکیاں نہیں، جہدے کول دنیاوی ودیا نہیں، جو پڑھا لکھا نہیں، جو بالکل ان پڑھ ہے، انہوں آخیا جاندا سی تے صرف اومی ہے، اوم دا اچارن کر سکتا ہے اور کچھ نہیں۔ ہوں صاحب کہندے نے پڑھیا ہووے گنہگار، اگر پڑھ لکھ کے کوئی گناہ کرے، پاپ کرے، پت کرم کرے، تا اس دے مقابلے تے او جڑا اومی ہے، اوم اوم دا اچارن کردا ہے، ایک پرماتما دے نام دا رٹن کردا ہے، تو او پرماتما دا نام او دی رسنا تے او دے رومان چ وس گیا ہے، تا اس طرح دے اومی ساد نو، سادنا کرن والے نو پربھو دی درگاہ دے مار نہیں پائے گی، اس سے یہ طرح طرح دیا تومتاں نہیں لگن گیا۔ اتھو ایک گل سپشٹ ہو گئی کہ دھرم ایک سادھنا تے کھڑا ہے، پربھو دی پراپتی نام سمرن نام جاپ تے کھڑی ہے، این دنیاوی ودیا تے نہیں۔ کہ جد کوئی نام جپتا ہے تے جپدیاں جپدیاں جد نام اس دے پراناں وچ وستا ہے، ایک شبد میرے پران بست ہیں بہوڑ جنم نہ آواں، تو پراناں وچ وسدیاں ہی او دے اندروں گیان دی گنگا پھٹ پیندی ہے۔ جگت دے بہت وڈے وڈے بھگت اگر انہاں دا پچھوکڑ دیکھیے تو اے کوئی بہت وڈے پڑھے لکھے نہیں سن۔ ودک مندراں دے دروازے انہاں لئی بند سن، کیونکہ بیشتر اس طرح دے بھگت شودر سن، کبیر جیسے، نامدیو جیسے، رویداس جیسے، اور سدنے بھیکھن سین اتیادک۔ ਇਨ੍ਹਾਂ ਲਈ ਤੇ ਵਿਦਿਅਕ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਅਛੂਤ ਸਨ। ਇਨ੍ਹਾਂ ਦੀ ਤੇ ਕੋਈ ਛਾਇਆ ਵੀ ਨਹੀਂ ਲੈਣਾ ਚਾਹੁੰਦਾ ਸੀ। ਇੱਕ ਨਾਮ ਦਾ ਰਟਨ ਕੀਤਾ, ਬਿੱਠਲ ਬਿੱਠਲ ਦਾ ਉਚਾਰਨ ਕੀਤਾ, ਇੱਕ ਸਤਨਾਮ ਦੀ ਧੁਨ ਅਲਾਪੀ, ਗੋਬਿੰਦ ਗੋਬਿੰਦ ਦਾ ਜਾਪ ਕੀਤਾ। ਤੇ ਜਪ ਜਦ ਪ੍ਰਾਣਾਂ ਵਿੱਚ ਵਸ ਗਿਆ, ਜਪ ਜਦ ਰੋਮ ਰੋਮ ਵਿੱਚ ਵਸ ਗਿਆ, ਤਾਂ ਅੰਦਰੋਂ ਐਸੀ ਗਿਆਨ ਦੀ ਗੰਗਾ ਫੁੱਟੀ ਜਿਸ ਨੇ ਤਮਾਮ ਕੂੜਾ ਕਚਰਤ ਸਾਰੀ ਗੰਦਗੀ ਬਹਾ ਛੱਡੀ। ਕਬੀਰ ਨੇ ਤੇ ਇਸ ਗਿਆਨ ਨੂੰ ਹਨੇਰੀ ਨਾਲ ਵੀ ਤਸਵੀਰ ਦਿੱਤੀ ਹੈ। ਆਪ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਦੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਕਹਿੰਦੇ ਨੇ ਐਸਾ ਝੱਖੜ ਆਇਆ ਗਿਆਨ ਦਾ, ਸਵੇ ਉਡਾਨੀ ਭਰਮ ਕੀ ਟਾਟੀ। ਇਹ ਜੋ ਛਪਰੀ ਤ੍ਰਿਸ਼ਨਾ ਦੀ ਬਣੀ ਹੋਈ ਸੀ ਭਰਮ ਦੇ ਕਾਨਿਆਂ ਦੇ ਨਾਲ ਤੇ ਮਾਇਆ ਦੀ ਰੱਸੀ ਨਾਲ, ਇਹ ਜੋ ਕਾਨੇ ਬਣੇ ਹੋਏ ਸਨ, ਸਭ ਖੁੱਲ ਗਏ, ਸਭ ਤਿਨਕੇ ਉਡਰ ਪੁਡਰ ਗਏ। ਇਹ ਜੋ ਤ੍ਰਿਸ਼ਨਾ ਦੀ ਛਪਰੀ ਦੁਬਦਾ ਦੀ ਦੋ ਥੂਣੀਆਂ ਤੇ ਖੜੀਆਂ ਸੀ, ਦੁੱਚੇ ਸੀ ਕਿ ਦੋਏ ਥੂਨ ਗਿਰਾਨੀ, ਮੋਹ ਬਲੇਂਦਾ ਟੂਟਾ, ਤ੍ਰਿਸ਼ਨਾ ਛਾਨ ਪਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਕਬੀਰ ਕਹਿੰਦੇ ਨੇ ਐਸਾ ਗਿਆਨ ਦਾ ਝੱਖੜ ਆਇਆ ਕਿ ਤ੍ਰਿਸ਼ਨਾ ਦੀ ਛਪਰੀ ਉੱਡ ਗਈ, ਦੁਬਦਾ ਦੀਆਂ ਦੋ ਥੰਬੀਆਂ ਗਿਰ ਗਈਆਂ, ਔਰ ਇਸ ਤ੍ਰਿਸ਼ਨਾ ਰੂਪੀ ਛਪਰੀ ਵਿੱਚ ਜੋ ਕੁਮੱਤੀ ਰੂਪ ਇੱਕ ਭਾਂਡਾ ਪਿਆ ਸੀ, ਜਿਹਦੇ ਚ ਗੰਦੀ ਸੋਚਣੀ ਦਾ ਜਲ, ਗੰਦੇ ਵਿਚਾਰਾਂ ਦਾ ਜਲ, ਗੰਦੀ ਸੋਚਣੀ ਦਾ ਐਨ ਮੈਲਾ ਗੰਦਲਾ ਜਲ ਜਿਹਨੂੰ ਪੀਂਦੇ ਸੀ, ਟੁੱਟ ਗਿਆ ਉਹ ਭਾਂਡਾ, ਸਾਰਾ ਜਲ ਬਿਖਰ ਗਿਆ। ਆਂਧੀ ਪਾਛੇ ਜੋ ਜਲ ਬਰਖੇ, ਤਹਿ ਤੇ ਰਾਜਨ ਭੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸਾ, ਉਦੇ ਭਾਨ ਜਬ ਚੀਨਾ। ਇਸ ਗਿਆਨ ਦੇ ਝੱਖੜ ਤੋਂ ਬਾਅਦ ਕਬੀਰ ਕਹਿੰਦੇ ਨੇ ਬੜੀ ਜ਼ੋਰ ਦੀ ਨਾਮ ਦੀ ਵਰਖਾ ਹੋਈ। ਅਨੁਭਵੀ ਗਿਆਨ ਦੇ ਪ੍ਰਾਪਤ ਹੁੰਦਿਆਂ ਰਸਨਾ ਨਾਮ ਜਪਣ ਲੱਗ ਪੈਂਦੀ ਹੈ, ਔਰ ਰੋਮ ਰੋਮ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ, ਔਰ ਰਸਨਾ ਦਾ ਰਟਨ ਹੀ ਇਸ ਅਨੁਭਵੀ ਗਿਆਨ ਨੂੰ ਪੈਦਾ ਕਰਦਾ ਹੈ, ਇਸ ਗਿਆਨ ਦੇ ਝੱਖੜ ਨੂੰ ਪੈਦਾ ਕਰਦਾ ਹੈ, ਇਸ ਗਿਆਨ ਦੀ ਹਨੇਰੀ ਨੂੰ ਪੈਦਾ ਕਰਦਾ ਹੈ। ਔਰ ਫਿਰ ਐਸੀ ਵਰਖਾ ਹੁੰਦੀ ਹੈ ਰਹਿਮਤ ਦੀ, ਸਮਾਧੀ ਦੀ, ਪਰਮ ਆਨੰਦ ਦੀ। ਕਬੀਰ ਕਹਿੰਦੇ ਨੇ ਉਹਦੇ ਚ ਮਨੁੱਖ ਭਿੱਜ ਜਾਂਦਾ ਹੈ, ਲੀਨ ਹੋ ਜਾਂਦਾ ਹੈ, ਜੀਵਨ ਸਫਲ ਹੋ ਜਾਂਦਾ ਹੈ। ਆਪ ਫਰਮਾਨ ਕਰਦੇ ਨੇ ਕਿ ਅਗਰ ਪੜ੍ਹਾ ਲਿਖਾ ਹੋ ਕੇ ਗੁਨਾਹ ਕਰਦਾ ਹੈ, ਪਾਪ ਕਰਦਾ ਹੈ, ਤੇ ਉਹਦੇ ਮੁਕਾਬਲੇ ਤੇ ਸਿਰਫ ਇੱਕ ਓਮ ਦਾ ਜੋ ਉਚਾਰਨ ਕਰਨ ਵਾਲਾ ਹੈ, ਸਾਧਨਾ ਕਰਨ ਵਾਲਾ, ਐਸਾ ਓਮ ਹੀ ਪ੍ਰਭੂ ਦੀ ਦਰਗਾਹ ਵਿੱਚ ਮਾਰਿਆ ਨਹੀਂ ਜਾਏਗਾ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਏ, ਜਿਸ ਤਰ੍ਹਾਂ ਦੀ ਕੋਈ ਘਾਲਣਾ ਘਾਲਦਾ ਹੈ, ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ ਜਗਤ ਦੇ ਚ, ਵੈਸੇ ਹੀ ਉਸਦਾ ਨਾਮ ਪ੍ਰਚਲਿਤ ਹੋ ਜਾਂਦਾ ਹੈ। ਕਰਮਾਂ ਤੋਂ ਹੀ ਅਕਸਰ ਨਾਮ ਪ੍ਰਚਲਿਤ ਹੋ ਜਾਂਦੇ ਨੇ। ਇਹ ਚੋਰ ਹੈ, ਇਹ ਯਾਰ ਹੈ, ਇਹ ਬਦਮਾਸ਼ ਹੈ, ਇਹ ਧੋਖੇਬਾਜ਼ ਹੈ, ਇਹ ਸੰਤ ਹੈ, ਇਹ ਭਗਤ ਹੈ, ਇਹ ਦਿਆਲੂ ਹੈ, ਇਹ ਕਿਰਪਾਲੂ ਹੈ। ਇਸ ਤਰ੍ਹਾਂ ਦੇ ਨਾਮ ਮਨੁੱਖਾਂ ਦੀ ਘਾਲਣਾ ਤੋਂ ਹੀ ਪ੍ਰਚਲਿਤ ਹੁੰਦੇ ਨੇ, ਮਨੁੱਖ ਦੇ ਕਰਮਾਂ ਤੋਂ ਹੀ ਪ੍ਰਚਲਿਤ ਹੁੰਦੇ ਨੇ। ਐਸੀ ਕਲਾ ਨਾ ਖੇਡੀਏ, ਜਿਤ ਦਰਗੇ ਗਿਆ ਹਾਰੀਏ। ਐਸਾ ਖੇਲ ਭੁੱਲ ਕੇ ਵੀ ਨਹੀਂ ਖੇਲਣਾ ਚਾਹੀਦਾ ਜਿਸ ਦੇ ਖੇਡਦਿਆਂ ਖੇਡਦਿਆਂ ਦਰਗਾਹ ਦੇ ਚ ਹਾਰ ਨਸੀਬ ਹੋਵੇ। ਜ਼ਿੰਦਗੀ ਇੱਕ ਖੇਲ ਹੈ, ਪਰ ਸਾਹਿਬ ਕਹਿੰਦੇ ਇਸ ਨੂੰ ਐਸਾ ਖੇਲਣਾ ਚਾਹੀਦਾ ਹੈ ਕਿ ਇਹਦੇ ਚ ਹਾਰ ਨਹੀਂ ਹੋਵੇ, ਜਿੱਤ ਹੋਵੇ। ਕਹੋ ਕਬੀਰ ਜੀਤ ਕੇ ਹਾਰ, ਬਹੁਤ ਕਹੋ ਪੁਕਾਰ ਪੁਕਾਰ। ਕਬੀਰ ਕਹਿੰਦੇ ਮੈਂ ਬਹੁਤ ਢੰਗ ਨਾਲ ਜਗਤ ਨੂੰ ਸਮਝਾਉਂਦਾ ਪਿਆ, ਜੀਵਨ ਦੀ ਬਾਜ਼ੀ ਜਿੱਤ ਨਹੀਂ ਤੇ ਹਾਰ ਜਾਏਗਾ। ਕਹੋ ਕਬੀਰ ਜੀਤ ਕੇ ਹਾਰ, ਬਹੁਤ ਕਹੋ ਪੁਕਾਰ ਪੁਕਾਰ। ਆਪ ਕਹਿੰਦੇ ਨੇ ਚਲੇ ਜੁਆਰੀ ਦੋਏ ਹੱਥ ਜਾਰ, ਇਹ ਜੀਵਨ ਦੀ ਬਾਜ਼ੀ ਹਾਰ ਕੇ ਜਾ ਰਿਹਾ ਹੈ। ਇਸ ਖੇਲ ਵਿੱਚ ਇਹ ਜ਼ਿੰਦਗੀ ਹਾਰ ਗਿਆ, ਧਨ ਪ੍ਰਾਪਤ ਹੋਇਆ, ਸੰਪਦਾ ਪ੍ਰਾਪਤ ਹੋ ਗਈ, ਪਦ ਪ੍ਰਤਿਸ਼ਠਾ ਪ੍ਰਾਪਤ ਹੋ ਗਈ, ਜੀਵਨ ਹਾਰ ਗਿਆ, ਜ਼ਿੰਦਗੀ ਹਾਰ ਗਿਆ। ਜੀਵਨ ਕਿਸਦਾ ਸਫਲ? ਜਿਸਨੇ ਪਰਮ ਜੀਵਨ ਪ੍ਰਾਪਤ ਕਰ ਲਿਆ। ਜ਼ਿੰਦਗੀ ਕਿਸਦੀ ਸਫਲ? ਜਿਸਨੇ ਪਰਮ ਜ਼ਿੰਦਗੀ ਪ੍ਰਾਪਤ ਕਰ ਲਈ। ਉਸ ਪਰਮ ਜ਼ਿੰਦਗੀ ਵਿੱਚ ਮੌਤ ਨਹੀਂ, ਦੁੱਖ ਨਹੀਂ, ਸੰਤਾਪ ਨਹੀਂ। ਅਗਰ ਸਭ ਕੁਝ ਪ੍ਰਾਪਤ ਕਰ ਲਿਆ ਤੇ ਜੀਵਨ ਹਾਰ ਗਿਆ परम जीवन मिलिया नहीं तो फिर कुछ भी नहीं मिलेगा। ये फिर हार के जा रहा है, जीत नहीं मिली।

0: ਹੈ ਨਹੀਂ ਕਿ ਇਹ ਪੜ੍ਹਾ ਲਿਖਾ ਹੈ ਤੇ ਇਹ ਅਨਪੜ੍ਹ ਹੈ। ਅਨਪੜ੍ਹ ਨੂੰ ਸੰਸਾਰ ਵਿੱਚ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਨਿਰੰਕਾਰ ਨਜ਼ਰਅੰਦਾਜ਼ ਨਹੀਂ ਕਰਦਾ। ਨਿਰੰਕਾਰ ਮਨ ਸਥਿਤੀ ਵੇਖਦਾ ਹੈ, ਪਰਿਸਥਿਤੀ ਨਹੀਂ, ਬੈਰੂਨੀ ਜ਼ਿੰਦਗੀ ਨੂੰ ਨਹੀਂ ਵੇਖਦਾ। ਮਨ ਸਥਿਤੀ ਕੀ ਹੈ, ਮਾਨਸਿਕ ਹਾਲਤ ਕੀ ਹੈ? ਤੋ ਸਾਹਿਬ ਕਹਿੰਦੇ ਮੋਹ ਚਲੇ ਸੋ ਅੱਗੇ ਮਾਰੀਏ। ਜੋ ਮੂੰਹ ਜ਼ੋਰ ਹੈ, ਜੋ ਹੰਕਾਰੀ ਹੈ, ਉਸ ਨੂੰ ਅਗਾਂਹ ਮੂੰਹ ਤੇ ਖਾਣੀਆਂ ਪੈਂਦੀਆਂ ਨੇ, ਉਹਨੂੰ ਮਾਰ ਪੈਂਦੀ ਹੈ। ਤੇ ਅਹੰਕਾਰੀ ਉਹੀ ਆਉਂਦਾ ਹੈ ਜੋ ਕਹਿੰਦਾ ਮੈਂ ਬਹੁਤ ਜਾਣਦਾ, ਮੈਂ ਬਹੁਤ ਜਾਣਦਾ। ਅੱਜ ਦੇ ਵਿਦਿਆਲਿਆਂ ਨੇ, ਅੱਜ ਦੇ ਸਕੂਲ ਤੇ ਪੜ੍ਹਾਈ ਵਿਦਿਆ ਨੇ ਬਸ ਇਸ ਤਰ੍ਹਾਂ ਦੇ ਹੰਕਾਰੀਆਂ ਨੂੰ ਹੀ ਪੈਦਾ ਕੀਤਾ ਹੈ। ਹੰਕਾਰ ਜਦ ਬਹੁਤ ਵੱਡਾ ਹੋ ਜਾਏ ਤਾਂ ਸਭ ਕੁਝ ਛੋਟਾ ਹੋ ਜਾਂਦਾ ਹੈ। ਮਾਂ ਛੋਟੀ ਹੋ ਜਾਂਦੀ ਹੈ, ਪਿਤਾ ਛੋਟਾ ਹੋ ਜਾਂਦਾ ਹੈ, ਵੱਡਾ ਭਰਾ ਛੋਟਾ ਹੋ ਜਾਂਦਾ ਹੈ, ਸੰਸਾਰ ਛੋਟਾ ਹੋ ਜਾਂਦਾ ਹੈ। ਔਰ ਹੰਕਾਰ ਇਸ ਤੋਂ ਕਿਤੇ ਅੱਗੇ ਵੱਧ ਜਾਏ ਤਾਂ ਫਿਰ ਨਿਰੰਕਾਰ ਵੀ ਛੋਟਾ ਹੋ ਜਾਂਦਾ ਹੈ, ਪਰਮਾਤਮਾ ਵੀ ਛੋਟਾ ਹੋ ਜਾਂਦਾ ਹੈ। ਅਤਿ ਹੰਕਾਰੀ ਲੋਕ ਨਾਸਤਿਕ ਹੋ ਜਾਂਦੇ ਨੇ, ਪਰਮਾਤਮਾ ਤੋਂ ਇਨਕਾਰੀ ਹੋ ਜਾਂਦੇ ਨੇ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਮੂੰਹ ਜ਼ੋਰ ਬੰਦੇ ਨੇ, ਇਹਨਾਂ ਦੇ ਮੂੰਹ ਤੇ ਫਿਰ ਮਾਰ ਪੈਂਦੀ ਹੈ। ਔਰ ਉਹ ਜੋ ਨਿਰਮਾਣ ਉਹ ਵੀ ਕੇਵਲ ਇੱਕ ਅਕਸ਼ਰ ਦਾ ਜਾਪ ਕਰਦਾ ਹੈ, ਹੋਰ ਕੁਛ ਨਹੀਂ ਜਾਣਦਾ, ਪਰਮਾਤਮਾ ਦੀ ਦਰਗਾਹ ਵਿੱਚ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਔਰ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰ ਗੁਰੂ ਜੀ ਕੀ ਸ਼ਾਦੀ ਨਿਵਾਜੇ, ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜੁਗੋ ਜੁਗ ਅਟਲ ਸ਼ਬਦ ਅਵਤਾਰ ਤਖਤ ਸਿਮਰ ਕੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਦੀਆਂ ਸੰਗਤਾਂ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਨਿਮਾਣੇ ਸੇਵਕਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਾਧ ਬੋਧ ਬਾਣੀ, ਅਗੰਮ ਅਗੋਚਰ ਬਾਣੀ, ਤੇਹਾਂ ਗੁਣਾਂ ਤੋਂ ਉੱਪਰ ਚੌਥੇ ਪਦ ਵਿੱਚ ਵਿਰਾਜਣ ਵਾਲੀ ਬਾਣੀ, ਧੁਰਤੀ ਬਾਣੀ ਦੇ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ। ਸਤਿਗੁਰ ਮਿਹਰ ਕਰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੀਸ ਤੇ ਮਿਹਰ ਭਰਿਆ ਹੱਥ ਰੱਖਣ, ਜਿਵੇਂ ਗੂੰਗੇ ਤੋਂ ਗੂੜ ਵਿਦਿਆ ਦਾ ਗਿਆਨ ਕਰਾਇਆ, ਦਾਸਰਿਆਂ ਨੂੰ ਬਖਸ਼ਿਸ਼ ਕਰਨੇ ਸਦਮ ਗੋਚਰ ਪਵਿੱਤਰ ਬਾਣੀ ਦੇ ਵਿਚਾਰ ਸੰਗਤਾਂ ਦੇ ਦਰ ਤੇ ਭੇਟ ਕਰਨ ਦਾ ਬਲ ਬਖਸ਼ਣ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਗਮਨ ਸਮੇਂ ਚਾਰ ਮਤ ਸਾਡੇ ਦੇਸ਼ ਵਿੱਚ ਪ੍ਰਚਲਿਤ ਸੀ। ਉਹਨਾਂ ਚਾਰਾਂ ਮਤਾਂ ਦਾ ਜ਼ਿਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਕੀਤਾ। ਕੈਸਾ ਵਿਗਿਆਨਕ, ਕੈਸਾ ਟੈਕਨੀਕਲ, ਤੇ ਕਿਹੋ ਜਿਹਾ ਖਿੱਚ ਪਾਓ ਮਹਾਰਾਜ ਦਾ।

ਢੰਗ ਸੀ ਉਪਦੇਸ਼ ਕਰਨ ਦਾ। ਉਹਨਾਂ ਨੇ ਪਹਿਲਾਂ ਆਪਣੀ ਗੱਲ ਨਹੀਂ ਕੀਤੀ। ਜੋ ਇਸ ਧਰਤੀ ਤੇ ਹਿੰਦੁਸਤਾਨ ਵਿੱਚ ਉਸ ਸਮੇਂ ਗੱਲ ਚੱਲ ਰਹੀ ਸੀ ਉਹੀ ਗੱਲ ਪਹਿਲਾਂ ਕੀਤੀ। ਵੇ ਆਫ ਕਨਵਿੰਸਿੰਗ ਸਮਝਾਉਣ ਦਾ ਤਰੀਕਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗੇ ਬਿਲਕੁਲ ਜਵਾਬ ਨਹੀਂ ਦਿੱਤਾ। ਇਹ ਕਹਿ ਲੈਣਾ ਜੁਦੀ ਗੱਲ ਹੈ ਕਿ ਜਵਾਬ ਦੇ ਦਿੱਤਾ। ਸਤਿਗੁਰ ਤਾਂ ਕਹਿੰਦੇ ਮੈਂ ਤਿਆਰ ਬੈਠਾ ਹੈ ਤਾਂ ਪਾਂਡੇ ਘੱਟ ਲਿਆ ਪਾ ਗਈ ਮੈਂ ਤੇ ਬੈਠਾ। ਪਰ ਜਨੇਊ ਪਾਉਣ ਵਾਲੇ ਨੂੰ ਜਨੇਊ ਦੁਆਰਾ ਹੀ ਉਪਦੇਸ਼ ਦਿੱਤਾ, ਬਾਹਰੋਂ ਨਹੀਂ ਦਿੱਤਾ। ਹਰਿਦੁਆਰ ਗਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਬ੍ਰਾਹਮਣਾਂ ਦਾ ਸੰਸਕਾਰ ਗਏ, ਕਰਮ ਗਏ, ਸੂਰਜ ਨੂੰ ਪਾਣੀ ਦੇਣਾ। ਮੇਰੇ ਵਰਗੇ ਤਾਂ ਉਹੀ ਡਾਂਗ ਚੱਕ ਲੈਂਦੇ ਆ ਕਿ ਬ੍ਰਾਹਮਣ ਸੂਰਜ ਨੂੰ ਪਾਣੀ ਦਿੰਦੇ ਫਿਰਦੇ। ਉਹਦੇ ਵਿੱਚ ਵੀ ਕੋਈ ਕਾਰਨ ਹੈ, ਪਰ ਦੁੱਖ ਦੀ ਗੱਲ ਹੈ ਕਾਰਨ ਤਾਂ ਆਪਾਂ ਲੱਭਣਾ ਹੀ ਨਹੀਂ, ਟੀਕਾ ਹੀ ਲਾ ਦੇਣਾ, ਫਿਰ ਖੁਸ਼ ਰੱਖਣਾ। ਆਪਾਂ ਬਿਮਾਰੀ ਤਾਂ ਪੁੱਛਣੀ ਨਾ ਹੋਈ। ਸੂਰਜ ਨੂੰ ਬ੍ਰਾਹਮਣ ਪਾਣੀ ਕਿਉਂ ਦਿੰਦੇ ਨੇ? ਇਹ ਜਿਹੜਾ ਸੂਰਜ ਹੈ ਜਿਹਨੂੰ ਤੁਹਾਡੇ ਮੁਲਕਾਂ ਵਿੱਚ ਸਨ ਕਹਿੰਦੇ ਨੇ, ਸਾਰੇ ਜਗਤ ਦਾ ਜੋ ਸਭ ਤੋਂ ਵੱਡਾ ਜੱਜ ਹੈ ਧਰਮ ਰਾਜ, ਜਿਸ ਨੂੰ ਗੁਰਬਾਣੀ ਨੇ ਵੀ ਮੰਨਿਆ, ਉਸ ਧਰਮ ਰਾਜ ਦਾ ਬਾਪ ਹੈ ਸੂਰਜ। ਜੇ ਧਰਮ ਰਾਜ ਦਾ ਐਡਰੈਸ ਲਿਖਣਾ ਹੋਵੇ ਨਾ ਤਾਂ ਲਿਖਣਾ ਪਵੇਗਾ ਧਰਮ ਰਾਜ ਸਨ ਆਫ ਸੂਰਜ। ਇਹ ਸੂਰਜ ਐਵੇਂ ਨੇ ਵੀ ਸੱਤਾ ਹੀ ਰੱਖਣ ਵਾਸਤੇ ਹੈ। ਧਰਮ ਰਾਜ ਸੂਰਜ ਦਾ ਪੁੱਤਰ ਹੈ। ਕਿਸੇ ਤੋਂ ਨਹੀਂ ਪੁੱਛਣੀ ਇਹ ਗੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ। ਬਾਹਰਲੇ ਪ੍ਰਮਾਣ ਦੇਣੇ ਪੈਂਦੇ ਨੇ, ਪਰ ਲੋੜੇ ਨਹੀਂ ਗਏ। ਜਿੱਥੇ ਸਮੁੰਦਰ ਹੋਵੇ ਉੱਥੇ ਨਦੀਆਂ ਦੀ ਕੀ ਲੋੜ? ਲੋੜ ਨਦੀਆਂ ਦੀ ਤਾਂ ਪੈਂਦੀ ਹੈ, ਨਹਿਰਾਂ ਦੀ ਤਾਂ ਪੈਂਦੀ ਹੈ ਕਿ ਜਾ ਕੇ ਦੂਰ ਦੂਰ ਦੇ ਖੇਤਾਂ ਨੂੰ ਵੀ ਪਾਣੀ ਦਿੱਤਾ ਜਾ ਸਕੇ। ਸਮੁੰਦਰ ਸਿੱਧਾ ਖੇਤ ਨੂੰ ਨਹੀਂ ਸਿੰਜ ਸਕਦਾ, ਉਹਦੇ ਵਿੱਚੋਂ ਨਹਿਰ ਕੱਢ ਕੇ, ਨਹਿਰ ਵਿੱਚੋਂ ਰਜਵਾਹੇ ਕੱਢ ਕੇ, ਰਜਵਾਹਿਆਂ ਵਿੱਚੋਂ ਖਾਲੇ ਕੱਢ ਕੇ ਤਾਂ ਖੇਤਾਂ ਤੱਕ ਪਾਣੀ ਪੁੱਜਿਆ ਕਰਦਾ। ਇਹ ਸਮੁੰਦਰ ਹੈ, ਇਹਨੂੰ ਧਰਤੀ ਰੂਪੀ ਸਰੀਰ ਰੂਪੀ ਖੇਤਾਂ ਤੱਕ ਪਹੁੰਚਾਉਣ ਖਾਤਰ ਕੁਝ ਪ੍ਰਮਾਣ, ਕਿਉਂਕਿ ਸ਼ਾਸਤਰ ਕਹਿੰਦਾ ਬਿਨਾਂ ਪ੍ਰਮਾਣ ਨਾ ਸਿੱਧੇ, ਅਤੇ ਪ੍ਰਮਾਣ ਤੋਂ ਬਿਨਾਂ ਕਿਸੇ ਗੱਲ ਦੀ ਸਿੱਧੀ ਨਹੀਂ ਮੰਨੀ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਹੀ ਲਓ, ਰੱਬ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਭਤ ਹੈ। ਰੱਬ ਕੇ ਸੁਤ ਕੋ, ਰੱਬ ਕਹੀਏ ਸੂਰਜ, ਸੁਤ ਕਹੀਏ ਪੁੱਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਜੋ ਸੂਰਜ ਦਾ ਪੁੱਤਰ ਧਰਮ ਰਾਜ ਹੈ ਨਾ ਜੀ, ਤੋਂ ਡਰ ਰਹੀ ਹੈ ਦੁਨੀਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਣਗੇ ਉਹਨਾਂ ਨੂੰ ਸੂਰਜ ਦੇ ਪੁੱਤਰ ਧਰਮ ਰਾਜ ਦਾ ਕੋਈ ਡਰ ਨਹੀਂ ਹੋਵੇਗਾ। ਰੱਬ ਕੇ ਸੁਤ ਕੋ ਤਿੰਨ ਤਰਾਸ਼ਕ। ਦੂਜਾ ਪ੍ਰਮਾਣ ਲਓ, ਸੋ ਨਾਮ ਸੁਣੇ ਸੁਤ ਭਾਨ ਡਰਿਓ। ਉਸ ਵਾਹਿਗੁਰੂ ਦਾ ਨਾਮ ਸੁਣ ਕੇ ਭਾਨ ਕਹੀਏ ਸੂਰਜ ਦਾ ਪੁੱਤਰ ਧਰਮ ਰਾਜ ਵੀ ਡਰਦਾ। ਅੱਜ ਸਤਨਾਮ, ਇਹ ਬ੍ਰਾਹਮਣ ਕਿਉਂ ਪਾਣੀ ਦਿੰਦੇ ਨੇ ਸੂਰਜ ਨੂੰ? ਇਹ ਕਹਿੰਦੇ ਸਾਡੇ ਪਿੱਤਰ ਧਰਮ ਰਾਜ ਕੋਲ ਫਸੇ ਹੋਏ ਨੇ, ਕਿਉਂਕਿ ਉੱਥੇ ਤਾਂ ਲੇਖਾ ਹੋਣਾ ਹੀ ਹੈ। ਹੁਣ ਧਰਮ ਰਾਜ ਤਾਂ ਕਹਿੰਦੇ ਦਿਖਦਾ ਨਹੀਂ, ਉਹਦਾ ਬਾਪੂ ਦਿਖਦਾ, ਉਹਦੇ ਬਾਪੂ ਦੀ ਸੇਵਾ ਕਰੋ।
ਤੇ ਉਹਦਾ ਪੁੱਤਰ ਥੋੜੀ ਬਹੁਤੀ ਸਾਡੇ ਬਾਪੂਆਂ ਨੂੰ ਰਿਆਇਤ ਕਰ ਦਿੱਤਾ। ਕਿੰਨੀ ਸਿਆਣੀ ਗੱਲ ਹੈ। ਉਹ ਫਸੇ ਬੈਠੇ ਨੇ ਅੱਗੇ ਲੇਖਾ ਦੇਣ ਨੂੰ, ਉਹਦੇ ਬਾਪੂ ਦੀ ਸੇਵਾ ਕਰੋ ਤੇ ਸਾਨੂੰ ਥੋੜਾ ਬਹੁਤਾ ਸਾਡੇ ਮਾਤਾ ਪਿਤਾ ਨੂੰ, ਚੰਗੀ ਗੱਲ ਹੈ, ਸਾਡੇ ਨਾਲੋਂ ਚੰਗੀ ਗੱਲ ਹੈ। ਉਹ ਬਾਹਮਣ ਤਾਂ ਮਰੇ ਹੋਏ ਮਾਂ ਬਾਪਾਂ ਨੂੰ ਵੀ ਛਡਾਉਂਦੇ ਫਿਰਦੇ ਨੇ ਧਰਮ ਰਾਜ ਤੋਂ। ਅੱਜ ਕੱਲ੍ਹ ਦੇ ਮੁੰਡੇ ਇੱਥੇ ਜਿਉਂਦੇ ਬਾਪਾਂ ਦੇ ਬਾਲੇ ਕੱਢਦੇ ਹੈਂ, ਫਿਰ ਕਿਹਨੂੰ ਮਾੜਾ ਕਹੀਏ, ਕਿਹਨੂੰ ਚੰਗਾ ਕਹੀਏ, ਤਾਂ ਰੱਬੇ ਜਾਣੇ। ਹੁਣ ਮੁੰਡੇ ਨੂੰ ਚਾਹ ਨਹੀਂ ਚੰਗੀ ਲੱਗਦੀ ਜਦ ਤੱਕ ਬੇਬੇ ਦੇ ਬਾਲੇ ਨਾ ਕੱਢ ਲਵੇ। ਬੇਬੇ ਨੂੰ ਕਹੂਗਾ ਤੂੰ ਬੁੜੀਏ ਚੁੱਪ ਕਰਦੀ ਹੈ ਕਿ ਕਰਾਵਾਂ। ਦੇਖੋ ਸਾਡੇ ਪੁੱਤ ਜੰਮੇ, ਬੁੜੇ ਨੂੰ ਕਹਿਣਗੇ ਤੂੰ ਬੈਠ ਦੇ ਕਿ ਤੈਨੂੰ ਬਿਠਾਣਾ, ਬੈਠੇ ਨੂੰ ਤਾਂ ਕੀ ਖੜਾ ਕਰਨਾ, ਵੀ ਤੈਨੂੰ ਖੜੇ ਕਰੇ ਨੂੰ ਧੱਕਾ ਦੇ ਕੇ ਗੇੜਾ ਕਰਨਾ। ਆ ਪਿੱਛੋਂ ਬੜਾ ਪਖੰਡ ਚੱਲਦਾ ਹੈ, ਇੱਥੇ ਵੀ ਕਰਾਉਂਦੇ ਹੋਣੇ ਆ ਗੰਢ ਪਾਠ ਬੁੜਿਆਂ ਦੇ ਆ ਕੇ। ਮੇਰੀ ਦੇਖਤ ਵਿੱਚ ਤਾਂ ਬੁੜੇ ਮਰਦੇ ਤੇ ਬੁੜੀਆਂ ਲੱਡੂ ਪੱਕਦੇ ਹੁੰਦੇ ਸੀ, ਲੱਡੂ ਹਗਾਮੇ, ਉਹ ਵੀ ਗਿਣਤੀ ਦੇ ਹੀ ਦਿੰਦੇ ਤੇ। ਫਿਰ ਜਲੇਬੀਆਂ ਹੋ ਗਈਆਂ, ਫਿਰ ਬਰਫੀ ਹੋ ਗਈ। ਹੁਣ ਤਾਂ ਬੁੜੇ ਬੁੜੀ ਦੇ ਖੰਡ ਪਾਠ ਭੋਗ ਨੂੰ ਗੁਲਾਬ ਜਾਮਣ ਪੱਕਦੀ ਹੈ, ਰਸਗੁੱਲੇ ਬਣਦੇ ਹੈ। ਕਿਉਂਕਿ ਹੁਣ ਮੁੰਡੇ ਪੜ ਕੇ ਵੀ ਜਿੱਦਣ ਬੇਬੇ ਮਰੀਏ ਉਹਦੇ ਦੰਦ ਨਹੀਂ ਸੀ, ਜਲੇਬੀ ਚੱਬ ਨਹੀਂ ਹੋਣੀ, ਕੁਲ ਸੱਤ ਲੈ। ਹੁਣ ਬਾਪੂ ਰਸਗੁੱਲੇ ਖਾ। ਜੀਵਤ ਪਿਤਰ ਨਾ ਮਾਨੇ ਤੂੰ ਮੂਹੇ ਸ਼ਰਾਧ ਕਰਾ। ਜਿਉਂਦੇ ਮਾਂ ਬਾਪ ਨੂੰ ਜੀ ਨਹੀਂ ਕਹਿਣਾ, ਸਤਿਕਾਰ ਨਹੀਂ ਕਰਨਾ, ਕੱਪੜਾ ਨਹੀਂ ਧੋ ਕੇ ਦੇਣਾ, ਪ੍ਰਸ਼ਾਦਾ ਨਹੀਂ ਚੰਗਾ ਛਕਾਉਣਾ, ਤੇ ਮਰਿਆਂ ਤੇ ਬਾਅਦ ਗੁਲਾਬ ਜਾਮਣਾ, ਮਰਿਆਂ ਤੇ ਬਾਅਦ ਰਸਗੁੱਲੇ ਚੱਲਦੇ ਨੇ, ਬਰਸੀਆਂ ਮਨਾਉਂਦੇ ਨੇ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਬਹੁਤ ਪਿਆਰ ਨਾਲ ਯਾਦ ਰੱਖਿਓ। ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਨਹੀਂ ਹੈ ਉਹ ਲੱਖਾਂ ਜਨਮਾਂ ਵਿੱਚ ਧਰਮੀ ਨਹੀਂ ਬਣ ਸਕਦਾ। ਉਹ ਕਿਰਪਾਨ ਪਾਈ ਫਿਰੇ, ਉਹ ਗਿੱਟਿਆਂ ਤੱਕ ਚੋਲਾ ਪਾਈ ਫਿਰੇ, ਉਹ ਜਨੇਊ ਪਾਈ ਫਿਰੇ, ਤਿਲਕ ਲਾਈ ਫਿਰੇ, ਉਹ ਕਥਾ ਕਰੇ, ਉਹ ਕੀਰਤਨ ਕਰੇ, ਉਹ ਗਿਆਨੀ ਹੋਵੇ, ਪੰਡਿਤ ਹੋਵੇ, ਜਿਸ ਬੰਦੇ ਦਾ ਸਮਾਜਿਕ ਜੀਵਨ ਗਲਤ ਹੈ ਧਰਮ ਉਹਦੇ ਨੇੜੇ ਵੀ ਨਹੀਂ ਆਉਂਦਾ। ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਹੈ ਉਹਨੂੰ ਧਰਮੀ ਬਣਨ ਦੀ ਲੋੜ ਨਹੀਂ, ਉਹ ਖੁਦੇ ਧਰਮੀ ਹੁੰਦਾ। ਜੇ ਕਿਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਪੜ੍ਹੋ, ਵਿਚਾਰੋ, ਸੱਤ ਵਾਰ ਦਾਸ ਨੂੰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਕਰਨ ਦਾ ਸਮਾਂ ਮਿਲਿਆ। ਮੈਂ ਇੱਕ ਜਗ੍ਹਾ ਵੀ ਬਾਬੇ ਨਾਨਕ ਨੂੰ ਕਹਿੰਦਾ ਨਹੀਂ ਸੁਣਿਆ ਕਿਸੇ ਨੂੰ ਵੀ ਸਿੱਖ ਬਣ ਜਾ। ਸ੍ਰੀ ਰਾਮ ਜੀ ਦੀ ਮੈਂ ਸਾਰੀ ਕਥਾ ਰਮਾਇਣ ਪੜ੍ਹੀ, ਤੁਲਸੀ ਦਾਸ ਮਹਾਰਾਜ ਜੀ ਦਾ ਮਹਾਨ ਗ੍ਰੰਥ ਲਿਖਿਆ ਉਹਨਾਂ ਨੇ, ਉਹ ਵੀ ਪੜ੍ਹਿਆ। ਦਸਮ ਗ੍ਰੰਥ ਦਾ 1/3 ਹਿੱਸਾ ਰਾਮਾ ਅਵਤਾਰ ਹੈ। ਨੋਟ ਕਰਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਸਫ਼ੇ ਨੇ ਤੇ ਦਸਮ ਗ੍ਰੰਥ ਜੀ ਦੇ 1428 ਸਫ਼ੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 715 ਪਤਰੇ ਨੇ ਤੇ ਦਸਮ ਗ੍ਰੰਥ ਜੀ ਦੇ 714 ਪਤਰੇ ਨੇ। ਇੱਕ ਪਤਰਾ ਘੱਟ ਰੱਖਿਆ, ਬਰਾਬਰੀ ਨਹੀਂ ਕੀਤੀ। ਅੱਜ ਕੱਲ੍ਹ ਦੇ ਤਾਂ ਚੋਲੇ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੈਲੇ ਲਾ ਕੇ ਬੈਠਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਬਰਾਬਰੀ ਨਹੀਂ ਕੀਤੀ। 1428 ਸਫ਼ਿਆਂ ਵਿੱਚੋਂ 1/3 1/3 ਹਿੱਸਾ ਦਸਮ ਗ੍ਰੰਥ ਦਾ ਰਾਮ ਜੀ ਦੀ ਕਥਾ। ਰਾਮ ਨੇ ਇੱਕ ਨੂੰ ਨਹੀਂ ਕਿਹਾ ਤੂੰ ਬ੍ਰਾਹਮਣ ਬਣ ਗਿਆ, ਇੱਕ ਨੂੰ ਨਹੀਂ ਕਿਹਾ ਜ਼ਿੰਦਗੀ ਤੇ ਕਿਹਾ ਗੁਰੂ ਨਾਨਕ ਨੇ ਕੀ ਹੈ, ਓਏ ਤੂੰ ਬੰਦਾ ਏ ਤੇ ਬੰਦਾ ਬਣ ਜਾ। ਉਹ ਗੱਲ ਸਾਡੇ ਵਿੱਚ ਹੁਣ ਰਹੀ ਨਹੀਂ ਕੁਛ ਸਿੱਖਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਵੀ ਗਏ ਜੀਵਨ ਵਿੱਚ ਸਮਾਜਿਕ ਪਕਸ਼, ਤੇ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਧਰਮ ਦੀ ਡਾਂਗ ਘੱਟ ਚੱਕੋ, ਉਹ ਤਾਂ ਫਾਈਨਲ ਟੱਚ ਹੈ। ਕੰਧ ਉਤਾਰੀ ਨਹੀਂ, ਛੱਤ ਪਈ ਨਹੀਂ ਤੇ ਪੇਂਟ ਕਰਨ ਵਾਲਾ ਬੁਰਸ਼ ਚੱਕੀ ਫਿਰਦਾ, ਸਤਨਾਮ ਕੀ ਕਰੂਗਾ ਉਹਦਾ, ਪੇਂਟ ਕੀ ਕਰੂਗਾ, ਨੈਮਲ ਪੇਂਟ ਉੱਥੇ ਤੇ ਗੁਰਸਿੱਖ ਪਿਆਰੇ। ਅੱਜ ਲੋੜ ਹੈ, ਸਮਾਜ ਨਿਗਰ ਰਿਹਾ ਸਾਡਾ,
ਸਮਾਜ ਵਿੱਚ ਜਿਹੜੀਆਂ ਹੁਣ ਤਾਰੀਆਂ ਆਈਆਂ ਨੇ ਕੋਸ਼ਿਸ਼ ਕਰੀਏ ਉਹਨਾਂ ਨੂੰ ਦੂਰ ਕਰਨ ਦੀ। ਗੁਰੂ ਨਾਨਕ ਦੇਵ ਜੀ ਗਏ ਆ, ਛੱਡ ਦੋ ਬਾਪਾਂ ਦੇ ਹਗਾਮੇ ਕਰਨੇ ਬੁੜੀਆਂ ਦੇ, ਉਹਨਾਂ ਦੀ ਜਿਉਂਦਿਆਂ ਦੀ ਸੇਵਾ ਕਰੋ। ਤੇ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੇਨਤੀ ਕਰਦਾ, ਜਿਨ੍ਹਾਂ ਦੇ ਘਰ ਤੁਹਾਡੇ ਮਾਂ ਬਾਪ ਬਿਰਧ ਜਿਉਂਦੇ ਨੇ ਨਾ, ਉਹਨਾਂ ਨੂੰ ਕਿਸੇ ਸੰਤ ਦੀ ਵੀ ਲੋੜ ਨਹੀਂ। ਮਾਤਾ ਪਿਤਾ ਤੋਂ ਵੱਡਾ ਸੰਤ ਸਾਨੂੰ ਲੱਭਣਾ ਹੀ। ਜਿਨ੍ਹਾਂ ਦੇ ਬਜ਼ੁਰਗ ਜਿਉਂਦੇ ਨੇ ਉਹਨਾਂ ਨੂੰ ਕਿਸੇ ਤੀਰਥ ਦੀ ਵੀ ਲੋੜ ਨਹੀਂ। ਤੀਰਥ ਜੜ ਨੇ ਤੇ ਮਾਂ ਬਾਪ ਜਿਉਂਦੇ ਜਾਗਦੇ ਤੀਰਥ, ਉਹਨਾਂ ਦੀ ਸੇਵਾ ਜਿਉਂਦਿਆਂ ਦੀ ਕਰੋ। ਬੀਬੀਓ ਤੁਹਾਡੀ ਵੀ ਬੇਨਤੀ ਹੈ ਤੁਹਾਨੂੰ, ਐਵੇਂ ਨਾ ਡਾਂਗ ਖੜਕਾਇਆ ਕਰੋ। ਇਹ ਬੁੜੀ ਨੂੰ ਕਹਿਣਗੀਆਂ, ਬੁੜੀ ਮੰਜੀ ਨਹੀਂ ਛੱਡਦੀ, ਆਪਾਂ ਨੇ ਵੀ ਉਸੇ ਮੰਜੀ ਤੇ ਬੈਠਣਾ ਹੈ, ਜਿੱਥੇ ਆਖੋ ਸਕਦਾ ਆਪਾਂ ਨੂੰ ਕਿਹੜਾ ਭੂੰਡਾ ਲੱਗੂਗਾ। ਹੋਰ ਸਤਿਕਾਰ ਰੱਖਿਆ ਕਰੋ ਮਾਤਾ ਪਿਤਾ ਦਾ। ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗਏ ਹਰਿਦੁਆਰ, ਉਹ ਪਾਣੀ ਪਾ ਰਹੇ ਸੀ ਉਹਨਾਂ ਦੀ ਕਿਰਿਆ। ਜੇ ਕਿਤੇ ਬਾਬਾ ਨਾਨਕ ਜਾਂਦੇ ਕਹਿ ਦਿੰਦਾ ਨਾ, ਉਹ ਬਾਹਮਣੋ ਮੂਰਖੋ ਥੋੜਾ ਪਾਣੀ ਨਹੀਂ ਉੱਥੇ ਪੁੱਜਦਾ। ਲੋ ਪ੍ਰੇਮੀਓ, ਡਾਂਗ ਖੜਕੀ ਪਈ ਸੀ ਬਾਬੇ ਦੇ ਆਲੇ ਦੁਆਲੇ ਹੋ ਜਾਂਦੇ ਜਾਂਦੇ। ਪਰ ਵੇਖੋ ਤਰੀਕਾ ਸਮਝਾਉਣ ਦਾ, ਸ੍ਰੀ ਗੁਰੂ ਨਾਨਕ ਦੇਵ ਆਪ ਗੰਗਾ ਵਿੱਚ ਵੜ ਗਏ। ਗੜਵਾ ਹੱਥ ਵਿੱਚ ਹੁੰਦਾ ਸੀ, ਬਾਹਮਣਾ ਕਲੀ ਨੂੰ ਪਿੱਠ ਕਰ ਲਈ ਤੇ ਭਰ ਭਰ ਕੇ ਸਿੱਟਣ ਲੱਗ ਪਏ। ਸਮਝਾਉਣ ਦਾ ਤਰੀਕਾ, ਪ੍ਰਚਾਰ ਕਰਨ ਦਾ ਤਰੀਕਾ, ਸਾਧ ਸੰਗਤ ਸਾਰੇ ਬਾਹਮਣ ਕਹਿੰਦੇ ਇਹ ਕੋਈ ਨਵਾਂ ਯਾਤਰੂ ਆਇਆ, ਇਹਨੂੰ ਪਤਾ ਨਹੀਂ ਪਾਣੀ ਕਿੱਧਰ ਨੂੰ ਦੇਈ। ਉਹ ਦੱਸਣ ਲੱਗ ਗਏ ਕਿ ਬਾਬਿਆ ਪਾਣੀ ਤਾਂ ਇੱਧਰ ਨੂੰ ਦੇਈਦਾ, ਇੱਧਰ ਨੂੰ ਕਾਹਤੇ ਪਾਣੀ ਦਿੰਦੇ। ਕਹਿੰਦਾ ਵੀ ਮੈਂ ਤਾਂ ਤੁਹਾਨੂੰ ਦੇਖ ਕੇ ਗੜਵੇ ਭਰ ਭਰ ਸਿੱਟਣ ਲੱਗ ਗਿਆ ਸੀ, ਮੈਨੂੰ ਤਾਂ ਪਤਾ ਨਹੀਂ ਕਿਹਨੂੰ ਦੇਈਦਾ ਕਿਹਨੂੰ ਨਹੀਂ। ਉਹ ਬਾਹਮਣ ਕਹਿੰਦੇ ਇੱਧਰ ਸੂਰਜ ਨੂੰ ਦੇਈਦਾ ਪਾਣੀ। ਸਤਿਗੁਰ ਕਹਿੰਦੇ ਠੀਕ ਹੈ ਭਾਈ, ਮੈਂ ਇੱਧਰ ਤਾਂ ਦਿੰਦਾ, ਕਰਤਾਰਪੁਰ ਕਣਕ ਬੀਜ ਕੇ ਆਇਆ ਤਾਂ ਕਿਤੇ ਸੁੱਕ ਨਾ ਜਾਵੇ, ਅੱਜ ਫਿਰ ਹੋ ਸਕਦਾ ਲਾਹੌਰ ਦੇ ਕੋਲ ਕਰਤਾਰ। ਹੁਣ ਇਹ ਤੇ ਦੇਖੋ ਵਸਣ ਦੀ ਗੱਲ ਨਹੀਂ, ਜਿਹੜੀ ਗੱਲ ਗੁਰੂ ਨਾਨਕ ਨੇ ਬ੍ਰਾਹਮਣਾਂ ਨੂੰ ਕਹਿਣੀ ਸੀ ਉਹ ਗੁਰੂ ਨਾਨਕ ਨੇ ਬ੍ਰਾਹਮਣਾਂ ਤੋਂ ਆਪਣੇ ਆਪ ਨੂੰ ਕਹਾ ਲਈ। ਇਹੀ ਆਨੰਦ ਹੈ ਪ੍ਰਚਾਰ ਕਰਨ ਦਾ। ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਹੋਵਾਂ ਨਾ, ਉਹ ਵਾਤਾਵਰਣ ਐਸਾ ਬਣਾ ਦੂਆ ਤੁਹਾਡੇ ਅੰਦਰੋਂ ਉਹ ਗੱਲ ਨਿਕਲੇ, ਉਹ ਹੈ ਪ੍ਰਚਾਰ। ਸਿੱਖੀ ਨੂੰ ਥੋਪੋ ਨਾ, ਜ਼ਬਰਦਸਤੀ ਕਿਸੇ ਨੂੰ ਸਿੱਖੀ ਨਾ ਦਿਓ। ਅੰਮ੍ਰਿਤ ਛਕਾਉਣ ਦਾ ਕੀ ਨਾਂ ਸੀ, ਹੁਣ ਤਾਂ ਕੁਝ ਰੱਖ ਲਓ ਅੰਮ੍ਰਿਤ ਅਭਲਾਖੀ। ਇਹਦੇ ਅੰਦਰ ਅੰਮ੍ਰਿਤ ਛਕਣ ਦੀ ਅਭਲਾਖਾ ਪੈਦਾ ਹੋਵੇ, ਇੱਛਾ ਪੈਦਾ ਹੋਵੇ, ਉਹਨੂੰ ਛਕਾਓ ਨਾ। ਤੇ ਹੁਣ ਦੁੱਖ ਤਾਂ ਮੰਨੇ ਉਹਨਾਂ ਚੀਮਾ ਸਾਹਿਬ ਵੀ ਬੈਠੇ ਹੈ, ਹੁਣ ਤਾਂ ਇਸੇ ਸਟੇਜ ਤੇ ਕਹਿੰਦੇ ਹੈ ਤੂੰ ਅੰਮ੍ਰਿਤ ਛਕ ਲੈ ਤੈਨੂੰ ਕਛਹਿਰਾ ਮੁਕਤ ਦਵਾਂਗੇ। ਵਾਹ ਸਿੱਖੋ, ਤੈਨੂੰ ਕੜਾ ਮੁਕਤ ਦਵਾਂਗੇ, ਕਿਰਪਾ ਕਰਕੇ ਛਕ ਲੈ ਕੜੇ ਪਿੱਛੇ ਅੰਮ੍ਰਿਤ। ਤੈਨੂੰ ਕੰਘਾ ਵੀ ਦਵਾਂਗੇ, ਕਿਉਂਕਿ 25 ਸੈਂਟ ਦਾ ਆਉਂਦਾ ਨਾ ਅੱਜ ਖੇਰਾ ਪੁਰਸਤ। ਪਰ ਮਿੰਨਤਾਂ ਕਰਨ ਡਏ ਨੇ ਤੈਨੂੰ ਕਛਹਿਰੇ ਦਿੰਦੇ ਹੈ ਤੈਨੂੰ। ਉਹ ਗੁਰੂ ਗੋਬਿੰਦ ਸਿੰਘ ਕਹਿੰਦਾ ਆ ਸਿੱਖਾ, ਜੇ ਅੰਮ੍ਰਿਤ ਛਕਣਾ ਤੇਰਾ ਸਿਰ ਵੱਢੂਗਾ। ਕਿੱਥੇ ਪੁੱਜ ਗਏ ਅਸੀਂ ਗੁਰਸਿੱਖ ਪਿਆਰ? ਤੇ ਭਾਈ ਦਇਆ ਸਿੰਘ ਕਹਿੰਦਾ ਤੈਨੂੰ ਅੰਮ੍ਰਿਤ ਸਾਡਾ ਸਿਰ ਵੱਢੇ ਤੇ ਤੂੰ ਹੱਥ ਬੰਨ ਕੇ ਮੰਗੇ। ਤੇ ਬਾਜਾਂ ਬਾਰੇ ਕਹਿੰਦੇ ਸਰਬੰਸੇ ਦੇ ਦੂੰਗਾ ਛਕਾ ਦੇ ਅੱਜ ਖੋਲ ਸਤਨਾਮ। ਅਭਲਾਖਾ ਪੈਦਾ ਹੋ ਗਈ ਨਾ ਅੰਦਰ ਅਭਲਾਖਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਮੇਰੀ ਕਣਕ ਸੁੱਕਦੀ ਸੀ, ਤੇ ਜਿਹੜੀ ਗੱਲ ਗੁਰੂ ਨਾਨਕ ਨੇ ਕਹਿਣੀ ਸੀ ਨਾ ਵੀ ਸੂਰਜ ਤੱਕ ਪਾਣੀ ਨਹੀਂ ਪੁੱਜਦਾ, ਬਾਹਮਣਾਂ ਤੋਂ ਕਹਾ ਲਈ ਵੀ ਕਰਤਾਰਪੁਰ ਪਾਣੀ ਨਹੀਂ ਪੁੱਜਣਾ, ਉਹ ਤਾਂ ਲਾਹੌਰ ਕੋਲ। ਉਹ ਬਾਬਿਆ ਕਿੱਥੇ ਹਰਿਦੁਆਰ, ਕਿੱਥੇ ਤੇਰਾ ਕਰਤਾਰਪੁਰ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬ੍ਰਾਹਮਣੋ, ਜੇ ਤੁਹਾਡਾ ਸੂਰਜ ਤੇ ਪੁੱਜ ਸਕਦਾ ਮੇਰਾ ਕਰਤਾਰਪੁਰ ਵੀ ਪੁੱਜ ਸਕਦਾ। 4,21,00,000 ਮੀਲ ਦੇ ਨੇੜੇ ਸੂਰਜ ਦੀ ਉਚਾਈ ਹੈ, ਤੇ ਮੇਰਾ ਤਾਂ ਹਾਲ ਲਾਹੌਰ ਦੇ ਕੋਲ ਖੜਾ 400 ਮੀਲ ਹੋਣਾ, ਤੇ ਉੱਥੇ ਕਿਉਂ ਨਹੀਂ ਪੁੱਜੀ? ਜਿਸ ਨੂੰ ਵੀ ਗੁਰੂ ਨਾਨਕ ਨੇ ਸਮਝਾਇਆ ਉਹਦੇ ਧਰਮ ਵਿੱਚੋਂ ਸਮਝਾਇਆ। ਜੇ ਮੁਸਲਮਾਨ ਨੂੰ ਸਮਝਾਇਆ ਤਾਂ 5 ਨਿਵਾਜਾਂ ਦੀ ਉਹਨੂੰ ਸਿੱਖਿਆ ਦਿੱਤੀ।
ਜਪ ਜੀ ਨਹੀਂ ਸੁਣਾਈ ਉਹਨੂੰ, ਉਹਨੂੰ ਸੋਧਰ ਨਹੀਂ ਸੁਣਾਇਆ। ਪੰਜ ਨਿਵਾਜਾ ਵਕਤ ਪੰਜ, ਤੇ ਕੱਲੀ ਕੱਲੀ ਨਿਵਾਜ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਸਮੇਂ ਚਾਰ ਮਤ ਸੀ ਸਾਡੇ ਦੇਸ਼ ਵਿੱਚ, ਜਿਨ੍ਹਾਂ ਚਾਰਾਂ ਦੀ ਗੱਲ ਗੁਰੂ ਨਾਨਕ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਕੀਤੀ। ਸਭ ਤੋਂ ਪਹਿਲਾ ਮਤ ਸੀ ਸੋਧੀਆਂ ਦਾ, ਪਵਿੱਤਰਤਾ ਰੱਖਣ ਵਾਲੇ, ਸੁੱਚ ਰੱਖਣ ਵਾਲੇ। ਤੇ ਸਭ ਤੋਂ ਪਹਿਲੀ ਤੁਕ ਜਪਜੀ ਸਾਹਿਬ ਦੀ ਸੋਧ ਵਾਲੇ ਸੋਧੀਆਂ ਵਾਸਤੇ ਉਚਾਰੀ ਹੈ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਸੋਚਨਾਮ ਹਿੰਦੀ ਦੇ ਵਿੱਚ ਪਵਿੱਤਰਤਾ ਦਾ ਇਸ਼ਨਾਨ ਦਾ। ਸਤਿਗੁਰ ਪਾਤਸ਼ਾਹ ਕਹਿੰਦੇ ਤੀਰਥਾਂ ਤੇ ਨਹਾਈ ਜਾਓ, ਅਲੱਗ ਰਹੋ ਦੁਨੀਆਂ ਤੋਂ, ਰੋਟੀ ਵੀ ਆਪਣੇ ਹੱਥ ਦੀ ਪਕਾ ਕੇ ਖਾਓ, ਕੱਪੜਾ ਵੀ ਕਿਸੇ ਤੋਂ ਨਾ ਧੁਆਓ, ਕਿਸੇ ਦੇ ਬਿਸਤਰੇ ਤੇ ਨਾ ਬੈਠੋ। ਇਹ ਲੱਖਾਂ ਵਾਰ ਇਸ਼ਨਾਨ ਕਰਨ ਤੋਂ ਤੁਹਾਡੇ ਮਨ ਦੇ ਇਸ਼ਨਾਨ ਨਹੀਂ ਹੋਣੇ, ਮਨ ਦੀ ਪਵਿੱਤਰਤਾ ਨਹੀਂ ਹੋਣੀ, ਕਿਉਂਕਿ ਮਨ ਤੱਕ ਪਾਣੀ ਦੀ ਪਹੁੰਚ ਨਹੀਂ ਹੈ। ਪਾਣੀ ਮਾਦਾ ਹੈ, ਪ੍ਰਕਿਰਤੀ ਹੈ, ਤੇ ਪ੍ਰਕਿਰਤੀ ਮਨ ਤੱਕ ਪੁੱਜ ਨਹੀਂ ਸਕਦੀ। ਤੁਸੀਂ ਤਾਂ ਅਮਰੀਕਾ 'ਚ ਬੈਠੇ ਹੋ, ਬੜਾ ਐਡਵਾਂਸ ਕੰਟਰੀ ਹੈ। ਜਦੋਂ ਐਕਸਰੇ ਹੁੰਦਾ ਹੋਸਪਿਟਲ ਦੇ ਵਿੱਚ, 4 ਇੰਚ ਮੋਟਾ ਫੱਟਾ ਹੁੰਦਾ ਜਿਸ ਉੱਤੇ ਬਿਮਾਰ ਨੂੰ ਪਾਇਆ ਜਾਂਦਾ, ਉਹਦੇ ਆਲੇ ਦੁਆਲੇ ਸਕੀਲ ਲੱਗਿਆ ਹੁੰਦਾ, ਤੇ ਸਕੀਲ ਦੇ ਹੇਠ ਬਾਕਸ ਬਣਿਆ ਹੁੰਦਾ। ਬਾਕਸ ਦੇ ਵਿੱਚ ਜਿਹੜੀ ਫਿਲਮ ਪਾਈ ਜਾਂਦੀ ਹੈ ਉਹ ਵੀ ਕਵਰਡ ਹੁੰਦੀ ਹੈ, ਉਹਦੇ ਉੱਤੇ ਵੀ ਲੋਹਾ ਹੁੰਦਾ, ਲੋਹੇ ਦੇ ਡੱਬੇ ਵਿੱਚ ਹੁੰਦੀ ਹੈ। ਫਿਰ ਤਕਰੀਬਨ 1 ਫੁੱਟ 1.25 ਫੁੱਟ ਚੌੜਾਈ ਸਰੀਰ ਦੀ ਵੀ ਹੁੰਦੀ ਹੈ, ਜਿਹਦੇ ਵਿੱਚ ਨੂੰ ਬਿਜਲੀ ਦੀ ਰੇ, ਐਕਸ ਰੇ, ਐਕਸ ਹੁੰਦਾ ਕੱਟਣ ਵਾਲਾ, ਰੇ ਕਹੀਏ ਕਿਰਨ, ਉਹ 2 ਕਿਰਨਾਂ ਆਉਂਦੀਆਂ ਨੇ ਤੇ ਆਪਸ ਵਿੱਚ ਜਦੋਂ ਭਿੜਦੀਆਂ ਨੇ ਨਾ, ਐਕਸ ਬਣਦਾ, ਉੱਥੇ ਜਿਹੜਾ ਸਪਾਰਕ ਪੈਂਦਾ ਹੈ ਨਾ, ਉਹਦੀ ਇੰਨੀ ਸ਼ਕਤੀ ਹੈ ਕਿ 1 ਫੁੱਟ ਮੋਟੇ ਸਰੀਰ ਵਿੱਚ ਨੂੰ, 4 ਇੰਚ ਮੋਟੇ ਲੋਹੇ ਵਿੱਚ ਨੂੰ ਲੰਘ ਕੇ ਉਹ ਤਸਵੀਰ ਹੇਠ ਕੈਮਰੇ ਦੀ ਫਿਲਮ 'ਚ ਪਹੁੰਚਾ ਦਿੰਦੀ ਹੈ। ਤੁਸੀਂ ਖਿਚਾਉਂਦੇ ਦੇਖੋ ਕਿੰਨੀ ਸਟਰੋਂਗ ਹੈ ਉਹ। ਪਰ ਇੱਥੇ ਕਿਸੇ ਡਾਕਟਰ ਨੂੰ ਕਿਹੋ, ਡਾਕਟਰ ਸਾਹਿਬ $500 ਲੈ ਲੈ, ਮੇਰੇ ਮਨ ਦਾ ਐਕਸਰਾ ਖਿੱਚ ਕੇ ਦਿੱਤਾ, $1,000 ਦੋ। ਇੰਨੀ ਸਟਰੋਂਗੈਸਟ, ਇੰਨੀ ਪਾਵਰਫੁੱਲ ਬਿਜਲੀ ਜਿਹੜੀ ਲੱਕੜੀ 'ਚ ਨੂੰ, ਲੋਹੇ 'ਚ ਨੂੰ, ਬਾਡੀ 'ਚ ਨੂੰ ਲੰਘ ਕੇ ਜਿਹੜਾ ਗਾਲ ਬਲੈਡਰ ਕਾਗਜ਼ 'ਤੇ ਖੜਾ ਕਰ ਦਿੰਦੀ ਹੈ, ਕਿਡਨੀ ਜਿਹੜੀਆਂ ਕਾਗਜ਼ 'ਤੇ ਫੋਟੋ ਲਿਆ ਦਿੰਦੀ ਹੈ, ਉਹ ਮਨ ਤੱਕ ਨਹੀਂ ਪੁੱਜ ਸਕਦੀ। ਤੇ ਪਾਣੀ ਤਾਂ ਪੁੱਜੂਗਾ ਹੀ ਕਿਸੇ, ਅਜਕੇ ਆਖੋ ਸਤਨਾਮ, ਸਾਬਣ ਤਾਂ ਪੁੱਜੂਗਾ ਹੀ ਕਿਸੇ। ਇਹ ਪਹਿਲਾ ਮਤ ਸੀ ਸਾਡੇ ਦੇਸ਼ ਵਿੱਚ ਸੋਧੀਆਂ ਦਾ, ਤੇ ਉਥੋਂ ਹੀ ਸ੍ਰੀ ਰਵਾਨਸਰ ਸਾਹਿਬ ਦੀ ਧਰਤੀ ਤੇ ਜਿਹੜੇ ਮਹਾਰਾਜੇ 22 ਸਾਲ ਬੈਠੇ ਸੀ, ਆਪਣੇ ਆਪ ਨੂੰ ਉੱਚੇ ਸਮਝਣ ਵਾਲੇ, ਸੋਧੀਏ ਸਮਝਣ ਵਾਲੇ, ਜਾਤ ਪਾਤ ਦਾ ਮਾਣ ਕਰਨ ਵਾਲੇ, ਕਿ ਅਸੀਂ ਅੰਮ੍ਰਿਤ ਤਾਂ ਛਕ ਲਵਾਂਗੇ, ਪਰ ਛਕਾਂਗੇ ਤਾਂ ਸਾਡਾ ਬਾਟਾ ਜੁਦਾ ਬਣਾਓ, ਸਾਡੇ ਨਾਲ ਕੋਈ ਨੀਵੀਂ ਜਾਤ ਦਾ ਨਾ ਖੜਾ ਹੋਵੇ। ਅਸੀਂ ਕਿਸੇ ਦਾ ਜੂਠਾ ਨਹੀਂ ਛਕਾਂਗੇ, ਅਸੀਂ ਪਵਿੱਤਰਤਾ ਰੱਖਣ ਵਾਲੇ, ਸੋਧ ਰੱਖਣ ਵਾਲੇ। ਉਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੁਹਾਡੀ ਨਿਤਨੇਮ ਦੀ ਤੀਸਰੀ ਬਾਣੀ ਸੁਧਾ ਸਵਈਆਂ ਦਾ ਉਚਾਰਨ ਕੀਤਾ। ਉਸ ਸਮੇਂ 22 ਧਾਰ ਰਾਜੇ ਸਾਹਮਣੇ ਬੈਠੇ ਸੀ, 22 ਧਾਰ ਰਾਜੇ ਹੀ ਨਹੀਂ ਸੀ, ਬਹੁਤ ਮਤ ਦੇ ਮਹਾਨ ਵਿਦਵਾਨ ਰਿਵਾਲਸਰ ਸਾਹਿਬ ਦੀ ਯਾਤਰਾ ਕਰਨ ਗਏ ਹੋਏ, ਜੈਨ ਮਤ ਦੇ ਮਹਾਨ ਭਿਕਸ਼ੂ। ਜੈਨ ਮਤ ਦਾ ਸਭ ਤੋਂ ਵੱਡਾ ਮੰਦਿਰ, ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕੱਲ, ਉਹ ਰਿਵਾਲਸਰ ਸਾਹਿਬ ਹੈ, ਜਿੱਥੇ 2.5 ਕੁਇੰਟਲ ਦੇਸੀ ਘੀ 1 ਡਰੰਮ ਵਿੱਚ ਪੈਂਦਾ ਇਕੱਠਾ, ਜਿੱਥੇ ਉਹਨਾਂ ਦੀ ਜੋਤ ਜਗਦੀ ਹੈ। 2.5 ਕੁਇੰਟਲ ਦਾ ਡਰੰਮ ਹੈ ਜਿਹਦੇ ਵਿੱਚ ਜੋਤ ਜਗਦੀ ਹੈ, ਬਾਅਦ ਤੋਂ ਵੀ ਮੋਟੀ ਬੱਤੀ ਹੈ ਉਸ ਜੋਤ ਦੀ। ਹੁਣ ਤਾਂ ਪੰਜਾਬ ਵਿੱਚ ਅਖੰਡ ਪਾਠ ਕਰਨ ਜਾਈਦਾ, ਉਹ ਤਾਂ ਜੋਤ ਰੱਖਦੇ ਹੀ ਨਹੀਂ। ਹੁਣ ਨਵੇਂ ਕੰਮ ਚੱਲ ਪਏ ਕਿ ਸਾਨੂੰ ਕਿਹਾ ਨਹੀਂ, ਕਹਿੰਦਾ ਜੀ ਜੋਤ ਨਾ ਰੱਖਿਆ ਕਰੋ। ਮੈਂ ਕਿਹਾ ਤੇ
ਹਰਿਮੰਦਰ ਸਾਹਿਬ ਮੱਚਦੀ ਹੈ, ਅਕਾਲ ਤਖ਼ਤ ਸਾਹਿਬ ਮੱਚਦੀ ਹੈ, ਫੱਟਣਾ ਸਾਹਿਬ ਮੱਚਦੀ ਹੈ, ਸ੍ਰੀ ਦਮਦਮਾ ਸਾਹਿਬ ਤਖ਼ਤ ਤੇ ਜੋਤ ਮੱਚਦੀ ਹੈ, ਹਜੂਰ ਸਾਹਿਬ ਸੱਚਖੰਡ ਮੱਚਦੀ ਹੈ ਜੋਤ। ਮੈਂ ਕਿਹਾ ਕਾਹਤੇ? ਕਹਿੰਦੇ ਜੋਤਾਂ ਅੰਦਰੇ ਜਗਦੀਆਂ, ਅੰਦਰੇ। ਮੈਂ ਕਿਹਾ 8 ਵਜੇ ਰਾਤ ਨੂੰ ਆਏ ਨਾ? ਕਹਿੰਦੇ ਜੀ ਆ ਜਾਊ। ਆ ਗਿਆ, ਉਹਦੇ ਕੋਲ ਕਾਰ ਕੀਤੀ। ਮੈਂ ਕਿਹਾ ਚੱਲ ਚੱਲੀਏ ਬਾਹਰ, ਤੈਨੂੰ ਉੱਤਰ ਦੇਵਾਂਗੇ ਵੀ ਜੋਤ ਕਾਹਤੇ ਜਗਾਈ ਦੀ। ਉਹ ਬੜਾ ਚੌੜਾ ਹੋ ਕੇ ਬੈਠ ਗਿਆ। ਗਿਆਨਾ ਸੂਰ ਸੀ ਨਾ, ਗਿਆਨਾ ਸੂਰ ਬੌਰਨ ਗਿਆਨੀ ਸੀ, ਵੀ ਬਾਹਰ ਜਾ ਕੇ ਬਾਬਾ ਬਸੂਗਾ, ਮੈਨੂੰ ਜਵਾਬ ਕੀ ਦੇਣੇ ਨੇ। ਉਹ ਜਦੋਂ ਕਾਰ ਚਲਾਉਣ ਲੱਗੇ, ਉਹਨੇ ਲਾਈਟ ਮਚਾਉਣੀਆਂ ਸੀ, ਲਾਈਟਾਂ ਆਨ ਕਰ ਲਈਆਂ। ਮੈਂ ਕਿਹਾ ਇਹ ਕਾਹਤੇ ਕੀਤੀਆਂ? ਕਹਿੰਦੇ ਵੀ ਪੁੱਛਣ ਵਾਲੀ ਗੱਲ ਹੈ, ਰਾਤ ਨੂੰ ਲਾਈਟਾਂ ਚੁਕਾਉਣ। ਮੈਂ ਕਿਹਾ ਤੂੰ ਤਾਂ ਕਹਿੰਦਾ ਜੋਤਾਂ ਅੰਦਰੇ ਜਗਦੀਆਂ, ਜੇ ਅੰਦਰ ਜਗਦੀਆਂ ਤੇ ਹੁਣ ਲਾਈਟਾਂ ਕਾਹਨੂੰ ਮਚਾਉਣ ਡੇ? ਚੱਲਣ ਤੇ ਗੱਡੀ ਲਿਆ, ਇੱਥੇ ਤੇਰੀ ਅੰਦਰ ਕਿਹੜੀ ਜੋਤ ਹੈ? ਗੁਰਸਿੱਖ ਪਿਆਰੇ ਹੋ, ਅਸੀਂ ਚੜ੍ਹਦੀ ਮਰਜ਼ਾਦਾ, ਮੇਰਾ ਭਾਵ ਇਹ ਨਹੀਂ ਕਿ ਤੁਸੀਂ ਰੱਖੋ ਜਾਂ ਨਾ ਰੱਖੋ, ਉਹ ਮੇਰਾ ਸਬਜੈਕਟ ਨਹੀਂ ਹੈ, ਉਹ ਸਾਰੇ ਪੰਥ ਦਾ ਸਬਜੈਕਟ ਹੈ। ਸਾਰੀਆਂ ਸੰਪਰਦਾਵਾਂ ਦਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਹੁਕਮ ਕਰਨਗੇ ਠੀਕ ਹੈ। ਇੱਕ ਮੈਂ ਥੋੜ੍ਹੀ ਜਿਹੀ ਟੂਕ ਦੇਣ ਲੱਗਿਆ ਤੁਹਾਡਾ ਵਹਿਮ ਕੱਢਣ ਵਾਸਤੇ। ਆਹ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਦੀ ਇੱਕ ਮਰਜ਼ਾਦਾ ਛੱਪੀ ਹੋਈ ਹੈ ਨਾ, ਇੱਥੇ ਵੀ ਹੈਗੀ, ਉਹ ਵੱਢਦੇ ਵੀ ਫਿਰਦੇ ਨੇ ਕਈ, ਤੇ ਦਾਸ ACPC ਦਾ ਮੈਂਬਰ ਹੈ, ਤੁਹਾਨੂੰ ਪਤਾ ਹੀ ਹੈ, ਮੈਨੂੰ ਸੇਵਾ ਬਖਸ਼ੀ ਹੋਈ ਹੈ ਉਹਨਾਂ ਨੇ। ਇਹ ਜਿਹੜੀ ਮਰਜ਼ਾਦਾ ਹੈ ਨਾ, ਇਹ ਖਰੜਾ ਹੈ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਨਹੀਂ ਹੋਈ ਹੋਈ ਕਿਤੇ ਤੁਹਾਨੂੰ ਵਹਿਮ ਹੋਵੇ। ਇਹ ਅਜੇ ਪ੍ਰਵਾਨ ਹੋਣ ਵਾਸਤੇ ਖਰੜਾ ਤਿਆਰ ਕੀਤਾ ਹੋਇਆ, ਤੇ ਤੁਹਾਡੇ ਵਿੱਚ ਕਿਸੇ ਕੋਲ ਕਾਪੀ ਹੋਵੇ ਨਾ, ਉਹਨੂੰ ਗਹੁ ਨਾਲ ਫੜਿਓ ਕੱਲ ਨੂੰ, ਤੇ ਮੇਰੇ ਨਾਲ ਵਿਚਾਰ ਵਟਾਂਦਰਾ ਜਦ ਮਰਜ਼ੀ ਕਰ ਸਕਦੇ। ਉਹ ਅਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਕ ਨਹੀਂ ਹੈ, ਉਹ ਜਾਣੀ ਸੀ ਪ੍ਰਵਾਨ ਹੋਣ ਵਾਸਤੇ, ਕਿ ਆਪਸ ਵਿੱਚ ਮਤ ਭੇਦ ਹੋਣ ਕਰਕੇ ਉਹ ਅਜੇ ਖਰੜੇ ਦਾ ਖਰੜਾ ਹੀ ਹੈ। ਤੇ ਸਾਡੇ ਕਈ ਗਿਆਨੀ ਇੱਥੇ ਕਾਬ ਬੋਲਣਗੇ, ਇਹ ਅਕਾਲ ਤਖ਼ਤ ਦੀ ਮਰਜ਼ਾਦਾ ਜੀ। ਦੱਸੋ ਕਿੱਥੇ ਅਕਾਲ ਤਖ਼ਤ ਦੀ ਮਰਜ਼ਾਦਾ? ਜੇ ਇੱਥੇ ਹੁਣ ਕੋਈ ਮੀਟਿੰਗ ਹੋ ਜਾਵੇ ਨਾ, ਬੈਠ ਕੇ ਮੀਟਿੰਗ ਕਰ ਸਕਦੇ ਨੇ ਬੰਦੇ, ਉਸ ਮੀਟਿੰਗ ਵਿੱਚ ਜਿਹੜੀ ਵਿਚਾਰ ਹੋਵੇ ਉਹ ਰਿਚਮੰਡ ਗੁਰਦੁਆਰੇ ਦੀ ਵਿਚਾਰ ਥੋੜਾ ਹੋ ਸਕਦੀ ਹੈ? ਉਹਨੂੰ ਅਸੀਂ ਕਦੇ ਨਹੀਂ ਕਹਿ ਸਕਦੇ ਰਿਚਮੰਡ ਗੁਰਦੁਆਰੇ ਦੀ ਵਿਚਾਰ ਹੈ। ਹਾਂ, ਉਹ ਵਿਚਾਰ ਤੇ ਮੋਹਰ ਰਿਚਮੰਡ ਦੀ ਕਮੇਟੀ ਲਾਵੇ, ਸਾਰੀ ਸੰਗਤ ਪ੍ਰਵਾਨ ਕਰੇ, ਫਿਰ ਤਾਂ ਕਹੀ ਜਾ ਸਕਦੀ ਹੈ। ਇਹ ਮੈਂ ਮੰਨਦਾ ਕਿ ਉਸ ਖਰੜੇ ਦੀਆਂ ਮੀਟਿੰਗਾਂ ਅਕਾਲ ਤਖ਼ਤ ਸਾਹਿਬ ਹੋਈਆਂ, ਪਰ ਉਹ ਪ੍ਰਮਾਣਕ ਨਹੀਂ ਅਜੇ ਤੱਕ ਹੋ ਸਕਿਆ। ਉਹ ਖਰੜਾ ਹੈ ਗੁਰਸਿੱਖ ਪਿਆਰਿਓ, ਉਹਦੀ ਆੜ ਲੈ ਕੇ ਦੁੱਖ ਤਾਂ ਮਨਾਇਓ ਨਾ, ਕਈਆਂ ਨੂੰ ਤੁਹਾਨੂੰ ਹੋਵੇਗਾ। ਉਹਨੂੰ ਤਾਂ ਚੱਕੀ ਫਿਰਦੇ ਆ ਕਈ ਤਾਂ ਸਿੱਖ, ਕਿਉਂਕਿ ਉਸ ਮਾਸ ਖਾਣ ਦੀ ਇਜਾਜ਼ਤ ਹੈ, ਸਤਨਾਮ ਜ਼ਿਆਦਾ ਤਾਂ ਉਸ ਕਾਪੀ ਨੂੰ ਤਾਂ ਹੀ ਚੱਕੀ ਫਿਰਦੇ, ਕਿਉਂਕਿ ਉਹਨਾਂ ਤੋਂ ਛੱਡ ਨਹੀਂ ਹੁੰਦੇ ਮੱਛੀ ਦੇ ਪਕੌੜੇ, ਉਹਨੇ ਤਾਂ ਚੜਕਾ ਚਮਕਾ ਜੇ ਛੱਡ ਨਹੀਂ ਹੁੰਦਾ, ਉਹ ਕਾਪੀ ਚੱਕੀ ਫਿਰਦੇ ਨੇ। ਹੋਰ ਭਾਵੇਂ ਉਹਦੀ ਗੱਲ ਮੰਨਣ ਨਾ ਮੰਨਣ, ਮਰਜ਼ਾਦਾ ਦੀ 5 ਬਾਣੀਆਂ ਭਾਵੇਂ ਨਾ ਪੜ੍ਹਦੇ ਹੋਣ, ਅੰਮ੍ਰਿਤ ਵੇਲੇ ਭਾਵੇਂ ਨਾ ਉੱਠਦੇ ਹੋਣ, ਪਰ ਉਹ ਗੱਲ ਇੱਕ ਜਿਹੜੀ ਆਪਣੇ ਮਤਲਬ ਦੀ ਹੈ ਨਾ, ਵੀ ਛੱਕ ਲਿਆ ਕਰੋ ਘਰ ਬਣਾ ਕੇ, ਇੰਨੀ ਉਹ ਇੱਕ ਤੂਕੋ ਖਰੜਾ ਚੱਕੀ ਫਿਰਦੇ ਨੇ। ਹੋਰ ਉਹਦੇ ਵਿੱਚ ਕੋਈ ਖਾਸ ਗੱਲ ਨਹੀਂ, ਤੇ ਇਹ ਹੁਣ ਚੱਲ ਰਿਹਾ ਵਿਚਾਰ, ਕਿਉਂਕਿ ਸਿੱਖ ਪੰਥ ਵਿੱਚ ਜਦੋਜਹਿਦ ਬਹੁਤ ਹੈ ਤੁਹਾਨੂੰ ਪਤਾ, ਜਿਸ ਕਰਕੇ ਇਹ ਗੱਲ ਅਜੇ ਵਿੱਚੇ ਲਟਕ ਰਹੀ ਹੈ। ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਪਰਦਾਵਾਂ ਬੈਠਣ, ਸਾਰੇ ਸਾਡੇ ਤਖ਼ਤ ਸਾਹਿਬਾਂ ਦੇ ਜਥੇਦਾਰ ਸਾਹਿਬ ਬੈਠਣ, ਇੱਕ ਮਰਜ਼ਾਦਾ ਹੋਵੇ ਸਾਰੇ ਸਿੱਖ ਜਗਤ ਦੀ, ਤੇ ਜਿੱਦਣ ਮਰਜ਼ਾਦਾ ਇੱਕ ਹੋ ਗਈ ਨਾ ਗੁਰਮੁਖੋ, ਉਦਣ ਆਪਾਂ ਵੀ ਇੱਕ ਹੋ ਜਾਵਾਂਗੇ। ਲੱਖਾਂ ਦੀ ਗਿਣਤੀ ਵਿੱਚ ਇਕੱਠ ਹੁੰਦਾ ਉੱਥੇ ਮੇਲੇ ਨੂੰ, ਤੇ ਸਤ ਸੰਗਤ ਉਦੋਂ ਫਿਰ ਜਦੋਂ ਕਿਹਾ ਸਾਡਾ ਬਾਟਾ ਜੁਦਾ ਕਰ ਦੋ, ਹੁਣ ਵੀ ਬਾਟਾ ਜੁਦਾ ਹੈ। ਤੇ ਬੜੀ ਬਦਕਿਸਮਤੀ ਹੈ ਸਿੱਖ ਕੌਮ ਦੀ ਕਿ 5 ਕਤਾਰਾਂ ਵਿੱਚ ਵੀ ਫਰਕ ਹੈ, ਇਹਦੇ ਨਾਲੋਂ ਬਦਕਿਸਮਤ ਕਿਸੇ ਵੀ ਨਹੀਂ। ਇਹਦੇ ਨਾਲ ਮਾੜੇ ਦਿਨ ਕਾਹਦਾ ਆਉਣਗੇ ਕਿ 5 ਬਾਣੀਆਂ ਨਿਤਨੇਮ ਵਿੱਚ ਵੀ ਫਰਕ ਹੈ। ਕੋਈ ਕਹਿੰਦਾ 3 ਪੜ੍ਹੋ ਜੀ, ਕੋਈ ਕਹਿੰਦਾ 5 ਪੜ੍ਹੋ ਜੀ, ਦੇਖੋ ਕਿੱਧਰ ਨੂੰ ਤੁਰੇ ਫਿਰਦੇ ਨੇ। ਜਦ ਤੱਕ ਸਾਡਾ ਇਹ ਕੰਮ ਇੱਕ ਨਹੀਂ ਹੁੰਦਾ ਨਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ, ਸਾਨੂੰ ਤਾਂ ਇੱਥੋਂ ਹੀ ਤੋਰਿਆ ਸੀ ਮਹਾਰਾਜ ਨੇ। ਆ ਸਾਡਾ ਲਾਣਾ ਘੱਟ ਨਹੀਂ ਕਿਤੇ, ਮੈਂ ਤੁਹਾਨੂੰ ਕਹੀ ਜਾਵਾਂ, ਸਾਡੇ ਡੇਰਿਆਂ ਵਿੱਚ ਜਾ ਕੇ ਵੇਖੋ ਕੀ ਕੁਝ ਹੁੰਦਾ।
ਕਿਸੇ ਡੇਰੇ ਵਿਚ ਅਖੰਡ ਪਾਠ ਹੋਰ ਤਰ੍ਹਾਂ ਦਾ ਹੁੰਦਾ, ਕਿਤੇ ਅਰਦਾਸ ਹੋਰ ਤਰ੍ਹਾਂ ਦੀ ਹੁੰਦੀ ਹੈ, ਕਿਤੇ ਅੰਮ੍ਰਿਤ ਹੋਰ ਤਰ੍ਹਾਂ ਦੇ ਛਕਾਇਆ ਜਾਂਦਾ। ਹੁਣ ਹਜ਼ੂਰ ਸਾਹਿਬ ਜਾਓ ਨਾਲੇ ਸਾਡਾ ਤਖ਼ਤ ਹੈ, ਉੱਥੇ ਜਦੋਂ ਬੀਬੀਆਂ ਨੂੰ ਅੰਮ੍ਰਿਤ ਛਕਾਉਣਾ ਹੈ ਉਹ ਖੰਡੇ ਬਾਟੇ ਤਾਂ ਨਹੀਂ ਛਕਾਉਂਦੇ। ਬੀਬੀਆਂ ਦਾ ਅੰਮ੍ਰਿਤ ਤਿਆਰ ਹੋਵੇਗਾ ਬਾਟਾ ਪਰ ਕਿਰਪਾਨ ਨਾਲ ਹੋਵੇਗਾ, ਖੰਡੇ ਨਾਲ ਨਹੀਂ ਹੋਵੇਗਾ। ਸ਼ਾਇਦ ਤੁਹਾਡੇ ਨੋਟਸ ਵਿਚ ਨਾ ਹੋਵੇ ਗੱਲ, ਸੱਚਖੰਡ ਹਜ਼ੂਰ ਸਾਹਿਬ ਜਦੋਂ ਅੰਮ੍ਰਿਤ ਛਕਾਉਂਦੇ ਹਨ ਬੀਬੀਆਂ ਨੂੰ ਨੀ ਸਿੰਘਾਂ ਦੇ ਨਾਲ ਛਕਾ ਸਕਦੇ, ਸਿੰਘਾਂ ਨੂੰ ਖੰਡੇ ਦਾ ਤੇ ਬੀਬੀਆਂ ਨੂੰ ਕਿਰਪਾਨ ਦਾ ਕੋਸ਼ਾ, ਉਹ ਵੀ ਇੱਕ ਬਾਟਾ ਨੀ ਗੁਰਸਿੱਖ ਪਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਾਈ ਧਾਰੀਆਂ ਦਾ ਆਗੂ ਭੀਮ ਚੰਦ ਬਿਲਾਸਪੁਰ ਦਾ ਰਾਜਾ, ਉਹ ਕਹਿੰਦਾ ਅਸੀਂ ਛਕਣ ਨੂੰ ਤਿਆਰ ਹੈ ਪਰ ਅਸੀਂ ਕਿਸੇ ਦਾ ਜੂਠਾ ਨੀ ਖਾਵਾਂਗੇ ਨੀ ਚਾਹੁੰਦਾ। ਉਦੋਂ ਹੀ ਫਿਰ ਮਹਾਰਾਜ ਨੇ ਬਚਨ ਉਚਾਰੇ ਸੀ, ਉਹ ਬਾਦਸ਼ਾਹ ਭੀਮ ਚੰਦ ਜਿਨਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉਂ ਤਵੈ ਗੋਬਿੰਦ ਸਿੰਘ ਨਾਮ। ਉਹ ਬਾਦਸ਼ਾਹ ਭੀਮ ਚੰਦ ਜਿਨਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉਂ ਤਵੈ ਗੋਬਿੰਦ ਸਿੰਘ ਨਾਮ ਕਹਾ। ਇਹ ਬਚਨ ਰਿਵਾਲਸਰ ਸਾਹਿਬ ਦਾ, ਜੋ ਮੰਡੀ ਸਕੇਤ ਤੋਂ 25 ਮੀਲ ਦੀ ਉਚਾਈ ਤੇ 5000 ਫੁੱਟ ਉੱਚਾ ਪਹਾੜੀ ਦੇ ਉੱਤੇ ਤੀਰਥ ਹੈ, ਮਹਾਨ ਤੀਰਥ, ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 6 ਮਹੀਨੇ ਰਹੇ ਨੇ। 6 ਮਹੀਨੇ ਇੱਕੋ ਜਗ੍ਹਾ ਰਿਵਾਲਸਰ ਸਾਹਿਬ, ਕਿਉਂਕਿ ਮੰਡੀ ਸਕੇਤ ਦਾ ਜਿਹੜਾ ਰਾਜਾ ਸੀ ਨਾ ਉਹ ਇੱਕੋ ਇੱਕ ਰਾਜਾ ਸੀ 22 ਰਾਜਿਆਂ ਵਿੱਚੋਂ ਜਿਹੜਾ ਸਤਿਗੁਰ ਗੁਰੂ ਅਰਜਨ ਦੇਵ ਜੀ ਤੋਂ ਰਾਜੀ ਹੋ ਕੇ ਗੁਰੂ ਦਾ ਸਿੱਖ ਬਣਿਆ ਸੀ। ਹਰੀ ਸੇਨ ਜਿਹਨੂੰ 40 ਮਿੰਟ ਦੇ ਸੁਪਨੇ ਵਿੱਚ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ 40 ਸਾਲ ਦਾ ਜੀਵਨ ਕਟਾਇਆ ਸੀ, ਉਹ ਉਸੇ ਮੰਡੀ ਦਾ ਰਾਜਾ ਸੀ ਜਿੱਥੇ ਇਹ 10 ਸਵੱਈਏ ਉਚਾਰੇ ਨੇ। ਹਰੀ ਸੇਨ ਉਹਦਾ ਨਾਮ ਸੀ, ਉਹਦੀ ਕੁਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਕ ਸੀ। ਉਹਨਾਂ ਨੇ ਦੱਸਿਆ ਸੀ, ਮਹਾਰਾਜ ਇਹ ਮੀਟਿੰਗ ਕਰਨ ਨੂੰ ਨਹੀਂ ਬੁਲਾ ਰਹੇ ਤੁਹਾਨੂੰ, ਇਹ ਤੁਹਾਨੂੰ ਗ੍ਰਿਫਤਾਰ ਕਰਨ ਖਾਤਰ ਬੁਲਾ ਰਹੇ। ਉਹਦੇ ਪਿਆਰ ਦਾ ਹੀ ਸਦਕਾ 4 ਸਾਲ ਮਹਾਰਾਜ ਹਿਮਾਚਲ ਦੀ ਧਰਤੀ ਵਿੱਚ ਰਹੇ ਨੇ। ਕਦੇ ਤੁਹਾਨੂੰ ਕੁੱਲੂ ਜਾਣ ਦਾ ਸਮਾਂ ਮਿਲੇ ਤਾਂ ਮੰਡੀ ਜਿਹੜਾ ਸ਼ਹਿਰ ਹੈ ਨਾ ਉਸ ਤੋਂ 4 ਕਿਲੋਮੀਟਰ ਬਾਹਰ ਕੁੱਲੂ ਰੋਡ ਤੇ ਬਿਆਸਾ ਦੇ ਕੰਢੇ ਤੇ ਦਸਮ ਪਾਤਸ਼ਾਹ ਜੀ ਦਾ ਗੁਰੂ ਗੁਰਦੁਆਰਾ ਸਾਹਿਬ ਹੈ, ਜਿਸ ਦਾ ਨਾਮ ਹੈ ਗੁਰਦੁਆਰਾ ਪਡਲ ਸਾਹਿਬ। ਪਡਲ ਪਡਲ ਪਹਾੜੀ ਸ਼ਬਦ ਹੈ, 4 ਚੁਫੇਰੇ ਪਹਾੜ ਹੋਣ ਤੇ ਗੱਭੇ ਜਗ੍ਹਾ ਪਈ ਹੋਵੇ ਨਾ ਉਹਨੂੰ ਪਹਾੜੀ ਜ਼ਬਾਨ ਵਿੱਚ ਪਡਲ ਕਹਿੰਦੇ ਨੇ, ਜਿਹਨੂੰ ਆਪਾਂ ਮੈਦਾਨ ਕਹਿੰਦੇ। ਪਡਲ ਦਾ ਅਰਥ ਹੈ ਮੈਦਾਨ। ਉਸ ਗੁਰਦੁਆਰੇ ਦਾ ਨਾਮ ਹੈ ਪਡਲ ਸਾਹਿਬ। ਉੱਥੇ ਗੁਰੂ ਮਹਾਰਾਜ ਦੀਆਂ 3 ਚੀਜ਼ਾਂ ਪਈਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ। ਇੱਕ ਪਲੰਘ ਪੇ ਹੈ ਜਿਹੜਾ ਮੰਡੀ ਦੇ ਰਾਜੇ ਨੇ ਮਹਾਰਾਜ ਦੇ ਬਰਾਜਣ ਵਾਸਤੇ ਬਣਾਇਆ ਸੀ। 1 22 ਸ਼ੇਰ ਪੱਕੀ, ਜਿਹੜੇ ਪੱਕੇ ਸ਼ੇਰ ਹੁੰਦੇ ਸੀ, ਮਤਲਬ 20 ਕਿਲੋ ਦੀ ਮਹਾਰਾਜ ਦੀ ਬੰਦੂਕ ਪਈ ਹੈ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। 1 ਮਹਾਰਾਜ ਦਾ ਸਾਜ ਪਿਆ ਉੱਥੇ ਹੁਣ ਵੀ, ਤੇ 1 ਸਿੱਖ ਆਇਆ ਉਹਨੇ ਮਹਾਰਾਜ ਨੂੰ 22 ਸ਼ੇਰ ਪੱਕੇ ਦੀ ਵਜਨ ਦੀ ਬੰਦੂਕ ਪੇਸ਼ ਕੀਤੀ। ਕੋਲ ਬੈਠਾ ਸੀ ਰਾਜਾ ਮੰਡੀ ਦਾ, ਸੰਗਤ ਬੈਠੀ ਸੀ। 1 ਕਹਿੰਦਾ ਮਹਾਰਾਜ ਇਹਨੂੰ ਪਰਖ ਕੇ ਵੇਖੋ। ਮਹਾਰਾਜ ਕਹਿੰਦੇ ਜਾ ਰਾਜੇ ਆਪਣਾ ਸੇਵਕ ਭੇਜ, ਇਸ ਬਿਆਸਾ ਦੇ 1 ਕਿਲੋਮੀਟਰ ਦੂਰ ਜਾ ਕੇ 1 ਹਾਂਡੀ ਵੱਡੀ, ਹਾਂਡੀ ਵੱਡੀ ਤੌੜੀ ਨੂੰ ਕਹਿੰਦੇ, ਉਹ ਮੂਧੀ ਮਾਰਦੇ ਪਾਣੀ ਪਰ ਤਰੀ ਆਵੇ। ਉਹਨੇ ਹਾਂਡੀ ਰੱਖ ਦਿੱਤੀ ਪਾਣੀ ਤੇ ਜਦੋਂ ਆਈ ਨਾ ਮਹਾਰਾਜ ਦੇ ਸਾਹਮਣੇ, ਮਹਾਰਾਜ ਨੇ ਉਹ 22 ਸ਼ੇਰ ਪੱਕੀ ਬੰਦੂਕ ਭਰ ਕੇ ਬਰੂਦ ਉਸ ਹਾਂਡੀ ਨੂੰ ਨਿਸ਼ਾਨਾ ਬਣਾਇਆ। ਕੌਤਕ ਐਸਾ ਵਰਤਿਆ ਨਾ, ਹਾਂਡੀ ਦੇ ਵਿੱਚ ਨੂੰ ਗੋਲੀ ਲੰਘ ਗਈ ਪਰ ਹਾਂਡੀ ਫੁੱਟੀ ਨਹੀਂ, ਹਾਂਡੀ ਸਾਬਤੀ ਦੀ ਸਾਬਤੀ। ਉਹ ਰਾਜਾ ਕਹਿੰਦਾ ਨਾ ਮੰਡੀ ਦਾ, ਕਹਿੰਦਾ ਮਹਾਰਾਜ ਉਹੀ ਲੋਹਾ ਹੀ ਥੱਪਿਆ ਹੋਇਆ, ਇਹਨੇ ਮਿੱਟੀ ਦੀ ਹਾਂਡੀ ਨਹੀਂ ਭੰਨੀ, ਇਹ ਜੰਗ ਵਿੱਚ ਕੀ ਕਰੂਗੀ, ਜਿਹਨੇ ਹਾਂਡੀ ਨਹੀਂ ਭੰਨੀ ਮਿੱਟੀ ਦੀ। ਸਤਿਗੁਰ ਕਹਿੰਦੇ ਹੋ ਰਾਜਿਆ ਤੇਰੇ ਉੱਤੇ ਗੁਰੂ ਨਾਨਕ ਦੀ, ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਹੋਈ ਹੈ, ਤੂੰ ਕੀਤੀ ਹੈ ਸਾਡੀ ਤੇ ਸੰਗਤ ਦੀ ਸੇਵਾ, ਇਹ ਹਾਂਡੀ ਕਿਉਂ ਨੀ ਫੁੱਟੀ। ਗੁਰੂ ਗੋਬਿੰਦ ਸਿੰਘ ਦਾ ਸ੍ਰੀ ਮੁਖ ਵਾਕ ਸੁਣਿਓ ਜਿੱਥੇ ਸਵੱਈਏ ਉਚਾਰੇ ਨੇ, ਮਹਾਰਾਜ ਕਹਿੰਦੇ ਜੈਸੇ ਬਾਚੀ ਹੈ ਇਹ ਹਾਂਡੀ,
तैसे बचेगी तेरी मांडी। जो मांडी को लूटेंगे आसमानी गोरे छूटेंगे। ए मंडी नू वर दता गुरु गोबिंद सिंह साहब ने सारिया रियासतां विचों कि जिस तरह हांडी बची है ना इस तरह तेरी मंडी दा राज बचिया रहूगा। जिथे आखो सर जेड़े तेरे मंडी पर चढ़ के आउणगे लुटण वो तेनू गोलियां चलाउण दी लोड़ नहीं। अकाल पुरख वालों आसमान तो ही गोले छुट पैणगे। ए वर अज तक कायम है। जाके वेखो मंडी की रियासत दो रियासत हिंदुस्तान विच कायम ने। एक हिमाचल विच मंडी एक पंजाब विच मलेर कोटला जिन्होंने साहबजादियां दा हादा नारा मारिया उथे भी सारे मुसलमान उस तरह बैठे ने ते मंडी का भी राजा उस तरह बैठा है। गुरसिख प्यारे वो स्थान गुरु महाराज का बनिया हो सतगुर पातशाह नूं जदों कहा कि असी झूठ नहीं छकांगे नीमिया दे नाल नहीं छकांगे असी सोधीए जैनिया ने सवाल किते बोधिया ने सवाल किते उदों फिर महाराज ने बाणी उचारी आओ कृपा करो संगत कृपा करन गुरु महाराज अगाध बोध बाणी गुरु गोबिंद सिंह महाराज जी की पहला सवैया सारे प्यार सत्कार दे नाल हिरदे विचों मन विचों आत्मा विचों एक

0: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਅੰਮ੍ਰਿਤਮਈ ਬਾਣੀ ਉਚਾਰਨ ਲੱਗੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਤੋ ਪ੍ਰਸਾਦ। ਇਹ ਸਤਚਿਤ ਆਨੰਦ ਪਰਮੇਸ਼ਰ ਵਾਹਿਗੁਰੂ ਇਹ ਬਾਣੀ ਆਪ ਜੀ ਦੀ ਕਿਰਪਾ ਨਾਲ ਉਚਾਰੀ ਜਾਣੀ ਹੈ। ਇਹ ਹੈ ਮੰਗਲ। ਤਿੰਨ ਤਰ੍ਹਾਂ ਦੇ ਮੰਗਲ ਹੁੰਦੇ ਨੇ। ਆਸ਼ੀਰਵਾਦ ਆਤਮਕ ਮੰਗਲ ਹੁੰਦਾ, ਨਮਸਕਾਰ ਆਤਮਕ ਮੰਗਲ ਹੁੰਦਾ, ਗੁਣਾਤਮਕ ਮੰਗਲ ਹੁੰਦਾ। ਵਸਤੂ ਨਿਰਦੇਸ਼ ਜਿਹਨੂੰ ਕਹਿੰਦੇ ਨੇ, ਵਸਤੂ ਨਿਰਦੇਸ਼ ਮੰਗਲ ਉਹ ਹੁੰਦਾ ਜਿਸ ਮੰਗਲ ਵਿੱਚ ਆਪਣੇ ਗੁਰੂ ਦੇ ਗੁਣ ਦੱਸੇ ਹੋਣ, ਕਿਸੇ ਵਸਤੂ ਦੇ ਗੁਣ ਦੱਸੇ ਹੋਣ, ਵਸਤੂ ਨਿਰਦੇਸ਼ ਹੁੰਦਾ। ਨਮਸਕਾਰ ਆਤਮਕ ਮੰਗਲ ਹੁੰਦਾ ਆਪਣੇ ਇਸ਼ਟ ਨੂੰ, ਗੁਰੂ ਨੂੰ ਜਿਸ ਵਿੱਚ ਨਮਸਕਾਰ ਕੀਤੀ ਜਾਵੇ। ਤੀਸਰਾ ਹੁੰਦਾ ਆਸ਼ੀਰਵਾਦ ਆਤਮਕ ਮੰਗਲ, ਉਹ ਮੰਗਲ ਹੁੰਦਾ ਆਪਣੇ ਗੁਰੂ ਤੋਂ ਕਾਰਜ ਦੀ ਸਿੱਧੀ ਵਾਸਤੇ ਆਸ਼ੀਰਵਾਦ ਜਿਹਦੇ ਵਿੱਚ ਮੰਗੀ ਜਾਵੇ। ਇਹ ਤਿੰਨ ਮੰਗਲ ਹਨ। ਤੇ ਧੰਨ ਗੁਰੂ ਗੋਬਿੰਦ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕੋ ਇੱਕ ਸਲੋਕ ਵਿੱਚ ਤਿੰਨੇ ਮੰਗਲ ਇਕੱਠੇ ਕਰਦੇ। ਆਮ ਗਿਆਨੀ ਰਾਗੀ ਢਾਡੀ ਇੱਕ ਸਲੋਕ ਪੜ੍ਹਦੇ ਨੇ, ਡੰਡੌਤ ਬੰਧਨ ਅਨਕਬਾਰ। ਪੜ੍ਹਦੇ ਤਾਂ ਹੈ ਪਰ ਕੰਨਾਂ ਕੋਲੋਂ ਹੀ ਠੋਕ ਲੈਂਦੇ ਆ, ਕਹਿੰਦੇ ਦੋ ਡੰਡੌਤ ਬੰਧਨਾ ਅਨਕਬਾਰ ਨਹੀਂ। ਪਾਠ ਹੈ ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਕਤ। ਤਿੰਨੇ ਮੰਗਲ ਗੁਰੂ ਮਹਾਰਾਜ ਨੇ ਇਕੱਠੇ ਕਰਦੇ, ਡੰਡੌਤ ਬੰਧਨ ਅਨਕਬਾਰ ਨਮਸਕਾਰ ਮੰਗਲ ਆ ਗਿਆ, ਸਰਬ ਕਲਾ ਸਮਰੱਥ ਵਸਤੂ ਨਿਰਦੇਸ਼ ਮੰਗ ਆ ਗਿਆ, ਹੇ ਵਾਹਿਗੁਰੂ ਤੇਰੇ ਵਿੱਚ ਸਰਬ ਕਲਾ ਸੰਪੂਰਨ ਨੇ। ਤੀਸਰਾ ਡੋਲਨ ਤੇ ਰਾਖੋ ਪ੍ਰਭੂ ਆਸ਼ੀਰਵਾਦ ਅਬ ਮੰਗਲ ਆ ਗਿਆ, ਮੰਗ ਆ ਗਈ ਮੈਨੂੰ ਡੋਲਣ ਤੇ ਰੱਖੋ। ਤਿੰਨੇ ਮੰਗਲ ਇਕੱਠੇ ਕਰ ਦਿੱਤੇ ਇੱਕੋ ਸਲੋਕ ਦੇ ਵਿੱਚ। ਇਸੇ ਕਰਕੇ ਸਲੋਕ ਪੜਿਆ ਜਾਂਦਾ ਆਮ, ਕਿਉਂਕਿ ਤਿੰਨੇ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕੋ ਸਲੋਕ ਦੇ ਵਿੱਚ ਇਕੱਠੇ ਆ ਜਾਣ। ਮਹਾਰਾਜ ਹੁਣ ਮੰਗਲ ਕਰਦੇ ਨੇ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਇੱਕ ਹੈ, ਓਮ ਤੂੰ ਇੱਕ ਹੀ ਸਾਰੇ ਪਸਰਿਆ ਹੋਇਆ, ਰਜੋ ਤਮੋ ਸਤੋ ਗੁਣ ਕਰਕੇ ਕਾਰ ਕਹੀਏ, ਤੂੰ ਸਦਾ ਹੈ, ਨਿਰੰਤਰ ਹੈ, ਇੱਕ ਰਸ ਹੈ, ਪਿੱਛੇ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੇਵੇਂਗਾ। ਸਤਿਗੁਰ ਪ੍ਰਸਾਦ ਤੇਰੀ ਪ੍ਰਾਪਤੀ ਤਾਂ ਹੋ ਸਕਦੀ ਹੈ ਕੱਲੇ ਗੁਰੂ ਦੀ ਨਹੀਂ, ਸੱਚੇ ਗੁਰੂ ਦੀ ਕਿਰਪਾ ਹੋ ਜਾਵੇ। ਕੋਈ ਪੂਰਾ ਗੁਰੂ ਕਿਰਪਾ ਕਰੇ ਤਾਂ ਤੇਰੀ ਪ੍ਰਾਪਤੀ ਹੋ ਸਕਦੀ ਹੈ। ਪਾਤਸ਼ਾਹੀ ਦਸਵੀਂ ਇਹ ਸਾਡੇ ਵਾਸਤੇ ਹੈ। ਇਹ ਬਾਣੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੀ ਹੈ। ਸਵਈਏ ਕਾਵ ਰਚਨਾ ਦੀ ਛੰਦ ਚਾਲ ਹੈ, ਜਿਵੇਂ ਚੌਪਈ ਦੋਹਰਾ ਸੋਰਠਾ ਛੰਦ, ਸਵਈਏ ਇੱਕ ਚਾਲ ਦਾ ਨਾਂ ਹੈ। ਸਰਾਵਗ ਇੱਥੇ ਜਿਹੜਾ ਗੱਗਾ ਹੈ ਨਾ ਗੁਰਮੁਖ ਪਿਆਰਿਓ, ਸੰਸਕ੍ਰਿਤ ਭਾਸ਼ਾ ਵਿੱਚ ਕੱਕਾ ਤੇ ਗੱਗਾ ਸੰਵਾਚਕ ਨੇ, ਦੱਦਾ ਤੇ ਡੱਡਾ ਸੰਵਾਚਕ ਨੇ, ਨਾਣਾ ਤੇ ਣਾਣਾ ਸੰਵਾਚਕ ਨੇ, ਰਾ ਰਾ ਤੇ ਡਾਣਾ ਸੰਵਾਚਕ ਨੇ, ਸੰਵਾਚਕ ਸ਼ਬਦ ਹੁੰਦੇ ਨੇ। ਇਹ ਸੰਸਕ੍ਰਿਤ ਦਾ ਅਸਲ ਸ਼ਬਦ ਹੈ ਸਰਾਵਕ, ਜਿੱਥੇ ਗੱਗਾ ਹੈ ਨਾ ਉੱਥੇ ਕੱਕਾ ਹੈ ਸੰਸਕ੍ਰਿਤ ਵਿੱਚ, ਤੇ ਸਰਾਮਕ ਦਾ ਅਰਥ ਹੈ ਭਿਕਸ਼ੂ। ਜਿਹੜੇ ਬੋਧੀਆਂ ਦੇ ਭਿਕਸ਼ੂ ਸੀ ਨਾ 40, ਉਹਨਾਂ ਦਾ ਨਾਮ ਸੀ ਸੰਸਕ੍ਰਿਤ ਵਿੱਚ ਸਰਾਵਕ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਰਾਵਕ ਵਰਤਿਆ। ਸਰਾਵਕ ਤੋਂ ਅਰਥ ਕਰਨੇ ਉਹ ਬੁੱਧ ਧਰਮ, ਜੈਨ ਧਰਮ, ਸਰੇਵੜੇ, ਸਰੌਗੀਏ, ਜੈਨੀ, ਬੋਧੀ, ਜਿਹੜੇ ਸਭ ਤੋਂ ਵੱਧ ਸ਼ੁੱਧ ਰੱਖਦੇ ਨੇ। ਰਾਤ ਤੁਹਾਨੂੰ ਬੇਨਤੀ ਕੀਤੀ ਸੀ ਤੀਰਥਾਂ ਤੇ ਭ੍ਰਮਣ ਕਰਨਾ, ਮੂੰਹ ਤੇ ਪੱਟੀ ਬੰਨਣੀ, ਜਲ ਵਿੱਚ ਨਹੀਂ ਵੜਨਾ ਕਿਉਂਕਿ ਜਲ ਵਿੱਚ ਬੜੇ ਤੋਂ ਜੀਵ ਮਰਦੇ ਨੇ, ਪੈਰਾਂ ਵਿੱਚ ਜੁੱਤੀ ਨਹੀਂ ਪਾਉਣੀ, ਕੋਲ ਆਪਣੇ ਚੌਰ ਰੱਖਣਾ, ਪਾਸੇ ਕਰਦੇ ਰਹਿਣਾ ਜੀਵਾਂ ਨੂੰ, ਕੋਈ ਜੀਵ ਅਖੇ ਪਿੱਛੇ ਆ ਕੇ ਮਰੇ ਨਾ, ਬੜੇ ਸੋਧੀਏ ਨੇ ਗੁਰਸਿੱਖ ਪਿਆਰਿਓ। ਸੁੱਚ ਬਾਬਤ ਬੇਨਤੀ ਸੁਣਿਓ, ਗੁਰੂ ਘਰ ਵਿੱਚ ਸੁੱਚ ਨੂੰ ਬਹੁਤ ਜਗ੍ਹਾ ਦਿੱਤੀ ਗਈ ਹੈ, ਬਹੁਤ। ਇੱਥੇ ਤੱਕ ਸਾਨੂੰ ਵਚਨ ਕੀਤਾ ਕਿ ਜਦੋਂ ਵੀ ਪ੍ਰਸ਼ਾਦਾ ਛਕਣਾ ਪਹਿਲਾਂ ਹੱਥ ਧੋ, ਬਾਅਦ ਵਿੱਚ ਵੀ ਹੱਥ ਧੋ। ਆ ਜਿਹੜਾ ਗੁਰੂ ਕਾ ਲੰਗਰ ਹੈ ਨਾ, ਇਹਦੇ ਵਿੱਚ ਇੱਕ ਸਾਇੰਟਿਫਿਕ ਚੀਜ਼ ਹੈ ਮਹਾਰਾਜ ਦੀ, ਬਰਤਨ ਮਾਂਜਣ ਤੋਂ ਪਹਿਲਾਂ ਧੋਣਾ, ਮਾਂਜ ਕੇ ਬਰਤਨ ਨਹੀਂ ਧੋਣਾ, ਉਹਨੂੰ ਸੁੱਕ ਮਾਂਜ ਕਰਕੇ ਰੱਖਣਾ। ਇਹਦਾ ਭਾਵ ਕੀ ਹੈ? ਜਿਹੜੇ ਗਿੱਲੇ ਬਰਤਨ ਆਪਾਂ ਰੱਖਾਂਗੇ ਨਾ, ਜਿੱਥੇ ਪਾਣੀ ਹੋਵੇਗਾ ਉੱਥੇ ਜੀਵ ਪੈਦਾ ਹੀ ਹੋਣਾ। ਇਹਦਾ ਭਾਵ ਸੀ ਸਾਰੇ ਜਿਹੜੇ ਸਾਡੇ ਅਸੂਲ ਨੇ ਨਾ, ਮੈਂ ਦੁੱਖ ਨਾਲ ਤੁਹਾਨੂੰ ਬੇਨਤੀ ਕਰਦਾ, ਜੇ ਕਿਤੇ ਅਸੀਂ ਸਾਡੇ ਸਤਿਗੁਰਾਂ ਦੇ ਅਸੂਲਾਂ ਨੂੰ, ਪ੍ਰਿੰਸੀਪਲਾਂ ਨੂੰ ਨਾ ਸਾਇੰਟਿਫਿਕ ਤਰੀਕੇ ਨਾਲ, ਟੈਕਨੀਕਲ ਤਰੀਕੇ ਨਾਲ ਦੁਨੀਆਂ ਵਿੱਚ ਵਰਤਾਉਂਦੇ ਨਾ, ਅੱਧੀ ਦੁਨੀਆਂ ਸਿੱਖ ਹੋ ਜਾਂਦੀ। ਅਸੀਂ ਇਹਨੂੰ ਵਧਾਇਆ ਧਰਮ ਦੀ ਡਾਂਗ ਚੱਕ ਕੇ, ਤੇ ਦਾਸ ਜਾਂ ਜਿਤਨੇ ਵੀ ਵਿਦਵਾਨ ਖੋਜੀ ਹੋਏ ਨੇ ਉਹ ਕਦੇ ਵੀ ਨਹੀਂ ਮੰਨਣਗੇ। ਹੁਣ ਇੱਥੇ ਸਵਾਲ ਇਹ ਇੱਕ ਗੁਰਸਿੱਖ ਪਿਆਰਿਓ, ਇਹ ਕੰਘਾ ਅਸੀਂ ਮੁਕਤ ਹੋਣ ਕਰ ਰੱਖਣਾ? ਮੁਕਤੀ ਤੇ ਕੰਘੇ ਦਾ ਕੀ ਸੰਬੰਧ ਹੈ? ਕੇਸ ਅਸੀਂ ਮੁਕਤ ਹੋਣ ਕਰ ਰੱਖਣੇ? ਕਦੇ ਵੀ ਨਾ ਸੋਚਿਓ। ਕਛਹਿਰਾ ਮੁਕਤ ਹੋਣ ਖਾਤਰ ਪਾਉਣਾ? ਕਦੇ ਵੀ ਨਹੀਂ ਸੋਚਿਓ। ਇਹ ਜਿਹੜੇ ਪੰਜ ਕਕਾਰ ਨੇ ਇਹ ਅਸੀਂ ਬਕੁੰਠ ਜਾਣ ਖਾਤਰ ਨਹੀਂ ਪਾਉਣੇ, ਮੁਕਤ ਹੋਣ ਖਾਤਰ ਨਹੀਂ ਪਾਏ, ਇਹ ਅਸੀਂ ਗੁਰੂ ਦਾ ਹੁਕਮ ਮੰਨ ਕੇ ਪਾਉਣੇ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਜਦੋਂ ਤੂੰ ਹੁਕਮ ਮੰਨ ਲਿਆ ਤੇ ਪ੍ਰਵਾਨ ਹੋ ਗਿਆ। ਜੇ ਤੂੰ ਹੁਕਮ ਮੰਨੇਗਾ ਮੁਕਤੀ ਤੇਰੇ ਪਿੱਛੇ ਫਿਰੇਗੀ। ਤੈਨੂੰ ਤਾਂ ਮੁਕਤੀ ਲੈਣ ਨੂੰ ਕਿਹਾ ਹੀ ਨਹੀਂ, ਸਿੱਖ ਨੂੰ ਮਰ ਕੇ ਸਿੱਖ ਨੇ ਮੁਕਤੀ ਲੈਣੀ ਹੈ। ਪਰ ਆਪਾਂ ਨੇ ਸਾਰੇ ਬਾਪੂ ਸੱਚਖੰਡੇ ਭੇਜੇ ਹੈ, ਨਾ ਕੋਈ ਇਲਾਹਾਬਾਦ ਭੇਜਿਆ, ਨਾ ਕੋਈ ਅੰਮ੍ਰਿਤਸਰ ਭੇਜਿਆ। ਬੁੜੀ ਬੁੜਾ ਜਦ ਕੋਈ ਚੜ੍ਹਾਈ ਕਰ ਜਾਂਦਾ, ਜਦੇ ਮੇਰੇ ਵਰਗੇ ਨੇ ਅਰਦਾਸ ਕਰ ਦੇਣੀ ਹੈ ਸੱਚੇ ਪਾਤਸ਼ਾਹ ਭਾਈ ਗੁਰਚਰਨ ਸਿੰਘ ਦੀ ਚੜ੍ਹਾਈ ਕਰ ਗਏ, ਇਹਨੂੰ ਸੱਚਖੰਡ ਨਿਵਾਸ ਬਖਸ਼ੀ। ਜਿਵੇਂ ਸੱਚਖੰਡ 87 ਤੇ ਹੀ ਬਣਿਆ ਸਤਨਾਮ ਬਾਪੂ ਨੇ ਹੌਲੀ ਹੌਲੀ ਤੁਰ ਕੇ ਚਲਿਆ ਜਾਣਾ, ਰਕਸ਼ੇ ਦੀ ਵੀ ਲੋੜ ਨਹੀਂ ਪੈਣੀ ਬਾਪੂ ਨੂੰ। ਭਾਵੇਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਸੱਚਖੰਡ ਜਿਵੇਂ ਕਿਵੇਂ ਜਾਓਗੇ, ਸਭ ਤੋਂ ਪਹਿਲਾਂ ਧਰਮ ਖੰਡ ਵਿੱਚ ਜਾਣਾ ਪਵੇਗਾ, ਤੈਨੂੰ ਧਰਮੀ ਬਣਨਾ ਪਵੇਗਾ। ਧਰਮੀ ਬਣੇਗਾ, ਤੈਨੂੰ ਗਿਆਨ ਹੋਵੇਗਾ ਆਪਣੇ ਆਪ ਦਾ, ਗਿਆਨ ਖੰਡ ਕੇ ਮੈਂ ਹੈ ਕੀ। ਜਦੋਂ ਤੈਨੂੰ ਆਪਣੇ ਆਪ ਦਾ ਗਿਆਨ ਹੋ ਗਿਆ, ਫਿਰ ਤੇਰੀ ਹਉਮੈ ਨਿਕਲ ਜਾਣੀ ਹੈ ਤਾਂ ਪਾਣੀ ਹੈ ਮਿੱਟੀ ਹੈ। ਇਹ ਤਾਂ ਜੈਸੇ ਜਲ ਤੇ ਬੁਦਬੁਦਾ ਹੈ, ਅਗਿਆਨਤਾ ਦੇ ਵਿੱਚ ਮੈਂ ਹੈ, ਗਿਆਨ ਵਿੱਚ ਤੂੰ ਹੈ, ਫਿਰ ਤੈਨੂੰ ਪਤਾ ਲੱਗ ਜਾਣਾ, ਸ਼ਰਮ ਬੈਰਾਗ ਖੰਡ ਆ ਜਾਣਾ। ਜਦ ਤੇਰੇ ਵਿੱਚੋਂ ਮੈਂ ਨਿਕਲ ਗਈ, ਬੈਰਾਗੀ ਬਣ ਗਿਆ, ਉਦੋਂ ਹੀ ਕਰਮ ਖੰਡ ਤੇਰੇ ਤੇ ਬਖਸ਼ਿਸ਼ ਹੋ ਜਾਣੀ ਹੈ। ਜਦ ਬਖਸ਼ਿਸ਼ ਹੋ ਗਈ, ਫਿਰ ਆਊਗਾ ਸੱਚ ਖੰਡ ਵਸੈ ਨਿਰੰਕਾਰ ਪੰਜਵਾਂ ਪੜਾ। ਇੱਥੇ ਹਰੇਕ ਨੂੰ ਸਿੱਧੇ ਹੀ ਟਿਕਟ ਦੇ ਦਿੰਦੇ ਅੱਜ ਫਿਰ ਸਤਨਾਮ। ਤੇ ਜਿਹਦੇ ਅੱਗੇ ਤੁਸੀਂ ਅਰਦਾਸ ਕਰਦੇ ਹੋ ਨਾ, ਉਹ ਗਾਂ ਤੋਂ ਕੀ ਕਹਿੰਦਾ? ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਅਰਦਾਸ ਕਰੇ ਤੇ ਸੱਚਖੰਡ ਮਿਲਦਾ ਹੈ, ਬਸ ਫਿਰ ਤਾਂ ਸ਼ਰਾਬਾਂ ਪੀਓ, ਜਰਦੇ ਚੱਬੋ, ਲੁੱਟ ਮਾਰਾਂ ਕਰੋ, ਦਾੜੀ ਜੁੜੀ ਸਾਫ਼ ਕਰ ਲਿਆ ਕਰੋ, ਕੋਈ ਵਿਗਾੜ ਨਹੀਂ, ਪਕੌੜੇ ਛਕਾੜੇ ਮੱਛੀ ਦੇ ਛਕਿਆ ਕਰੋ, ਚੋਰੀਆਂ ਡਾਕੇ ਮਾਰੇ ਕਰੋ, ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ। ਅਰਦਾਸ ਤਾਂ ਇੱਕ ਦਿਨ ਹੋਏ ਜਾਣੀ ਹੈ, ਅੱਜ ਫਿਰ ਆਖੋ ਸਤਨਾਮ। ਇਹ ਤੇ ਵੱਟ ਤੇ ਪਈ ਹੈ ਤੇ ਆਪਾਂ ਸੱਚਖੰਡ ਪੁੱਜੇ ਹੀ ਪਏ ਹੈ। ਗੁਰੂ ਨਾਨਕ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ, ਸੌ ਨ ਪਾਇਨ ਕੂੜੇ ਹਰ ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਾਲਿਆ। ਉਹ ਧਰਮ ਰਾਜ ਨੂੰ ਐ ਲਿਖਤੀ ਹੁਕਮ ਦਿੱਤਾ ਹੋਇਆ ਵਾਹਿਗੁਰੂ ਦਾ, ਕੀ ਹੁਕਮ ਦਿੱਤਾ? ਧਰਮ ਰਾਜ ਨੂੰ ਹੁਕਮ ਹੈ ਵੈ ਸੱਚਾ ਧਰਮ ਵਿੱਚ ਆ। ਉੱਥੇ ਨਾ ਰਿਸ਼ਵਤ ਹੈ ਨਾ ਸਿਫਾਰਿਸ਼ ਹੈ, ਉੱਥੇ ਤਾਂ ਭਾਈ ਵੇਖੋ ਬੰਦਾ ਚੱਲਿਆ ਚੌਜਣਿਆਂ ਦੇ ਕੰਨ। ਇੱਥੇ ਕਿਤੇ ਐਨਾ ਕਿਉਂ ਵੀ ਇੱਥੇ ਬੰਦੇ ਨੂੰ ਚਾਰ ਜਣੇ ਚੱਕ ਕੇ ਨਹੀਂ ਲਿਜਾਂਦੇ? ਆਪਣੇ ਤਾਂ ਚਾਰ ਜਣੇ ਚੱਕ ਕੇ ਲਿਜਾਣੇ, ਚੌਂ ਜਣਿਆਂ ਦੇ ਕੰਨ, ਕੰਨ ਕਹੀਏ ਮੋਢਾ, ਉਹ ਇੱਥੇ ਵੀ ਚਾਰੇ ਚੱਕਦੇ ਹੈ, ਉਹ ਗੱਡੀ ਨੂੰ ਟਾਇਰ ਚਾਰੇ ਹੁੰਦੇ ਹੈ, ਖੁਸ਼ਾ ਦਿਨਾ ਇੱਥੇ ਵੀ ਚਾਰੇ ਚੱਕੇ ਹੈ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਡਰ ਗਏ ਸਾਰੇ। ਸਤਿਗੁਰੂ ਨਾਨਕ ਨੇ ਮੱਕੇ ਵਿੱਚ ਬੈਠ ਕੇ ਕਹਿ ਦਿੱਤਾ ਜੀ, ਹੋ ਮੱਕੇ ਦੇ ਮਜ਼ਾਰੋ, ਉੱਥੇ ਕੰਮ ਅਮਲਾਂ ਤੇ ਨਿਬੜਨਾ ਹੈ, ਨਾ ਉੱਥੇ ਹਿੰਦੂ ਪੁੱਛਣਾ ਨਾ ਮੁਸਲਮਾਨ, ਉੱਥੇ ਗੱਲ ਅਮਲਾਂ ਤੇ ਨਿਬੜਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸ਼ਰਾਬਕ ਸ਼ਰਾਬੀ ਏ ਜੈਨੀ ਬੋਧੀ, ਜਿਹੜੇ ਸੁੱਚ ਰੱਖਣ ਵਾਲੇ ਸੀ, ਸ਼ੁੱਧ ਸੋਧੀਏ, ਸ਼ਰਾਬਕ ਸ਼ੁੱਧ ਸਮੂਹ, ਇੱਕ ਦੋ ਚਾਰ ਨਹੀਂ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਰੇ ਹੀ, ਕਿਉਂਕਿ ਇੱਕ ਮਤ ਥੋੜੋ ਇੱਥੇ ਸਿਧਾਨ, ਜਿਨ੍ਹਾਂ ਨੇ ਬੜੀਆਂ ਬੜੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਸਿੱਧੀਆਂ ਦੇ ਆਨ ਆਨ ਕਹੀਏ ਘਰ, ਸ਼ਰਾਬ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰੇ ਉਹ ਘਰ, ਘਰ ਕਹੀਏ ਡੇਰੇ ਅਸਥਾਨ, ਉਹਨਾਂ ਦੇ ਮਠ ਦੇਖ ਫਿਰੇ ਉਹ ਘਰ, ਇਹਨਾਂ ਦੇ ਸਿੱਧਾਂ ਦੇ ਸੋਧੀਆਂ ਦੇ ਯੋਗ ਜਤੀ ਕੇ, ਯੋਗੀਆਂ ਦੇ ਵੀ ਵੇਖੇ ਅਸੀਂ, ਛੇ ਜਤੀ ਮਾਇਆ ਕੇ ਬੰਦਾ, ਛੇ ਜਤੀ ਅੱਜ ਤੱਕ ਮੰਨੇ ਸਾਰੀ ਸ੍ਰਿਸ਼ਟੀ ਵਿੱਚ, ਛੇ ਜਤੀ ਹੋਏ ਨੇ, ਬਾਬੇ ਨਾਨਕ ਨੇ ਖੁੱਲ੍ਹੇ ਕਰਤੀ। ਬਾਬਾ ਨਾਨਕ ਕਹਿੰਦਾ ਮੇਰੇ ਸਿੱਖ ਸਾਰੇ ਹੀ ਜਤੀ ਨੇ, ਕਿਹੜੇ? ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਈ। ਉਹ ਛੇ ਨੂੰ ਚੱਕੀ ਫਿਰਦੇ ਨੇ। ਬਾਬਾ ਨਾਨਕ ਕਹਿੰਦੇ ਮੇਰੇ ਗੁਰਸਿੱਖ ਸਾਰੇ ਜਤੀ ਹੋਣਗੇ, ਜਿਹਨਾਂ ਦਾ ਜੀਵਨ, ਸਮਾਜਿਕ ਜੀਵਨ, ਕਰੈਕਟਰ ਉੱਚਾ ਹੋਵੇਗਾ, ਪਰ ਨਾਰੀ ਧੀ ਭੈਣ ਵਿਖਾਣੇ, ਦੇਖ ਪਰਾਈਆਂ ਚੰਗੀਆਂ ਧੀਆਂ ਭੈਣਾਂ ਮਾਵਾਂ ਜਾਣੇ, ਉਹ ਸਾਰੇ ਹੀ ਜਤੀ ਹਨ ਸਿੱਖ ਧਰਮ ਦੇ ਵਿੱਚ। ਮਹਾਰਾਜ ਕਹਿੰਦੇ ਅਸੀਂ ਸਰੇਬੜੇ ਵੇਖੇ, ਸੋਧੀਏ ਵੇਖੇ, ਜੈਨੀ ਵੇਖੇ, ਬੋਧੀ ਵੇਖੇ, ਅਸੀਂ ਸਿੱਧੀਆਂ ਦੇ ਮਾਲਕ ਵੇਖੇ, ਅਸੀਂ ਯੋਗੀਆਂ ਦੇ ਡੇਰੇ ਵੀ ਵੇਖੇ, ਅਸੀਂ ਜਤੀਆਂ ਦੇ ਆਸ਼ਰਮ ਵੀ ਜਾ ਕੇ ਵੇਖੇ।
1: ਸੂਰ ਸੁਰਗਨ ਸੁਧ ਸਦਾਇਕ ਸੰਤ ਸਮੂਹ ਅਨੇਕ ਮਤੀ ਕੇ।
0: ਸੂਰ ਕਹੀਏ ਸੂਰਮੇ, ਸੁਰਾਰਜਨ ਦਾ ਅਰਥ ਹੈ ਸੁਰ ਅਰਦਨ, ਸੁਰ ਕਹੀਏ ਦੇਵਤੇ, ਅਰ ਕਹੀਏ ਉਹਨਾਂ ਦੇ ਦੁਸ਼ਮਣ। ਸੁਰੂਰ ਸੁਰਾਰਜਨ ਦਾ ਅਰਥ ਕਰਨੇ ਦੇਵਤਿਆਂ ਦੇ ਵੈਰੀ, ਉਹ ਕੌਣ? ਰਾਕਸ਼। ਮਹਾਰਾਜ ਕਹਿੰਦੇ ਅਸੀਂ ਦੇਵਤਿਆਂ ਦੇ ਮਠ ਵੀ ਵੇਖੇ, ਦੇਵ ਕੁੜੀਆਂ ਵੀ ਵੇਖੀਆਂ, ਅਸੀਂ ਰਾਕਸ਼ਾਂ ਦਾ ਲੋਕ ਵੀ ਜਾ ਕੇ ਵੇਖਿਆ। ਸੂਰ ਸੁਰਾਰਜਨ ਸ਼ੁੱਧ ਸੁਰ ਅਰ, ਅਰ ਪਾਠ ਬਹੁਤ ਵਾਰ ਆਇਆ ਬਾਣੀ ਵਿੱਚ, ਜਪ ਸਾਹਿਬ ਵਿੱਚ ਪੜ੍ਹਦੇ ਹੋ, ਕਰੁਣਾਲਿਆ ਹੈ ਅਰ ਘਾਲਿਆ ਹੈ, ਅਰੀ ਜਿੱਥੇ ਪਾਠ ਆ ਜਾਵੇ ਉੱਥੇ ਕਹੀਏ ਦੁਸ਼ਮਣ। ਅਸੀਂ ਦੇਵਤਿਆਂ ਦੇ ਮਠ ਵੀ ਵੇਖੇ, ਕੁੜੀਆਂ ਵੇਖੀਆਂ, ਅਸੀਂ ਦੇਵਤਿਆਂ ਦੇ ਜੋ ਦੁਸ਼ਮਣ ਹਨ ਉਹਨਾਂ ਨੂੰ ਦਲਨ ਕਰਨ ਵਾਲੇ ਹਨ, ਉਹ ਰਾਕਸ਼ ਲੋਕ ਵੀ ਵੇਖਿਆ। ਸੂਰ
1: ਸਾਧਨ ਸੁਧ ਸੁਧਾਇਕ,
0: ਸੁਧ ਕਹੀਏ ਪਵਿੱਤਰ ਆਤਮਾ, ਪੁੰਨੀ ਆਤਮਾ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਪਵਿੱਤਰ ਕੀਤਾ ਹੋਇਆ, ਪੁੰਨ ਦਾਨ ਸੇਵਾ ਸਿਮਨ ਕਰਕੇ। ਸੂਰ ਸੁਰਾਦਨ ਸੁਧ ਸੁਧਾਦਕ, ਸੁਧਾਦਕ ਦਾ ਅਰਥ ਕਰਨਾ ਭਾਈ ਸੁਧਾ ਅਧਕ, ਅਧਿਕ ਸੰਸਕ੍ਰਿਤ ਵਿੱਚ ਕਹਿੰਦੇ ਪ੍ਰਾਪਤ ਕਰਨ ਵਾਲੇ ਨੂੰ। ਕੌਣ ਅਰਥ ਹੋਏ? ਜਿਹੜੇ ਅੰਮ੍ਰਿਤ ਤੇ ਹੀ ਆਪਣਾ ਜੀਵਨ ਰੱਖੀ ਬੈਠੇ ਨੇ, ਕੇਵਲ ਤੇ ਕੇਵਲ ਅੰਮ੍ਰਿਤ ਪੀਣ ਵਾਲੇ ਹੀ ਹਨ, ਅੰਮ੍ਰਿਤ ਤੋਂ ਬਿਨਾਂ ਉਹਨਾਂ ਦਾ ਕੋਈ ਹੋਰ ਆਹਾਰ ਨਹੀਂ ਹੈ। ਉਹਨੂੰ ਇਹ ਲਿਖਿਆ ਬਾਣੀ ਵਿੱਚ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਇੱਕ ਵਾਹਿਗੁਰੂ ਦੇ ਨਾਮ ਦੇ ਆਸਰੇ। ਅੰਮ੍ਰਿਤ ਤੋਂ ਬਿਨਾਂ ਉਹਨਾਂ ਦਾ ਕੋਈ ਆਹਾਰ ਨਹੀਂ। ਉਹਨਾਂ ਦੇਵਤਿਆਂ ਦੇ ਵੀ ਅਸੀਂ ਦਰਸ਼ਨ ਕੀਤੇ,
1: ਸੰਤ ਸਮੂਹ ਅਨੇਕ ਮਤੀ ਕੇ,
0: ਇੱਕ ਮਤ ਨਹੀਂ। ਤੇ ਸਭ ਤੋਂ ਦੁੱਖ ਦੀ ਗੱਲ ਕਿ ਜਿੰਨੇ ਸੰਸਾਰ ਵਿੱਚ ਮਤ ਹੈ ਉਨੇ ਕੱਲੇ ਸਿੱਖਾਂ ਵਿੱਚ ਖੁਸ਼ ਸਾਧਨ। ਇੰਨੀ ਪ੍ਰੋਗਰੈਸ ਤਾਂ ਕਿਸੇ ਕੌਮ ਨੇ ਕੀਤੀ ਹੋਣੀ, ਇੰਨੀ ਡਿਵੈਲਪਮੈਂਟ, ਇੰਨੇ ਮਤ ਜਿੰਨੇ ਸਾਡੇ ਵਿੱਚ ਆ ਗਏ ਨਾ ਗੁਰਸਿੱਖ ਪਿਆਰਿਓ, ਔਰ ਇੰਨੀ ਕਿਰਪਾ, ਕੋਈ ਕਰੋਪੀ ਕਹਿ ਲਓ ਕਿ ਦਿਨ ਬਰ ਦਿਨ ਵਧਦੇ ਜਾ ਰਹੇ ਨੇ। ਇੱਕ ਸੰਤ ਦੇ ਚਾਰ ਚੇਲੇ ਤੇ ਚਾਰ ਉਹਦੇ ਡੇਰੇ, ਤੇ ਚਾਰਾਂ ਵਿੱਚ ਚਾਰੇ ਮਰਜ਼ਾਦਾ, ਚਾਰੇ ਤਰ੍ਹਾਂ ਦੇ ਪਹਾੜ, ਚਾਰੇ ਤਰ੍ਹਾਂ ਦੀਆਂ ਅਰਦਾਸਾਂ, ਚਾਰੇ ਤਰ੍ਹਾਂ ਦੇ ਆਨੰਦ ਕਾਰਜ, ਚਾਰੇ ਤਰ੍ਹਾਂ ਦੇ ਭੋਗ, ਉਹਨਾਂ ਚਾਰਾਂ ਦੇ ਬਣ ਕੇ ਗਾਂ 16, ਪੰਜ ਪਹਿਲਾਂ ਤੇ 21 ਹੋ ਗਏ, ਅਜ ਸਾਧਨ ਪਤਾ ਨੀ ਕਿੱਥੇ ਜਾ ਕੇ ਖੜਾਂਗੇ। ਔਰ ਸਾਡਾ ਗੁਰਦੁਆਰਿਆਂ ਵਿੱਚ ਵੇਖ ਲਓ, ਇੱਥੇ ਤਾਂ ਮਹਾਰਾਜ ਦੀ ਕਿਰਪਾ ਹੈ, ਮਰਜ਼ਾਦਾ ਵਾਲੇ ਸਿੰਘ ਹਨ, ਨਹੀਂ ਇਸ ਗੁਰਦੁਆਰੇ ਅਰਦਾਸ ਹੋਰ ਹੋਊਗੀ, ਪਰਲੇ ਗੁਰਦੁਆਰੇ ਹੋਰ ਹੋਊਗੀ, ਉਹ ਤੋਂ ਗਾਂ ਚਲੇ ਜਾ, ਉੱਥੇ ਭਾਈ ਸਾਹਿਬ ਅਰਦਾਸ ਵਿੱਚ ਕੁਝ ਤੇ ਕੁਝ ਕਹਿਣਗੇ। ਮਹਾਰਾਜ ਕਹਿੰਦੇ ਅਸੀਂ ਸਮੂਹ ਸਾਰੇ ਹੀ ਮਤਾਂ ਨੂੰ ਵੇਖਿਆ ਫਿਰ ਕੇ,
1: ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ,
0: ਸਾਰੇ ਦੇਸ਼ ਦੇ ਮਤ, सारे ही देश को, सारे देशों विच जितने भी मत हैं,
1: कौन देखत अनमति के
0: प्राणपति के, पर गुरु गोविंद सिंह साहब का फैसला, मैं सारे मतां नू भो के वेखिया प्राणपति के। इहदा अर्थ लैणा भाई, मैनू कोई नहीं लभिया उहनां विचों जिहड़ा प्राणा दे पति, प्राणा दे मालक वाहिगुरू नू मिलाउण दी गल करे। अज आखो
1: सतनाम,
0: बस अजकल तो ढूगी ना साढ़े तक प्राणपति के नू समझने, कोई मत उपदेश दिंदा नहीं वेखिया कि एक अकाल पुरख दे बनो, एक परमेश्वर दे बनो। सारे ही मत देखे, जोगी जति सिद्ध मुनि देवी देवते राक्ष, पर सारिया दे डेरे घर जाके वेखिया, सारिया नू जाके कोखिया, एक भी नहीं लभिया जेड़ा कवे प्राणपति के। एक अकाल पुरख जो प्राणा दा आधार है, ओदे बनो। ते की सुनिया उसे जाके, बस मेरे डेरे आ जो, अज खे आखो सत। ऐसे तो होरे कम चल पे है, की कहिए गुरसिख प्यारे, कोई नाराजगी ना करो, कोई आलोचना ना समझो, कोई निंदा ना समझो। वो चौकीदार नहीं हो सकता जेड़ा अद्धी रात जाके हाक ना दवे के जागदे रहो, वो चौकीदार कर। असी जेड़े प्रचारक है, ते संत नहीं बनना चाहिदा, इत्थे ज्ञानी नहीं बन के आना चाहिदा, इत्थे रागी नहीं बन के आना चाहिदा, असी गुरमत दे चौकीदार बन के आईए। ते जेड़ी गफलत विच सुती होवे कौम, संगत जिस तो जिस कुराहे पए होण गुरमत नू छड़ के, ओदा होका दाओ गुरमत दा, किसे दे गिटे लगे गोडे लगे। असी हां तुहाडे चौकीदार, ते अज साडे डेरियां विच स्थानां विच की हो रहा है, बस साडे बाबे साडे महापुरख साडे संत कहिंदे पाणी नहीं सन निकलदा, उहनां ने पाणी कढ़ता धरता, पानी तो बोर भी कढ़दे अज खे आखो सतनाम, किहड़ा नवां कम हो गया, बोर थोड़े चलते ने। असी संतां की गड्डी खड़ गई, उन्होंने तेल की जगह पानी पा लिया, मुड़ के खड़ी होनी। इतने पंजाब जट मर गए बेचारियां, ते लोन नहीं दे हुंदा, ओ जे संत नू ट्रैक्टर को जाए करो पानी पा के जीरी का कद्दू करा दे, फिर तो गल बनी। जे अपनी गड्डी चला ली की फायदा हो, बचो गुरमुख प्यारे, आ जेड़ा बचन है इस रवैये का, इको बन लो पले, ओ ना देखिए तो प्राणपति के। इन्हें मत मतंत्र गुरु गोबिंद सिंह जी कहने, मैं वेखे सब नू भोखे आ, पर कितों भी आवाज नहीं आई अकाल पुरख दे बनो। अज मैं बेनती करना तुहानू, जे अज दे संत जे अज दा पंथ दोवें रल के प्रचार ए करन लग जांदे श्री गुरु ग्रंथ साहब दे बनो, तां सुपना सिद्ध हो जांदा, राज करेगा खालसा। संत तां ढोलकी चक्की बजदा, लूलों दे बनो, राड़े दे बनो, कलेरां दे बनो, भिंडरां दे बनो, जगादरी आले दे बन जो, अमृतसर आले दे बन जो, पठानकोट आले दे बन जो, ते पंथ होर डांग चक्की फिरदा, वो कहना मेरी पार्टी च आ जो, अज खे आखो सतनाम। फिर संत अपने डेरे कनी नू खिंचदा, पंथ अपनी पार्टी कनी नू खिंचदा, तां ही तां बाबा जी कले जी रह गए। हेमकुंड जाईदा तुहाडी कृपा नाल, तुसीं वी गए होणे, उत्थे पहला गुरुद्वारा गोबिंद घाट है ना, जिथे बसंगढ़ दी, उत्थे जिहड़ा डीएम है ना वड्डा मैनेजर जनरल मैनेजर हेमकुंड कस्ब दा, उह सरदार अजीत सिंह है, रिटायर्ड फौजी है, उह साडे कोल दे निकमाणो पिंड दे। ਉਹ ਮੈਨੂੰ ਇੱਕ ਦਿਨ ਕਹਿੰਦੇ ਬਾਬਾ ਜੀ ਇੱਕ ਬਚਨ ਕਰਨਾ, ਮੈਂ ਕਿਹਾ ਦੱਸੋ। ਕਹਿੰਦਾ 3 ਲੱਖ ਬੰਦਾ ਇੱਥੇ ਆਉਂਦਾ ਹੈ ਯਾਤਰਾ ਕਰਨ, 3 ਲੱਖ, ਤੇ ਜਿਹੜਾ ਬੰਦਾ ਆਉਂਦਾ ਮੈਨੂੰ ਆ ਕੇ ਕਹਿੰਦਾ ਮੈਨੇਜਰ ਸਾਹਿਬ ਮੈਂ ਫਲਾਣੇ ਪ੍ਰਧਾਨ ਦਾ ਬੰਦਾ ਮੈਨੂੰ ਕਮਰਾ ਦਿਓ, ਦੂਆ ਆਊਗਾ ਮੈਂ MLA ਦਾ ਬੰਦਾ ਮੈਨੂੰ ਕਮਰਾ ਦਿਓ, ਤੀਆ ਆਊਗਾ ਮੈਂ ਵਜ਼ੀਰ ਦਾ ਬੰਦਾ ਮੈਨੂੰ ਕਮਰਾ ਦਿਓ, ਮੈਂ ਫਲਾਣੇ ਦਾ ਬੰਦਾ ਮੈਨੂੰ ਕਮਰਾ ਦਿਓ। ਕਹਿੰਦਾ ਦੁੱਖ ਨਾਲ ਕਹਿੰਦਾ ਮੈਂ 3 ਲੱਖ ਬੰਦੇ ਵਿੱਚੋਂ ਇੱਕ ਵੀ ਨਹੀਂ ਆ ਕੇ ਕਹਿੰਦਾ ਮੈਂ ਗੁਰੂ ਦਾ ਸਿੱਖ ਹੈ ਮੈਨੂੰ ਕਮਰਾ ਦੇ ਦਿਓ।
1: ਸਤਨਾਮ,
0: ਕਿੱਧਰ ਨੂੰ ਤੁਸੀਂ? ਉਹ ਭਾਈ ਗੁਰਦਾਸ ਨੇ ਸਾਨੂੰ ਕੀ ਆਖਿਆ ਸੀ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਬਣੇ ਬੰਦੇ ਦਾ ਬੰਦਾ। ਅਸੀਂ ਬੰਦਿਆਂ ਨਾਲ ਜੁੜ ਗਏ, ਸਾਡੇ ਹੋਏ ਇੱਕ ਦਿਨ ਕੀਰਤਨ ਸੰਤ ਸਮਾਗਮ, 18-20 ਸੰਤ ਇਕੱਠੇ ਕਰੇ ਵੀ ਉਹਨਾਂ ਨੇ, ਬੀਬੀਆਂ ਆਈਆਂ ਕੀਰਤਨ ਸੁਣਨ, ਉਹ ਸਾਜਰੀ ਪੈ ਗਈਆਂ ਪੰਜ ਚਾਰ ਮੂਹਰੇ, ਰਾਤ ਦਾ ਦੀਵਾਨ ਸੀ। ਸੈਕਟਰੀ ਸਾਹਿਬ ਕਹਿੰਦੇ ਉੱਠੋ ਬੀਬੀਓ ਕੀਰਤਨ ਸੁਣੋ, ਉਹ ਪਈਆਂ ਰਹੀਆਂ। ਹੋਰ ਸੰਤ ਆ ਗਿਆ, ਕਹਿੰਦਾ ਉੱਠੋ ਬੀਬੀਓ ਕੀਰਤਨ ਸੁਣੋ, ਉਹ ਤਾਂ ਵੀ ਨਾ ਉੱਠੀਆਂ। ਜਦ ਤੀਆ ਸੰਤ ਆਇਆ ਫਿਰ ਉਹਨੇ ਕਿਹਾ ਬੀਬੀਓ ਇੱਥੇ ਪੈਣ ਆਈਆਂ, ਉੱਠੋ। ਇੱਕ ਬੀਬੀ ਪਈਓ ਪਈ, ਕਹਿੰਦੀ ਨਾ, ਕਹਿੰਦੀ ਸੈਕਟਰੀ ਤੂੰ ਆਪਣਾ ਕੰਮ ਕਰ, ਅਸੀਂ ਆਪੇ ਉੱਠ ਖੜਨੇ ਜਦ ਸਾਡੇ ਵਾਲਾ ਸੰਤ ਆਊਗਾ। ਸਭ ਕਰਾ ਲਓ ਕੀਰਤਨ, ਕਰਾ ਲਓ ਸਿੱਖੀ ਦਾ ਪ੍ਰਚਾਰ। ਕਹਿੰਦੇ ਜੇ ਸਾਡੇ ਵਾਲਾ ਸੰਤ ਆਊਗਾ ਅਸੀਂ ਆਪੇ ਉੱਠ ਖੜਨੇ। ਉਹ ਬੀਬੀਓ ਸੰਤਾਂ ਨੂੰ ਕਾਹਨੂੰ ਟੁਕੜੇ ਕਰ ਲੱਗੇ, ਉਹ ਘਰ ਵੰਡ ਲਿਆ ਕਰੋ, ਮੈਸਾਂ ਵੰਡ ਲਿਆ ਕਰੋ, ਖੇਤ ਵੰਡ ਲਿਆ ਕਰੋ, ਸਾਰਿਆਂ ਨੂੰ ਇੱਕ ਰਹਿਣ ਦੋ, ਕਾਹਨੂੰ ਵਿਚਾਰੇ ਨੂੰ ਵੱਢਦੇ ਉਹਨਾਂ ਨੂੰ। ਗੁਰਸਿੱਖ ਪਿਆਰੇ ਉਹ ਕਿੱਧਰ ਨੂੰ ਤੁਰ ਪਏ ਆਪਾਂ, ਜੇ ਕਿਤੇ ਹਰ ਇੱਕ ਜਗ੍ਹਾ ਪ੍ਰਚਾਰ ਹੋਣ ਲੱਗ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦਾ। ਦੇਖੋ ਸਿੱਖੀ ਦੀ ਕੀ ਚੜ੍ਹਦੀ ਕਲਾ, ਕੋਹ ਨਾ ਦੇਖੀ ਪ੍ਰਾਣ ਪਤੀ, ਬਸ ਸਾਡੇ ਵੇਰੇ ਆ ਜਾਓ, ਸਾਡੇ ਨਾਲ ਜੁੜ ਜਾਓ। ਆ ਸਾਡੇ ਨਾਲ ਨੇ ਸਾਨੂੰ ਮਾਰ ਲਿਆ, ਜੇ ਕਿਤੇ ਸਾਰੇ ਇਕੱਠੇ ਹੋ ਕੇ ਕਮਰ ਕੱਸਾ ਕਰ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ, ਨਾ ਜੈ ਜੈਕਾਰ ਹੋ ਜਾਵੇ। ਅੱਜ ਕੇ ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਸਭ ਨੂੰ ਵੇਖਿਆ, ਸਭ ਦੇ ਉਪਦੇਸ਼ ਸੁਣੇ, ਸਭ ਦੇ ਮਤ ਵੇਖੇ, ਮੈਨੂੰ ਇੱਕ ਵੀ ਨਹੀਂ ਲੱਭਿਆ। ਕੋਊ ਨਾ ਦੇਖੀਏ ਤਾਂ ਪ੍ਰਾਣ ਪਤੀ ਕੇ, ਜਿਹੜਾ ਇਹ ਕਵੇ ਤੁਸੀਂ ਰੱਬ ਦੇ ਬਣ ਜਾਓ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਣ ਜਾਓ।
1: ਸ੍ਰੀ ਭਗਵਾਨ ਕੇ ਪਾਏ ਕਿਰਪਾ ਹੁੰਦੇ।
0: ਆਖਰੀ ਤੁਕ ਹੈ ਗੁਰਸਿੱਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਵੇਂ ਜੋਗੀ ਨੇ, ਭਾਵੇਂ ਸਰੇਵੜੇ ਨੇ, ਭਾਵੇਂ ਸਿੱਧ ਨੇ, ਭਾਵੇਂ ਕਿਸੇ ਵੀ ਮਤ ਦਾ ਕੋਈ ਹੈ, ਜੇ ਉਹਦੇ ਕੋਲ ਸ੍ਰੀ ਅਕਾਲ ਪੁਰਖ ਜੀ ਦੀ ਭਾਏ ਪਿਆਰ, ਭੱਬੇ ਨੂੰ ਕੰਨਾਂ ਲੱਗ ਗਏ ਨੇ ਇੱਥੇ, ਤੇ ਕਿਰਪਾ ਕਹੀਏ ਉਹਦੀ ਕਿਰਪਾ ਦ੍ਰਿਸ਼ਟੀ ਮਿਹਰ, ਜੇ ਉਸ ਵਾਹਿਗੁਰੂ ਦਾ ਸੱਚਾ ਸੁੱਚਾ ਪ੍ਰੇਮ ਨਹੀਂ, ਪ੍ਰੇਮ ਲੱਗਿਆ ਵੇ ਦੇਹੀਆਂ ਦੇ ਨਾਲ, ਪ੍ਰੇਮ ਲੱਗਿਆ ਵੇ ਜੜਤਾ ਦੇ ਨਾਲ, ਪ੍ਰੇਮ ਲੱਗਿਆ ਮਤ ਮਤੰਤਰਾਂ ਦੇ ਨਾਲ, ਜੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਨਹੀਂ ਬਣਿਆ, ਪ੍ਰੇਮ ਤੋਂ ਬਿਨਾਂ ਉਹਦੀ ਕਿਰਪਾ ਨਹੀਂ ਹੋਣੀ।
1: ਜੇ ਤੁਹਾਡੇ ਵਿੱਚ ਵਾਹਿਗੁਰੂ ਦਾ ਪ੍ਰੇਮ ਨਾ ਬਣਿਆ, ਤੁਹਾਡੀ ਸਾਰੀ ਕਮਾਈ ਵਾਹਿਗੁਰੂ ਦੀ ਨਿਗਾਹ ਵਿੱਚ ਇੱਕ ਰੱਤੀ ਦੀ ਨਹੀਂ ਬਣਨੀ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਜੇ ਇੱਕ ਪ੍ਰੇਮ ਨਾਲ ਤੁਹਾਡੇ ਵਿੱਚ ਬਣਿਆ ਤਾਂ ਗੁਰਸਿੱਖ ਪਿਆਰਿਓ ਤੁਹਾਡੀ ਕਾਲ ਕਮਾਈ ਇੱਕ ਰਤੀ ਦੀ ਵੀ ਵਾਹਿਗੁਰੂ ਨੇ ਨਹੀਂ ਮੰਨਣੀ।
2: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।

किस युग में तो कहियत है सूरा आत्म जिना

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Bin shabde, shud na ho koi. Bin shabde.

0: शब्द
1: सोचना होई
0: फिर शब्द
1: सोचना होई
0: वाहे गुरु

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ।

सतगुर मिलिया हर पाया मिलिया सहज भाई। मैं सतगुर सागर

0: ਜਿਨ੍ਹਾਂ ਬਾਤ ਕੋ ਬਹੁਤ ਸੰਦੇਸ਼ ਰੋਧ ਤੇ ਮਿਟੇ ਸਭ ਸਭ ਗਿਆ। ਸਹਿਜ ਸੈਨ ਅਰ ਸੁਖ ਮਨ ਨਾਰੀ ਊਂਦ ਕਮਲ ਬਿਗਸਾਇਆ। ਦੇਖੋ ਅਚਰਜ ਪਿਆ, ਦੇਖੋ ਅਚਰਜ ਪਿਆ, ਜੇ ਠਾਕੁਰ ਕੋ ਸੁਨਤ ਅਗਾਦ ਬੋਧ ਸੋ ਹਿਰਦੈ ਗੁਰ ਦਇਆ। ਜੋ ਦੂਤ ਮੋਇ ਬੋਧ ਸੰਤਾਵਤ ਤੇ ਭਯਾਨਕ ਭਇਆ, ਕਰੇ ਬੇਨਤੀ ਰਾਗ ਠਾਕੁਰ ਤੇ ਹਮ ਤੇਰੀ ਸਰਨਿਆ। ਜੇ ਭੰਡਾਰ ਗੋਬਿੰਦ ਕਾ ਖੁਲਿਆ, ਜੇ ਪ੍ਰਾਪਤ ਤੈ ਲਿਆ, ਏਕ ਰਤਨ ਮੋਕੋ ਗੁਰਦੀਨਾ, ਮੇਰਾ ਮਨ ਤਨ ਸ਼ੀਤਲ ਥਿਆ। ਏਕ ਬੂੰਦ ਗੁਰ ਅੰਮ੍ਰਿਤ ਦੀਨੋ
1: ਅਟਲ
0: ਤਾਂ ਅਟਲ ਅਮਰ ਨਾ ਮੁਆ। ਭਗਤ ਭੰਡਾਰ ਗੁਰੂ

What?

सतनाम श्री वाहिगुरु साहिब जी

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਰਸਰਾਤ ਚਿਤਵੋ ਅਨਦਨ ਮੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦਿਖੈ ਬਿਖਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀ ਰਤ ਕੀ ਗੁਰੂ ਰਾਮਦਾਸ ਰਾਖੋ

ਜਿਸ ਪਾਸ ਬੈਠਿਆਂ ਸੋਹੀ ਆਏ ਸਭਨਾਂ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈ ਤਸਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ ਕੋਈ ਜਾਣੈ ਕਵਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਹੈ ਤਾਮ ਹੈ ਸੰਤੋਖ ਨਾ ਪਾਇਆ ਹਸਤ ਰਾਥ ਆਸਵ ਪਵਨ ਤੇਜ ਧਣੀ ਭੂਮਣ ਚਤੁਰੰਗਾ ਸੰਗ ਨਾ ਚਾਲਿਓ ਇਨ ਮਹਿ ਕਛੂ ਹੈ ਊਠ ਸਧਾਇਓ ਨਾਂਗਾ ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਉਹ ਸੀ ਤੇ ਸੱਚ ਸੋਚਾ ਹੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਗਈ ਜੇ ਲਾਜਰਾਂ ਪਾਰ ਸੁਖਿਆ ਭੁੱਖ ਨਾ ਉਤਰੀ ਜੇ ਬੰਨਾਂ ਪਾਰ ਸਿਆਣਪ ਲੱਖ ਹੋ ਹੈ

ਪਾਤਸ਼ਾਹ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ। ਚੰਗਾ ਨਾਉ ਰਖਾਏ ਕਹਿ ਜਸ ਕੀਰਤ, ਜਗ ਲੇ ਜੇ ਤੈ ਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ, ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤੈ ਸੁਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋਪਾ ਕਾਲ, ਸੁਣਿਆ ਪੋਹੋ ਨ ਸਿੱਖੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਵਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੱਠ ਸਟਕਾ ਇਸ਼ਨਾਨ, ਸੁਣਿਆ ਪੜ ਪੜ ਪਾਵ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਵਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੁਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੱਠ ਸਟਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾਂ ਕੇ ਗਾਸ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਸ, ਸੁਣਿਆ ਹਾਥ ਹੋਵੇ ਸਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਈ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਸੁਰਤੋ ਵੈ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ, ਮੰਨੇ ਮੂੰਹ ਝੂਟਾ ਨਾ ਖਾਈ, ਮੰਨੇ ਜਮ ਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਮਾਰਗ ਠਾਕ ਨਾ ਪਾਈ, ਮੰਨੇ ਪਾਤਸ਼ਾਹ ਪ੍ਰਗਟ ਜਾਈ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਪਾਵਹਿ ਮੁਖ ਦੁਆਰ, ਮੰਨੇ ਪਰਵਾਰ ਸਦਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਵੇ ਨਾ ਭਿੱਖ।

ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਵੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਨ ਦਰਗਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰੂ ਕਰਤੇ ਕਹਿ ਕਰਨ ਨਾਹੀ ਸੁਮਾਰੂ ਧੌਲ ਧਰਮ ਦੈ ਕਪੂਤ ਸੰਤੋਖ ਸਾਪ ਰੱਖੈ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੂ ਤਬਲੇ ਉੱਪਰ ਕੇਤਾ ਪਾਰੂ ਧਰਤੀ ਹੋਰ ਪਰੈ ਹੋਰ ਹੋਰ ਦਸਤੇ ਪਾਰ ਤਲੈ ਕਵਣ ਜੋਰ ਜੀ ਜਾ ਤਿਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਗੀਤਾ ਤਾਣ ਸਵਾਲੇ ਰੂਪ ਗੀਤੀ ਦਾਸ ਜਾਣੇ ਕੌਣ ਕੂਤ ਗੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੁਨਰੰਕਾਰ ਅਸੰਖ ਜਪ ਸੰਘ ਭਾਉ ਸੰਘ ਪੂਜਾ ਸੰਘ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੁੜਿਆਰ ਗੁੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰੂ ਨਾਨਕ ਨੀਚ ਕਹੇ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੁੜਿਆਰ ਗੁੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰੂ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਤਾਭ ਗਮ ਗਮ ਅਸੰਖ ਲੋਭ ਸੰਖ ਤਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨ ਇਹ ਲਿਖੇ ਤੈਸ ਸਿਰ ਨਾਹੀ ਜੈ ਫੁਰਮਾਏ ਦਿਵ ਦਾਏ ਜਿਤਾ ਗੀਤਾ ਦਿੱਤਾ ਨਾ ਉਮਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਬਾਣੀ ਤੋਂ ਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਤੋਏ ਭਰੀਆ ਮਤ ਬਾਬਾ ਕੇ ਸੰਗ ਉਤੋਂ ਪਹਿਨਾ ਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮਨਾਹੀ ਕੋਏ ਵਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਓ ਕਵਣ ਸੁਬੇਲਾ ਭਗਤ ਕਵਣ ਕਵਣ ਸਿਤ ਕਵਣ ਵਾਰ ਕਵਣ ਸੇ ਰੁਤੀ ਮਹਾਂ ਕਵਣ ਜਿਤ ਆਕਾਰ ਵੇਲ ਨ ਪਾਈਆ ਪੰਡ ਕੀ ਜੇ ਹੋ ਗਏ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾਂ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਗਿਵ ਕਰ ਆਖਾਂ ਗਿਵ ਸਾਲਾਹੀ ਕਿਉਂ ਵਰਨੀ ਗਿਵ ਜਾਣਾ ਨਾਨਕ ਆਖਣ ਸਭ ਕੋ ਆਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਿਤੇ ਬਾਂਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵੇ ਸਮੁੰਦ ਨਾ ਜਾਣੀਆਂ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਗੀੜੀ ਤੁਲ ਨਾ ਹੋ ਬਣੀ ਜੇ ਤਿਸ ਮਨਾਉਣਾ ਵਿਸਰੇ
ਅੰਤ ਨਾ ਸਿਵਤੀ ਕਰਨ ਨਾ ਅੰਤੋ, ਅੰਤ ਨਾ ਕਰਨ ਦੇਣ ਨਾ ਅੰਤੋ, ਅੰਤ ਨਾ ਵੇਖਣ ਸੁਣਨ ਨਾ ਅੰਤੋ, ਅੰਤ ਨਾ ਜਾਪੈ ਕੀਤਾ ਆਖਿਆ ਮਨ ਮੰਤੋ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਬਾਰਾ ਬਾਰ, ਅੰਤ ਕਾਰਣ ਕਿਤੇ ਬਿਲ ਲਾਹੀ, ਤਾਂ ਕਿ ਅੰਤ ਨਾ ਪਾਈ ਜਾਹੀ, ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤੇ ਉੱਚੇ ਕੌਣ ਜਾਣੈ ਸੋਏ, ਜੇ ਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ, ਕਿਤੇ ਮੰਗੈ ਜੋਧ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪਤ ਟਾਇਮ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਗਾਹੀ ਖਾਏ, ਕਿਤਿਆਂ ਦੁਖ ਭੋਗ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਉਹ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ ਜੇਤੀਆਂ ਮੋਂ ਖਾਏ, ਆਪੇ ਜਾਣੇ ਆਪੇ ਦੇ, ਆ ਕਹੇ ਸੇ ਪੇ ਕਈ ਕਹੇ, ਜਿਸ ਨੂੰ ਬਖਸ਼ੇ ਸ਼ਬਦ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਮੁੱਲ ਲੈ ਜਾਹੀ, ਅਮੁੱਲ ਪਾਏ ਮੁੱਲਾਂ ਸਮਾਹੀ, ਅਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਅਮੁੱਲ ਪ੍ਰਵਾਨ, ਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲ ਅਮੁੱਲ ਆਖੈ ਨਾ ਜਾਈ, ਆਖ ਆਖ ਰਹੇ ਲਿਬਲਾਈ, ਆਖੈ ਵੀਦ ਪਾਠ ਪੁਰਾਣ, ਆਖੇ ਬੜੇ ਕਰੇ ਬਖਿਆਣ, ਆਖੇ ਬ੍ਰਹਮੇ ਆਖੇ ਅੰਬ, ਆਖੇ ਗੋਪੀ ਦਾ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਗੀਤੇ ਗੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਾਰ ਮੁਨ ਜਨ ਸੇਵ, ਗੀਤੇ ਆਖੇ ਆਖਣ ਪਾਏ, ਗੀਤੇ ਕਹੇ ਕਹੇ ਉੱਠ ਉੱਠ ਜਾਏ, ਏਤੇ ਗੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਗਏ, ਦੇਵੜ ਪਾਵੇ ਦੇਵੜ ਹੋਏ, ਨਾਨਕ ਜਾਣੇ ਸੱਚਾ ਸੋਏ, ਜੇ ਕੋ ਆਖੇ ਐਮ ਬੋਲ ਵਿਗਾੜ, ਤਾਂ ਲਿਖੀਏ ਸਰਗਾਵਾ ਰੰਗਵਾਰ, ਸੋ ਉਦਾਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾਓ, ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸੋ ਕਹੀ ਅਨ, ਕਿਤੇ ਗਾਵਣ ਹਾਰੀ, ਗਾਵੇ ਦੋਨ ਪਾਉਣ ਪਾਣੀ ਬੈ ਸੁੰਤਰ, ਗਾਵੇ ਰਾਜਾ ਧਰਮ ਦੁਆਰੀ, ਗਾਵੇ ਹੈ ਚਿਤ ਗੁਪਤ ਲਿਖ ਜਾਣੇ ਹੈ, ਲਿਖ ਲਿਖ ਧਰਮ ਵਿਚਾਰੀ, ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੀ, ਗਾਵੇ ਹੈ ਇੰਦਰ ਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੀ, ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ, ਗਾਵੇ ਹੈ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਆਲੇ, ਗਾਵਨ ਰਤਨ ਪਾਏ ਤੇਰੇ ਆਸਠ ਦੀ ਰਤਨਾਲੇ, ਗਾਵੇ ਹੈ ਜੋਧ ਮਹਾਂਬਲ ਸੂਰਾ, ਗਾਵੇ ਖਾਣੀ ਚਾਰੀ, ਗਾਵੇ ਹੈ ਖੰਡ ਮੰਡਲ ਵਰ ਪੰਡਾਓ, ਕਰ ਕਰ ਰੱਖੇ ਤਾਰੇ ਸਹੀ ਤੁਧ ਨ, ਗਾਵੇ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇਵੈ ਚਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਹੋ ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋ ਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰ ਹੋ ਜਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਜੋੜੀ ਧਿਆਨ ਕੀ ਕਰੇ ਬਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਦਿਸੈ ਆਦੇਸ਼ ਆਦਿ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਂ ਕੀਰ ਦਿਸੈ ਦਿਆਵਰਾ ਸਾਦ, ਸੰਯੋਗ ਵਿਯੋਗ ਕਾਰ ਚਲਾਵੈ ਲਿਖੇ ਆਵੈ ਭਾਗ, ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਚੰਚਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ, ਉਹ ਵੇਖੈ ਉਹ ਨਾ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ, ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਣ ਲੋਇ ਲੋਇ ਭੰਡਾਰ ਜੋਗ ਛਪਾਇਆ ਸੋ ਏਕਤਾ ਵਾਰ, ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ,
आदेश तथा आदेश वाद नील अनाद अनाथ जुगे कोवेश एक दूजी पौ लख हो है लख हो वह लख भी सो लख लख गिड़ाखी है एक नाम जगदीश ए तरा पत पबड़िया चढ़िया हो कीस सुन गलाया काश की गीटाया गिरीस नानक नदरी पाई है गूड़ी गूड़ ठीस आखण जोर च पैन है जोर जोर ना मंगण देन ना जोर जोर ना जीवन मरण है जोर जोर ना राजमाल मन सोर जोर ना सुरती ज्ञान विचार जोर ना जुगती छुटै संसार जिस हाथ जोर कर वेखै सोई नानक उत्तम नीच न कोई राती रुती थेती वार पवन पाणी अग्नि पाताल तिस विच धरती थाप रखी धर्मसाल तिस विच जी जुगत के रंग जिनके नाम अनेक अनंत करमी करमी होए विचार सच्चा आप सच्चा दरबार तिथै सोहन पंच प्रवान नगरी कर्म पवै निशान कच पकाई उथै पाए नानक गया जापै जाए धर्म खंड का यो धर्म ज्ञान खंड का खो कर्म केते पवन पाणी वै संतर केते कान महेश केते वरमै काढ़ दघड़ियां रूप रंग के वेश केतियां कर्म भूमि मेर केते केते तू उपदेश केते अंध चंद सूर केते केते मंडल देश केते सद्ध बुद्ध नाथ केते केते देवी वेश केते देवदान मन केते रतन समुंद केतियां खाणी केतियां बाणी केते पात नरेंद केतियां सुरती सेवक केते नानक अंत नंत ज्ञान खंड मैं ज्ञान प्रचंड तिथै नाद विनोद कोड़ आनंद शर्म खंड की बाणी रूप तिथै काढ़त घड़ी है बहुत अनूप ताकियां गल्लां कथियां न जाए जे को कह पिछे पछताए जिथै घड़िया सुरत मत मन बुद्ध जिथै घड़िया सुरस दंग की शुद्ध कर्म खंड की बाणी जोर जिथै होर न कोई होर जिथै जोत महाबल सूर तिन मैं राम रहया भरपूर तिथै सीतो सीता महमा माहे दाके रूप न कथने जाहे ना ओ मरह न ठगे जाहे जिनकै राम वसै मन माहे तिथै भगत वसै के लोह करे आनंद सचै मन सोए सच खंड वसै निरंकार कर कर वेखै नजर निहाल तिथै खंड मंडल बर पंड जे को कथै दंत न अंत तिथै लो लो आकार जिव जिव हुकम तिव तिवकार वेखै विकसै कर विचार नानक कथना करड़ा सार जात बहारा तीर जिसन आर हरण मत विदतियार पाओ कला गंतपताऊ पांडा पाओ अमृत तत टाल कड़ियाए शब्द सची टकसाल जिनको नजर कर्म जनकार नानक नजरी नजर निहाल श्लोक पवन गुरु पाणी पिता माता दर्द महात दिवस रात दुए दाई दाया खेला सगल जगत चंग्याईयां बुरियाईयां वाच धर्म दूर करमी आपो अपनी के नेड़े के दूर जिन्नी नाम ते आया गए मशकत काल नानक ते मुख जले केती छुट्टी नाल

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਹ ਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਬਾਰ ਹਮਰੇ ਦੋਸ਼ਟ ਸਭਾ ਤੁਮ ਕਾਵੋ ਆਪ ਹਾਸਦੈ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰੇ ਸਭ ਬੈਰਨ ਕੋ ਆਜ ਸੰਗਰੇ ਪੂਰਨ ਹੋਏ ਹਮਾਰੀ ਆਸਾ ਦੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਸਦੈ ਮਜੋ ਭਰਿਆ ਮਰਨ ਕਾਲ ਕਾ ਦਰਾਸ ਨੇ ਭਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਸਜ ਕਰੇ ਰਛਾ ਰਾਖ ਲੈ ਉਮਰ ਰੱਖਣਾਰੇ ਸਾਹ ਸੰਸਾਰ ਪਿਆਰੀ ਦੀਨ ਬੰਧ ਦਰਸ਼ਨ ਗੇ ਹੰਤਾ ਤੁਮਹਾਂਪੁਰੀ ਜਦਗੰਤਾ ਕਾਲ ਪਾਏ ਬ੍ਰਹਮਦਰਾ ਕਾਲ ਪਾਏ ਸਿਵ ਜੁਗ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਓਮ ਵੇਦਰਾਜ ਬ੍ਰਹਮਾ ਜੋਤੀ ਓਮ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਵਨ ਕਾਲ ਸਭ ਜਗਤ ਬਣਾਇਓ ਦੇਵਦਾਇ ਤਵ ਜਸਨ ਬੁਝਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬੜ ਬੜ ਕੀ ਜਾਣੈ ਜਬ ਬੁੱਧ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰਾ ਤੰਦਰਾਲਮ ਜਾਣਤ ਵੇਦ ਵੇਦ ਹਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਿ ਨੀਲ ਨਾਦ ਸੰਭ ਤਾ ਕਾ ਮੂੜ ਚਾਰਤ ਵੇਦਾ ਤਾ ਕੋ ਭੇਵ ਨ ਪਾਵਤ ਵੇਦਾ ਜਾ ਕੋ ਕਰਪਾਨ ਅਨੁਮਾਨਤ ਤਾ ਕੋ ਕਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਗ੍ਰਹ ਸਦਾ ਸਿਵ ਨਿਰੰਕਾਰ ਕਾ ਜੀਂਦਨ ਭੈਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਜੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਇਕ ਰੂਪ ਰੂਪ ਸਰੂਪਾ ਰੰਗ ਭਾਉ ਰਾਵ ਕੇ ਭੂਪਾ ਅੰਡ ਜੀਰਜ ਖਿਸ਼ਿਨੀ ਉਤਪਜ ਖਾਨ ਬਹੁਤ ਰਜ ਦੀਨੀ ਕਹੂੰ ਬੁਰਾ ਰਾਵ ਬੈਠਾ ਗੁਣ ਰੰਗ ਸਗਲੀ ਸ੍ਰਿਸ਼ਟ ਦਿਖਾਏ ਜੰਮ ਪਵਾ ਜੁਗਾਸ ਰੂਪ ਸੁਜਮ ਪਵ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੂ ਰਣ ਕਾਤਾ ਜੀ ਅਸ ਤੁਜ ਤਬ ਸਰਣੀ ਪਰੇ ਦਿਨ ਕੇ ਦੋਸ਼ ਦੁਖਤਾ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋਈ ਕਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਰਹਿੰਦ ਕਾਲਾ ਕਿਰਪਾ ਦ੍ਰਿਸ਼ਟ ਦਨ ਜਹਿਨ ਹਰੇ ਹੋ ਤਾਂ ਕਿ ਤਾਪ ਤਨਕ ਮੋਹ ਹਰੇ ਹੋ ਰਿਧ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਸ ਸਕੈ ਨ ਕੋਈ ਏਕ ਵਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਂ ਉਬਾਰਾ ਜਿਨ ਨਰ ਨਾਮ ਤਿਹਾਰ ਕਹਾ ਦਾਰਦ ਦੋਸ਼ਟ ਦੋਗ ਦੇ ਰਹਾ ਖੜ ਕੇ ਮੈਂ ਸਰਨ ਦਿਆਰੀ ਆ ਬਹਾ ਦਲਿਓ ਵਾਰੀ ਸਰਬ ਠਾਵਰ ਮਹੋ ਸਹਾਈ ਦੁਸ਼ਟ ਦੋਗ ਤੇ ਲਿਓ ਜਾਈ

ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਗਾ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੀ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾਂ ਗੱਲਾਂ ਸਮਰੱਥ ਸੁਲਾਮੀ ਸੋ ਕਮਰੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਏ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਏ ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਨ ਕਾ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਦੈਨ ਸੁਖ ਹੋਆ ਦਿੱਤ ਕਰ ਅਨਹਦ ਵਾਜੇ। ਸਾਚੀ ਲਿਵੈ ਬਨ ਦੇ ਨਮਾਣੀ, ਦੇ ਨਮਾਣੀ ਲਿਵੈ ਵਾਜੋ ਤਿਆਗ ਕਰੇ ਵਿਚਾਰੀਆ, ਤੁਦ ਬਾਦ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀ ਆ, ਇਸ ਨਾ ਹੋਰ ਥਾਂ ਨਾਹੀਂ ਸ਼ਬਦ ਲਾਗ ਸਵਾਰੀ ਆ, ਕਹੇ ਨਾਨਕ ਲਿਵੈ ਵਾਜੋ ਤਿਆਗ ਕਰੇ ਵਿਚਾਰੀ ਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਨਕਾ ਮੋਹ ਤੁਟਾ ਜਨਕਾ ਸਭ ਸੱਚੇ ਸਵਾਰਿਆ। ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਉਰਜਾ ਕਰੇ ਵਿਚਾਰਿਆ। ਇੱਕ ਪਰਮ ਭੂਲੇ ਫਿਰੈ ਦਾ ਦੇਸੋ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਉਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ ਅਗਥ ਕੀ ਕਰੈ ਕਹਾਣੀ, ਕਰੈ ਕਹਾਣੀ ਅਗਥ ਕੇਰੀ ਗਿੱਤ ਦੁਆਰੇ ਪਾਈ ਹੈ, ਧਨ ਮਨ ਧਨ ਸਭ ਸਾਂਭ ਗੁਰੂ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਕਥਿਓ ਗਤ ਕਹਾਣੀ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਹੇ ਮਾਇਆ ਮੋਹਣੀ ਜਨੇਤ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਜਨੈ ਕੀਤੀ ਜਿਨ ਠਗੌਲੀ ਪਾਈ ਆ, ਗੁਰਬਾਣ ਕੀਤਾ ਦਿਸੈ ਬਿਟੋ ਜਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚਾਂਚਲ ਚਦਰਾਈ ਗਿਰਹਿ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਦਾ ਸੱਚ ਸੰਭਾਲੇ, ਇਹ ਕੁਟੰਬ ਦੂਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਦਿਸ ਨਾਲ ਕਿਉਂ ਜਿਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗ ਮੈਂ ਗੁਜਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣਹੀ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੋ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੋਰ ਨਾਰ ਮੁਣ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੁਖ ਪਾਏ ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲਭ ਲੋ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨੋ ਦਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਜਿਉ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲਾਂ ਜਿੰਨਾ ਮਾਰਗ ਪਾਵਹੀ, ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵਹੀ, ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ, ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੈ ਚਲਾਵਹੀ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ ਜੰਤਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ,
ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਰਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਬਿਨ ਸਹਿਜ ਸਹਸਾ ਨਾ ਜਾਏ ਨਾ ਜਾਏ ਸਹਸਾ ਕਦੇ ਸੰਜਮ ਰਹੇ ਕਰਮ ਕਮਾਏ ਸਹਸਾ ਜੀਉ ਮਲੀਣ ਹੈ ਕਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹਉ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ ਜੀਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੋ ਸੁਣੈ ਨਾਹੀ ਫਿਰੈ ਜੋ ਬੇ ਤਾਲਿਆ ਕਹੇ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਹਿ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਵਰਨਾ ਜਾਣੇ ਕੋਏ

ਸਤਿਗੁਰੂ ਗੁਨਾ ਪਾਏ ਫਿਰ ਪਾਏ ਮੁਕਤ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਅਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਦਾ ਬਾਏ ਕਹਿ ਕਰਦਾ ਪੇ ਉਗੰਬਰਦਾਏ ਉਗੰਬਰਦਾਏ ਆਪ ਵੇਖੈ ਗੁਰਮੁਖ ਸਿੰਧ ਕਿਸੇ ਬਜਾਏ ਤੋੜੇ ਬੰਧਨ ਉਗਮੁਖਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵ ਲਾਏ ਕਹਿ ਨਾਨਕ ਆਪ ਕਰਦਾ ਆਪੇ ਹੁਕਮ ਬਜਾਏ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬਾਜੋ ਤੱਤਾ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਬੰਸੋ ਤਾਸ ਤਿਆ ਰਹਿਣ ਬਿਹਾਣੀ ਗੁਰ ਕਿਰਪਾ ਤਿਸੇ ਜਨ ਜਾਗੇ ਜਿਨ ਹਰ ਮਨ ਵਸਿਆ ਭੁੱਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾ ਗਏ ਜਾਗਦ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਉੜਦਾ ਤਾਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੇ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਨਵਿਆ ਪਹਿਲਾਂ ਇਹ ਗੁਰਮੁਖ ਦਾ ਸੰਭਾਲੀਏ ਕਹੇ ਨਾਨਕ ਉੜਦਾਤਾ ਸੋ ਕਿਉਂ ਮਨੋ ਬਿਸਾਰੀਏ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਮੇ ਕੋ ਜਿਹੀ ਕਰਤਾ ਕਿ ਉਦਰ ਜਾਇਆ ਜਾਂ ਤਿਸ ਪਾਉਣਾ ਤਾਂ ਜੰਮਿਆ ਪਰਿਵਾਰ ਫਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਬਰਤਾਇਆ ਇਹ ਮਾਇਆ ਜਿਤ ਹਰ ਬਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਦਿਨ ਵਿੱਚ ਇਹ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੁਰਾਏ ਲੋਕ ਬਿਲ ਲਾਈ ਐਸਾ ਸਤਿਗੁਰੂ ਜੀ ਮਿਲੈ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀ ਉਹ ਤਿਸ ਮਿਲ ਰਹੇ ਹਰ ਬਸੇ ਮਨ ਆਈ ਹਰ ਆਪ ਮੁੱਲ ਕਹੇ ਭਾਗਤ ਨਾ ਕੇ ਨਾਨਕਾ ਜਿਨ ਹਰ ਬਲੈ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਨੱਚੇ ਜੇ ਰਾਹੜੀ ਇਹ ਤਨ ਤਨਾ ਮੇਰਾ ਜਨ ਹਰਿਆ ਪੈ ਪਾਣ ਕਹਿ ਨਾਨਕ ਰਾਸ ਮੇਰੀ ਮਨ ਹੋਵਾ ਬਣਜਾਰ ਇਹ ਰਸਨਾਥ ਵੰਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿੱਟਾ ਜੇ ਤੇਰੇ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਦਾ ਦ੍ਰਿਸ਼ਾ ਲੱਗ ਗਿਆ ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅੰਦਰ ਸਭ ਬਿਸਰੇ ਜਾਰ ਵਸੈ ਮਨ ਆਈ ਇਹ ਸਰੀਰਾ ਮੇਰੇ ਔਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨ ਸਖੀਏ ਸੋਗ ਦੁੱਖ ਨਾ ਬਹਿ ਪਏ ਗੁਰਚਰਨ ਲਾਗੇ ਜਨ ਸੁਭਾਗੇ ਆਪਣਾ ਬ੍ਰਜਾ ਪਏ ਆਨ ਹੱਥ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਾਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਦੁੱਧ ਕਰਮ ਕਮਾਇਆ ਕਿ ਕਰਮ ਕਮਾਇਆ ਦੁੱਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰੋ ਮੇਰੇ ਵਰ ਤੋਂ ਮੈਂ ਜੋ ਧਰੀ

ਦਿਖਾਇਆ ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਉ ਨਾਵ ਨਿਧ ਦਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਗਏ ਵਾਜਾ ਪਾਉਣ ਵਜਾਇਆ ਇਹ ਸਾਚਾ ਸੁਹਿਲਾ ਸੱਚਾ ਕਰ ਗਾਵ ਗਾਵ ਦਾ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਦੁੱਧ ਪਾਵੇ ਸੱਚ ਇਹ ਸੱਚ ਸਗਨਾ ਸੱਚੋ ਧਿਆਵੇ ਜਾਂ ਦੁੱਧ ਪਾਵੇ ਗੁਰਮੁਖ ਜਨਾ ਬਜਾਵੇ ਇਹ ਸੱਚ ਸਗਨਾ ਕਾ ਖਤਮ ਹੈ ਜਿਸ ਬਖਸ਼ੇ ਸ੍ਰੀ ਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚਾ ਕਰ ਗਾਵੇ ਆਨੰਦ ਸੁਣੋ ਬੁੱਢ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਦੇ ਬਨੀਤ ਗਾਇ ਦੇ ਬਹੁਤ ਸਤਿਗੁਰ ਆਬਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਦੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੀ ਅਨਹਦ ਤੂਰੇ

ਜੀਵਾਣੀ ਸੰਤ ਸਾਜਨ ਬੈਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਿ ਤੇ ਪਵਿੱਤ ਸਤਿਗੁਰ ਅਬਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਸੁਣ ਤੇ ਬਨੀਤ ਕਹਿ ਤੇ ਪਵਿੱਤ ਸਤਿਗੁਰ ਅਬਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਕਿਰਪਾ ਮਹਿਸੂਸ ਕਰੂਰੀ ਕੋਈ ਲਾਚੀ ਕਮਰਾਂ ਭਗਵਾਨ ਸੁੰਦਰੀ ਜਾਤੀ ਹੈ ਤੇ ਜਾਣੀ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਅਗਿਆਨ ਮੋਹ ਮਗਨ ਮਹਾਪ੍ਰਾਣੀ ਅੰਧਿਆਰੇ ਮਹਿੰਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਅਨਕਬਾਰ ਕਰੂੰ ਤੇਹ ਬੰਦਨ ਮਨ ਹੈ ਚਰਾਵੋ ਧੂਪ ਹਾਰ ਪਰਿਓ ਤੁਮਰੈ ਪ੍ਰਭ ਦੁਆਰੈ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲੇਹ ਨਾਨਕ ਆਪਣੇ ਕਉ ਸੰਸਾਰ ਮਹਿ ਤੂ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਨਾਨਕ ਤੇ ਮੁਖਜਨੇ ਕਹਿੰਦੇ ਸੁਨੀਲਾ
1: ਜਿਨੀ ਨਾਮ ਤੇ ਆਇਆ
0: ਗੈਬ ਸਕਤ ਕਾ ਨਾਨਕ ਤੇ ਮੁਖਜਨੇ ਕਹਿੰਦੇ ਸੁਨੀਲਾ
1: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ

ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਜੀਵਨ ਇਤਿਹਾਸ ਵਿੱਚੋਂ ਅਸੀਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਇੱਕ ਵਿਚਾਰ ਦੀ ਲੜੀ ਪ੍ਰਾਰੰਭ ਕੀਤੀ। ਕੱਲ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ, ਸਤਿਗੁਰੂ ਜੀ ਮਾਝੀ ਵਾਲੇ ਪਹੁੰਚੇ ਨੇ, ਉੱਥੇ ਹਜ਼ੂਰ ਦੀ ਸੇਵਾ ਪੰਜਾਬੀ ਔਰ ਗੁਲਾਬੇ ਨੇ ਵੀ ਕੀਤੀ। ਸਤਿਗੁਰੂ ਨੇ ਬਜ਼ੁਰਗ ਮਾਤਾ ਦਾ ਤਿਆਰ ਕੀਤਾ ਹੋਇਆ ਵਸਤਰ ਪ੍ਰਵਾਨ ਕੀਤਾ। ਗਨੀ ਖਾਂ ਔਰ ਨਬੀ ਖਾਂ ਨੇ ਹਜ਼ੂਰ ਨੂੰ ਆਪਣੇ ਘਰ ਵਿੱਚ ਸੇਵਾ ਵੀ ਕੀਤੀ ਔਰ ਹਜ਼ੂਰ ਦੇ ਪਵਿੱਤਰ ਪਲੰਗ ਨੂੰ ਦੋਨੋਂ ਭਰਾਵਾਂ ਨੇ ਅੱਗੇ ਲੱਗ ਕੇ ਮੋਢਾ ਵੀ ਲਾਇਆ। ਆਓ ਅੱਜ ਹਜ਼ੂਰ ਦੇ ਛੋਟੇ ਸਾਹਿਬਜ਼ਾਦੇ ਔਰ ਸਤਿਕਾਰਯੋਗ ਮਾਤਾ ਗੁਜਰੀ ਜੀ, ਜਿਨ੍ਹਾਂ ਦੇ ਸੰਬੰਧ ਵਿੱਚ ਜਦੋਂ ਸ਼ਹਾਦਤ ਬਿਆਨ ਕਰਨ ਦਾ ਯਤਨ ਕਰਦੇ ਹਾਂ, ਹਰ ਮਨੁੱਖ ਦਾ ਕਾਲਜਾ ਮੂੰਹ ਨੂੰ ਆਉਂਦਾ। ਕੋਈ ਵੀ ਅੱਖ ਐਸੀ ਨਹੀਂ ਜੋ ਇਸ ਦਾਸਤਾਨ ਨੂੰ ਸੁਣੇ ਜਾਂ ਕਹੇ ਉਸ ਦੀਆਂ ਅੱਖਾਂ ਵਿੱਚ ਗੁਰੂ ਕੇ ਲਾਲਾਂ ਦੇ ਪ੍ਰਤੀ ਬੈਰਾਗ ਦਾ ਨੀਰ ਨਾ ਆਵੇ। ਆਓ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ, ਸੁਰਤ ਕਰਕੇ ਹਜ਼ੂਰ ਦੇ ਉਹਨਾਂ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਔਰ ਸਤਿਕਾਰਯੋਗ ਮਾਤਾ ਜੀ ਨੂੰ ਆਪਾਂ ਸਿਜਦਾ ਨਮਸਕਾਰ ਦੰਡੋਤ ਕਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਵੀ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਆਪਣੇ ਖਿਆਲਾਂ ਨੂੰ ਸੰਕੋਚਣ ਦਾ ਆਪਾਂ ਯਤਨ ਜ਼ਰੂਰ ਕਰੀਏ। ਜਦੋਂ ਸੰਗਤ ਵਿੱਚ ਆਪਾਂ ਆ ਗਏ, ਇਉਂ ਸਮਝੀਏ ਕਿ ਜਿਤਨਾ ਸਮਾਂ ਇੱਥੇ ਕੀਰਤਨ ਕਥਾ ਜਾਂ ਬਾਣੀ ਅਸੀਂ ਕੰਨਾਂ ਨੂੰ ਸਰਵਣ ਕਰਨੀ ਹੈ, ਉਤਨਾ ਸਮਾਂ ਆਪਣੇ ਫੁਰਨਿਆਂ ਨੂੰ ਦੇਖ ਕੇ ਇਹਨਾਂ ਉੱਤੇ ਕਾਬੂ ਪਾਉਣ ਦਾ ਯਤਨ ਕਰ ਸਕੀਏ। ਇਹ ਮਨ ਟਿਕਾ ਵਿੱਚ ਆ ਜਾਏ, ਹੋ ਸਕਦਾ ਹੈ ਕਿ ਇਹ ਕੁਝ ਕੀਤੀ ਹੋਈ ਇੱਕ ਘੜੀ ਦੀ ਸੰਗਤ ਸਾਡੇ ਪੂਰੇ ਜੀਵਨ ਨੂੰ ਤਬਦੀਲ ਕਰ ਜਾਏ। ਕਰੋ ਕਿਰਪਾ, ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸਰਸਾ ਨੂੰ ਪਾਰ ਕੀਤਾ ਸੀ, ਹਜ਼ੂਰ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਸਤਿਕਾਰਯੋਗ ਮਾਤਾ ਜੀ ਦੇ ਨਾਲ ਇਸ ਕਾਫਲੇ ਤੋਂ, ਇਸ ਵਜ਼ੀਰ ਤੋਂ ਵਿਛੜ ਗਏ ਸਨ। ਬਾਬਾ ਫਤਿਹ ਸਿੰਘ ਜੀ ਸਤਿਕਾਰਯੋਗ ਮਾਤਾ ਜੀ ਦੇ ਅੱਗੇ ਘੋੜੇ ਉੱਪਰ ਅੱਗੇ ਬੈਠੇ ਸਨ। ਬਾਬਾ ਜ਼ੋਰਾਵਰ ਸਿੰਘ ਜੀ
ਆਪਣੀ ਦਾਦੀ ਮਾਂ ਮਾਤਾ ਗੁਜਰੀ ਜੀ ਦੇ ਪਿੱਛੇ ਬੈਠੇ ਹੋਏ ਸਨ। ਸਰਸਾ ਪਾਰ ਕਰਨ ਤੋਂ ਬਾਅਦ ਕੁਛ ਵਿਦਵਾਨ ਕਹਿੰਦੇ ਨੇ ਕਿ ਇੱਕ ਰਾਤ ਪੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਉਸ ਦੀ ਕੁੱਲੀ ਵਿੱਚ ਬਤੀਤ ਕੀਤੀ, ਪਰ ਬਹੁਤਾਂਤ ਵਿੱਚ ਇਹ ਹੀ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਚਕੇੜੀ ਲੈ ਗਿਆ। ਮਾਤਾ ਜੀ ਨੇ ਗੰਗੂ ਨੂੰ ਦੇਖ ਕੇ ਮਨ ਚ ਜ਼ਰੂਰ ਸੋਚਿਆ ਕਿ ਆਖਰ ਗੁਰੂ ਘਰ ਨਾਲ ਇਹਦਾ ਲਗਾਓ ਹੈ, ਇਹ ਬੰਦਾ ਕੁਝ ਦਿਨ ਸੇਵਾ ਸੰਭਾਲ ਜ਼ਰੂਰ ਕਰੇਗਾ। ਮਾਤਾ ਜੀ ਨੂੰ ਆਪਣੇ ਘਰ ਲੈ ਆਇਆ। ਇਤਿਹਾਸ ਕਹਿੰਦਾ ਕਿ ਮਾਤਾ ਜੀ ਦੇ ਕੋਲ ਆਨੰਦਪੁਰ ਸਾਹਿਬ ਤੋਂ ਤੁਰਦਿਆਂ ਹੋਇਆਂ ਖਜ਼ਾਨੇ ਦੀ ਮੋਹਰਾਂ ਦੀ ਇੱਕ ਖੁਰਜੀ ਸੀ। ਮਾਤਾ ਜੀ ਦੇ ਨਾਲ ਦੋਨੋਂ ਛੋਟੇ ਸਾਹਿਬਜ਼ਾਦੇ ਉਹਨਾਂ ਨੂੰ ਘਰ ਲਿਆ ਕੇ ਰਾਤ ਪ੍ਰਸ਼ਾਦ ਪਾਣੀ ਛਕਾਇਆ, ਮਾਤਾ ਜੀ ਦੇ ਲਈ ਆਸਣ ਤਿਆਰ ਕਰਾ ਦਿੱਤਾ ਗਿਆ ਤੇ ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਇੱਕ ਪਾਸੇ ਬਾਬਾ ਫਤਿਹ ਸਿੰਘ ਜੀ ਦੋਨਾਂ ਪੋਤਿਆਂ ਨੂੰ ਖੱਬੇ ਔਰ ਸੱਜੇ ਆਪਣੀ ਖੇਕ ਨਾਲ ਲਾ ਕੇ ਮਾਤਾ ਗੁਜਰੀ ਜੀ ਵਿਸ਼ਰਾਮ ਕਰਨ ਲੱਗੇ। ਇੱਥੇ ਇੱਕ ਸੱਜਣ ਨੇ ਉਸ ਰਾਤ ਦੀਆਂ ਕੁਛ ਬਾਤਾਂ ਬੜੇ ਭਾਵਪੂਰਨ ਸ਼ਬਦਾਂ ਵਿੱਚ ਕਹੀਆਂ। ਉਹ ਕਹਿੰਦਾ ਹੈ ਕਿ ਜਦੋਂ ਛੋਟੇ ਸਾਹਿਬਜ਼ਾਦੇ ਵਜ਼ੀਰ ਤੋਂ ਵਿਛੜ ਗਏ, ਗੰਗੂ ਦੇ ਘਰ ਰਾਤ ਬਿਸਤਰ ਵਿੱਚ ਵਿਸ਼ਰਾਮ ਕਰਦੇ ਪਏ ਨੇ ਤੇ ਦੋਨੋਂ ਸਾਹਿਬਜ਼ਾਦੇ ਸਤਿਕਾਰਯੋਗ ਮਾਤਾ ਗੁਜਰੀ ਜੀ ਤੋਂ ਆਪਣੇ ਪਿਤਾ ਜੀ ਬਾਰੇ, ਆਪਣੇ ਭਰਾਵਾਂ ਬਾਰੇ ਤੇ ਆਪਣੇ ਉਹਨਾਂ ਪਿਆਰੇ ਸਿੱਖਾਂ ਬਾਰੇ ਪੁੱਛਦੇ ਨੇ ਕਿ ਜਿਹੜੇ ਸਿੱਖ ਹਰ ਵਕਤ ਸਤਿਗੁਰੂ ਦੇ ਲਾਲਾ ਨੂੰ ਆਪਣੇ ਕੰਧਿਆਂ ਤੇ, ਆਪਣੇ ਮੋਢਿਆਂ ਤੇ, ਆਪਣੇ ਕੁੱਛੜ ਚੁੱਕ ਕੇ ਪਿਆਰ ਤੇ ਸਨਮਾਨ ਦਿੰਦੇ ਸਨ। ਉੱਥੇ ਸ਼ਬਦ ਉਹਦੇ ਬੜੇ ਭਾਵਪੂਰਤ ਨੇ। ਉਹ ਲਿਖਦਾ ਕਿ ਦਾਦੀ ਤੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਿਉਂਕਿ ਜਦੋਂ ਆਨੰਦਪੁਰ ਸਾਹਿਬ ਤੋਂ ਤੁਰੇ ਨੇ 500 ਦੇ ਕਰੀਬ ਸਿੱਖਾਂ ਦਾ ਕਾਫਲਾ ਸੀ ਤੇ ਸਾਹਿਬਜ਼ਾਦਿਆਂ ਨੇ ਸਰਸਾ ਨਦੀ ਦੇ ਕਿਨਾਰੇ ਤੱਕ ਉਹਨਾਂ ਸਾਰੇ ਸਿੱਖਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਪੁੱਛਦੇ ਨੇ ਮਾਂ ਕਿ ਜਿਤਨੇ ਆਪਣੇ ਸਿੱਖ ਸੂਰਮੇ ਸਾਡੇ ਨਾਲ ਤੁਰੇ ਸਨ ਉਹ ਕਿਹੜੇ ਪਾਸੇ ਚਲੇ ਗਏ ਉਸ ਨਦੀ ਤੋਂ ਬਾਅਦ। ਨਾਲ ਸ਼ਬਦ ਕਹੇ ਕਿ ਪਿਤਾ ਜੀ ਆਪਣੇ ਉਸ ਵਜ਼ੀਰ ਨੂੰ ਲੈ ਕੇ ਤੇ ਵੱਡੇ ਵੀਰਾਂ ਨੂੰ ਲੈ ਕੇ ਕਿਸ ਤਰਫ ਚਲੇ ਗਏ ਤੇ ਉਹਨਾਂ ਦੇ ਅੰਦਰ ਦੇ ਬਲਬਲੇ ਸਨ ਕਿ ਅਸੀਂ ਇਕੱਲੇ ਰਹਿ ਗਏ, ਸਾਨੂੰ ਵੱਡੇ ਵੀਰ ਵੀ ਲੜਾਈ ਦੇ ਜੰਗ ਦੇ ਸ਼ੌਂਕ ਵਿੱਚ, ਤੀਰਾਂ ਤੇ ਕਮਾਨਾਂ ਤੇ ਬੰਦੂਕਾਂ ਦੇ ਚਲਾਉਣ ਦੇ ਸ਼ੌਂਕ ਵਿੱਚ ਸਾਨੂੰ ਉਹ ਭੁੱਲ ਗਏ। ਉਹਨੇ ਸ਼ਬਦ ਲਿਖੇ ਨੇ ਕਿ ਦਾਦੀ ਤੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਤੇ ਕੰਮ ਕੋ ਛੋੜ ਕੇ ਮਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਬਾਈ ਵੀ ਕੰਮ ਕੋ ਭੁੱਲ ਗਏ, ਜ਼ੋ ਕੇ ਜੰਗ ਮੇਂ ਆਪਣਾ ਖਿਆਲ ਤੱਕ ਨਹੀਂ, ਜ਼ੋ ਕੇ ਤੂਫੰਗ ਮੇਂ ਸਾਡੇ ਵੀਰ ਵੀ ਸਾਡੇ ਤੋਂ ਵਿਛੜ ਗਏ, ਪਤਾ ਨੀ ਉਹਨਾਂ ਨੂੰ ਰਣ ਤੱਤੇ ਦਾ ਕਿਤਨਾ ਕੁ ਚਾਅ, ਕਿਤਨਾ ਕੁ ਖੁਸ਼ੀ ਹੈ। ਫਿਰ ਇੱਥੇ ਆਪਸ ਵਿੱਚ ਜਿਹੜੀ ਗੱਲ ਕੀਤੀ,
ਬਾਬਾ ਫਤਿਹ ਸਿੰਘ ਜੀ ਨੇ ਬਹੁਤ ਸੋਹਣਾ ਆਪ ਹੀ ਉੱਤਰ ਦੇ ਦਿੱਤਾ, ਮਾਂ ਆਖਰ ਜੰਗ ਜਿੱਤ ਕੇ ਪਿਤਾ ਜੀ ਨੇ ਆਉਣਾ ਹੈ, ਦੋਨੋਂ ਵੱਡੇ ਵੀਰ ਜੰਗ ਜਿੱਤ ਕੇ ਆਉਣਗੇ ਤੇ ਜਦੋਂ ਉਹ ਸਾਨੂੰ ਮਿਲਣਗੇ, ਪਿਤਾ ਜੀ ਔਰ ਵੱਡੇ ਵੀਰ ਮਾਤਾਵਾਂ ਸਾਨੂੰ ਆਪਣੇ ਗਲੇ ਨਾਲ ਲਾਉਣਾ ਚਾਹੁੰਦੀਆਂ, ਪਰ ਅਸੀਂ ਦੋਨਾਂ ਨੇ ਰੁੱਸ ਜਾਣਾ, ਗਲੇ ਨਹੀਂ ਲੱਗਾਂਗੇ, ਪਿਤਾ ਜੀ ਦੇ ਕੋਲ ਨਹੀਂ ਅਸੀਂ ਠਹਿਰਾਂਗੇ। ਤੇ ਨਾਲ ਹੀ ਫਿਰ ਕਹਿਣ ਲੱਗੇ, ਜੇ ਸਾਨੂੰ ਵਾਰ ਵਾਰ ਸੀਨੇ ਨਾਲ ਲਾ ਕੇ ਮਨਾਣਗੇ ਤੇ ਇੱਕ ਵਾਅਦਾ ਸਭ ਤੋਂ ਲੈਣਾ ਕਿ ਅੱਜ ਤੋਂ ਬਾਅਦ ਸਾਨੂੰ ਇਕੱਲਿਆਂ ਨੂੰ ਕਦੀ ਨਾ ਛੱਡਿਆ। ਉਸ ਸੱਜਣ ਦੇ ਖਿਆਲ ਨੇ, ਪਰ ਕੇਵਲ ਖਿਆਲ ਨਹੀਂ ਇਹ ਹਕੀਕਤ ਵੀ ਹੈ ਕਿ ਆਖਰ ਉਹ ਗੁਰੂ ਕੇ ਸਾਹਿਬਜ਼ਾਦੇ ਜਿਹੜੇ ਨੰਗੇ ਪੈਰ ਕਦੀ ਜ਼ਮੀਨ ਦੇ ਉੱਤੇ ਨਹੀਂ ਰੱਖਦੇ, ਜਿਨ੍ਹਾਂ ਨੂੰ ਸਿੱਖ ਆਪਣੇ ਤੰਗਾੜਿਆਂ ਤੇ ਆਪਣੇ ਕੰਧਿਆਂ ਤੇ ਆਪਣੇ ਮੋਢਿਆਂ ਤੇ ਚੁੱਕਦੇ ਸਨ, ਜਿਨ੍ਹਾਂ ਨੂੰ ਸਾਰੇ ਆਪਣੇ ਤਹਿ ਦਿਲੋਂ ਪਿਆਰ ਕਰਦੇ ਸਨ, ਅੱਜ ਉਹ ਕੋਈ ਨਜ਼ਰ ਨਹੀਂ ਆ ਰਿਹਾ ਆਪਣਾ, ਤੇ ਜਿਸ ਘਰ ਦੇ ਵਿੱਚ ਵਿਸ਼ਰਾਮ ਤੈਅ ਕਰਦੇ ਨੇ, ਇਸ ਦੀ ਨੀਅਤ ਵੀ ਰਾਤ ਵੱਧ ਨੀਅਤ ਹੋ ਜਾਣੀ ਹੈ। ਤੇ ਇਸ ਬੰਦੇ ਨੇ ਉਸ ਘਰ ਦਾ ਖਾਧਾ ਹੋਇਆ ਨਮਕ ਉਹਨੂੰ ਅੱਜ ਰਾਤ ਹੀ ਹਰਾਮ ਕਰ ਦੇਣਾ, ਜਿਹੜਾ ਆਪਣੇ ਘਰ ਦੇ ਵਿੱਚ ਸ਼ਰਨ ਦੇਣ ਵਾਸਤੇ ਲੈ ਕੇ ਆਇਆ ਹੈ, ਇਹਨੀ ਕੱਲ ਨੂੰ ਇਹਨਾਂ ਨੂੰ ਆਪਣੇ ਘਰੋਂ ਗ੍ਰਿਫਤਾਰ ਕਰਾ ਦੇਣਾ। ਸ਼ਬਦ ਕਹਿਣ ਲੱਗੇ ਮਾਂ ਕਿ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਕਿ ਜਿਸ ਵੇਲੇ ਵੱਡਾ ਵੀਰ ਜੰਗ ਜਿੱਤ ਕੇ ਆਵੇਗਾ, ਅੱਬਾ ਕੇ ਸਾਥ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਕਰ ਏਕ ਸੇ ਖਮ ਰੂਟ ਜਾਏਗੇ, ਮਾਤਾ ਕਭੀ ਪਿਤਾ ਕਭੀ ਬਾਈ ਖਮ ਕੋ ਮਨਾਏਗੇ, ਗਲੇ ਲਗਾ ਕੇ ਕਹੇਗੇ ਵੋ ਬਾਰ ਬਾਰ ਮਾਨ ਜਾਓ, ਲੇਕਿਨ ਖਮ ਨਹੀਂ ਮਾਨੇਗੇ ਜ਼ੇਨ ਖਾ, ਉਹ ਮਨਾਣਗੇ ਪਰ ਅਸੀਂ ਮੰਨਾਂਗੇ ਨਹੀਂ। ਤੇ ਸ਼ਬਦ ਕਹੇ ਇਕਰਾਰ ਲੇਂਗੇ ਸਭ ਸੇ, ਬੁਲਾਨਾ ਨਾ ਫਿਰ ਕਭੀ, ਸਭ ਤੋਂ ਇਹ ਵਾਅਦਾ ਲਾਂਗੇ ਕਿ ਸਾਨੂੰ ਭੁਲਾਇਓ ਕਦੀ ਨਾ, ਇਕਰਾਰ ਲੇਂਗੇ ਸਭ ਸੇ, ਬੁਲਾਨਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਹਮ ਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਹੈ ਯੂ ਖਸ ਕੇ ਰੁਲਾਨਾ ਨਾ ਫਿਰ ਕਭੀ, ਸਾਨੂੰ ਕਦੀ ਇਕੱਲਿਆਂ ਨਾ ਛੱਡਿਓ। ਉਸ ਵੇਲੇ ਮਾਤਾ ਜੀ ਨੇ ਸੁਣਿਆ, ਅੱਗੋਂ ਜਵਾਬ ਕੁਝ ਨਹੀਂ ਦਿੱਤਾ। ਮਾਤਾ ਜੀ ਕਿਸੇ ਸੋਚ ਵਿੱਚ ਨੇ ਕਿ ਮੇਰੇ ਬੱਚਿਓ, ਤੁਸੀਂ ਮਨ ਦੇ ਅੰਦਰ ਇਹ ਫੁਰਨੇ ਬਣਾ ਰਹੇ ਹੋ ਕਿ ਆਪਾਂ ਭਰਾਵਾਂ ਨੂੰ, ਆਪਣਾ ਪਿਤਾ ਨੂੰ, ਆਪਣਾ ਸਿੱਖਾਂ ਨੂੰ ਮਿਲਾਂਗੇ। ਪਤਾ ਨਹੀਂ ਤਕਦੀਰ ਨੇ, ਪਰਮਾਤਮਾ ਨੇ, ਉਸ ਵਾਹਿਗੁਰੂ ਨੇ ਭਾਗਾਂ ਵਿੱਚ ਕੀ ਲਿਖਿਆ, ਮਿਲਾਪ ਇਸ ਮ੍ਰਿਤ ਮੰਡਲ ਵਿੱਚ ਹੋਣੇ ਨੇ, ਤੇ ਕੀ ਪਤਾ ਇਹ ਮਿਲਾਪ ਕਿਤੇ ਦਾਦਾ ਜੀ ਦੇ ਚਰਨਾਂ ਵੀ ਜਾ ਕੇ ਹੋਣੇ। ਮਾਤਾ ਜੀ ਨੇ ਰਾਤ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ ਤੇ ਨਾਲ ਆਵਾਜ਼ ਦੇ ਕੇ ਕਿਹਾ, ਬੇਟਾ ਹਾਂ ਜ਼ਰੂਰ ਪਿਤਾ ਜੀ ਮਿਲਣਗੇ, ਜ਼ਰੂਰ ਭਰਾ ਮਿਲਣਗੇ, ਕਿੰਨੇ ਦਿਨਾਂ ਦੇ ਥੱਕੇ ਹੋ, ਅੱਜ ਰਾਤ ਤੁਸੀਂ ਸੌਂ ਜਾਓ। ਪਾਠ ਕਰਨ ਤੋਂ ਬਾਅਦ ਦੋਨੋਂ ਸਾਹਿਬਜ਼ਾਦੇ ਖੱਬੇ ਤੇ ਸੱਜੇ ਮਾਤਾ ਜੀ ਦੇ ਨਾਲ ਵਿਸ਼ਰਾਮ ਕਰਨ ਲੱਗ ਪਏ। ਨੀਂਦ ਬਹੁਤ ਜ਼ਿਆਦਾ ਆਈ ਸੀ। ਇੱਧਰ ਗੰਗੂ ਰਾਤ ਨੂੰ ਉੱਠਿਆ, ਉਹਨੇ ਮਾਤਾ ਜੀ ਦੇ ਸਰਾਣਿਓਂ ਉਹ ਧਨ ਵਾਲੀ ਖੁਰਜੀ, ਉਹ ਮੋਹਰਾਂ ਵਾਲੀ ਖੁਰਜੀ ਚੁਰਾ ਲਈ। ਇੱਥੇ ਮੈਂ ਰੁਕ ਕੇ ਇੱਕ ਬੇਨਤੀ ਕਰਨੀ ਚਾਹੁੰਦਾ। ਭਾਵਾਂ ਅਸੀਂ ਇਤਿਹਾਸਕ ਪ੍ਰਸੰਗ ਬੜੀ ਵਾਰੀ ਸੁਣੇ ਨੇ, ਤੇ ਚਾਹੀਦਾ ਵੀ ਹੈ ਕਿ ਸਿੱਖ ਦਾ ਬੱਚਾ ਬੋਲਣਾ ਸ਼ੁਰੂ ਕਰੇ, ਉਦੋਂ ਸ਼ੁੱਧ ਪੰਜਾਬੀ ਬੋਲਣੀ ਜਦੋਂ ਆਵੇ ਤੇ ਮਾਪੇ ਉਹਨੂੰ ਸਰਹੰਦ ਦਾ ਸਾਕਾ ਜ਼ਬਾਨੀ ਚੇਤੇ ਕਰਾ ਦੇਣ, ਕਿਉਂਕਿ ਜਿਸ ਉਮਰ ਵਿੱਚ ਅਸੀਂ ਬੱਚਿਆਂ ਨੂੰ ਸਾਕਾ ਚੇਤੇ ਕਰਾਉਣਾ, ਇਸ ਉਮਰ ਵਿੱਚ ਗੁਰੂ ਕੇ ਪੁੱਤਰ ਦਾ ਸਾਕਾ ਵਰਤਾ ਵੀ ਗਏ ਸਨ। ਇਹ ਜ਼ਰੂਰੀ ਹੈ ਹਰ ਬੱਚੇ ਨੂੰ ਤੇ ਹਰ ਸਾਲ। ਭਾਵੇਂ ਅੱਜ ਆਪਣੇ ਲੋਕ ਇਸ ਗੱਲ ਨੂੰ ਅਹਿਮ ਥਾਂ ਨਹੀਂ ਦਿੰਦੇ, ਪੁਰਾਤਨ ਬਜ਼ੁਰਗ ਸਨ, ਜਦੋਂ ਸ਼ਹਾਦਤ ਵਾਲਾ ਦਿਨ ਆਉਂਦਾ ਸੀ ਉਹ ਕਦੀ ਕਿਸੇ ਨੂੰ ਖੱਸ ਕੇ ਨਹੀਂ ਸਨ ਜ਼ਿਆਦਾ ਬੋਲਦੇ। ਇਹ ਆਪ ਜੀ ਇਹ ਨਾ ਸਮਝਿਓ ਵੀ ਸ਼ਾਇਦ ਢਿੰਦੀ ਕਲਾ ਵਾਲੇ ਪਾਸੇ, ਕਦੀ ਆਪਣੇ ਸੀਨੇ ਤੋਂ ਇਸ ਚੀਜ਼ ਨੂੰ ਅਨੁਭਵ ਕਰੀਏ। ਉਹ ਹਮੇਸ਼ਾ
ਸ਼ਹੀਦੀ ਸਾਕਿਆਂ ਵਾਲੇ ਦਿਨ ਜ਼ਮੀਨ ਤੇ ਸੌਣਾ ਤੇ ਅਕਸਰ ਫਤਿਹਗੜ੍ਹ ਸਾਹਿਬ ਜਾ ਕੇ ਸਿੱਜਦੇ ਕਰਦੇ ਸਨ, ਨਮਸਕਾਰ ਕਰਦੇ ਸਨ ਉਸ ਧਰਤੀ ਨੂੰ, ਜਿਸ ਧਰਤੀ ਤੇ ਗੁਰੂ ਕੇ ਲਾਲਾ ਨੇ ਸਿੱਖੀ ਵਿੱਚ ਪਰਪੱਕ ਤੇ ਅਡੋਲ ਰਹਿ ਕੇ ਸ਼ਹਾਦਤਾਂ ਦਾ ਜਾਮ ਪੀਤਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਲਾਲ ਵਿਸ਼ਰਾਮ ਕਰਦੇ ਨੇ, ਗੰਗੂ ਨੇ ਉਹ ਖੁਰਜੀ ਚੋਰੀ ਕਰ ਲਈ। ਇੱਥੇ ਇੱਕ ਬੇਨਤੀ ਜਿਹੜੀ ਕਰਨੀ ਹੈ ਬਾਣੀ ਵਿੱਚੋਂ ਕੁਝ ਆਧਾਰ ਲੈ ਕੇ, ਬਾਣੀ ਨੇ ਪੰਜਾਂ ਵਿਕਾਰਾਂ ਵਿੱਚੋਂ ਲਾਲਚ ਦੇ ਸੰਬੰਧ ਵਿੱਚ ਬਹੁਤ ਸਾਰੇ ਪ੍ਰਮਾਣ ਦਿੱਤੇ। ਮੈਂ ਸਿਰਫ ਦੋ ਚਾਰ ਬੇਨਤੀਆਂ ਬਾਣੀ ਵਿੱਚੋਂ ਸਿਰਫ ਕਰਨੀਆਂ। ਹਜ਼ੂਰ ਨੇ ਕਿਹਾ ਲਾਲਚ ਇੱਕ ਉਹ ਬਿਰਤੀ ਹੈ, ਕਿਸੇ ਵੀ ਬੰਦੇ ਤੇ ਅਸਵਾਰ ਹੋ ਜਾਏ ਲਾਲਚ, ਮਨ ਲਾਲਚ ਵਿੱਚ ਖਚਤ ਹੋ ਜਾਏ, ਕਹਿੰਦੇ ਨੇ ਲਾਲਚੀ ਬੰਦਾ ਹਰ ਰਿਸ਼ਤੇ ਦੀ ਕਦਰ ਨੂੰ, ਹਰ ਇੱਕ ਨੇੜਤਾ ਨੂੰ ਭੁਲਾ ਕੇ ਉਹ ਕੁਝ ਕਰ ਦਿੰਦਾ ਹੈ ਜਿਹੜਾ ਕਰਨ ਦੇ ਨਾਲ ਮਾਨਵਤਾ ਦਾ ਸਿਰ ਵੀ ਚੁੱਕ ਜਾਂਦਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਬਚਨ ਹੁੰਦਾ ਹੈ, ਖੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ ਸਲੋਕ ਸਹਿਸਕ੍ਰਿਤੀ। ਕਹਿੰਦੇ ਨੇ ਖੇ ਲਾਲਚ, ਤੂੰ ਬੜੇ ਬੜੇ ਸ਼੍ਰੋਮਣੀ ਬੰਦਿਆਂ ਨੂੰ ਆਪਣੀਆਂ ਲਹਿਰਾਂ ਵਿੱਚ ਲੈ ਲਿਆ, ਤੇ ਕਹਿੰਦੇ ਕੁਹਾਂਦੇ ਬੰਦੇ ਤੇਰੀਆਂ ਲਹਿਰਾਂ ਵਿੱਚ ਤੇਰੇ ਨਾਲ ਗੋਤੇ ਪੈ ਖਾਂਦੇ। ਖੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ ਆ ਬਿੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਨਵ ਨੱਤ ਮਾਤ ਪਿਤਾ ਅਵ ਲੱਜਿਆ। ਆਹ ਤੁਕ ਜਿਹੜੀ ਅਰਜ਼ ਕਰਨੀ ਚੰਨ, ਜਿਸ ਬੰਦੇ ਦੇ ਉੱਤੇ ਲਾਲਚ ਨੇ ਆਪਣਾ ਪ੍ਰਭਾਵ ਪਾ ਲਿਆ, ਕਹਿੰਦੇ ਨੱਚ ਮਿੱਤਰੰਗ, ਜਿਤਨਾ ਮਰਜ਼ੀ ਕੂੜੀ ਮਿੱਤਰਤਾ ਹੋਵੇ, ਲਾਲਚੀ ਬੰਦਾ ਮਿੱਤਰ ਨੂੰ ਵੀ ਧੋਖਾ ਦਿੰਦਿਆਂ ਕਦੀ ਦੇਰ ਨਹੀਂ ਲਾਉਂਦਾ। ਨੱਚ ਮਿੱਤਰੰਗ ਨੱਚ ਇਸ਼ਟੰਗ, ਉਹ ਆਪਣੇ ਇਸ਼ਟ ਨੂੰ ਆਪਣੇ ਜਿਹਨੂੰ ਰਹਿਬਰ ਮੰਨਦਾ ਹੈ। ਲਾਲਚੀ ਬੰਦਾ ਮੌਕਾ ਪਾ ਕੇ ਇਸ਼ਟ ਤੋਂ ਵੀ ਕੰਨੀ ਕਤਰਾ ਜਾਂਦਾ ਹੈ, ਉਹ ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਕਰਦਾ। ਹਜ਼ੂਰ ਨੇ ਬਾਣੀ ਵਿੱਚ ਕਿਹਾ ਇਸ਼ਟ ਮਿੱਤਰ ਤੇ ਰਿਸ਼ਤੇਦਾਰਾਂ ਦੀ ਬਾਤ ਛੱਡੋ, ਕਿ ਲਾਲਚੀ ਬੰਦਾ ਤਾਂ ਜਨਮ ਦੇਣ ਵਾਲੇ ਮਾਪਿਆਂ ਨੂੰ ਵੀ ਕਈ ਵਾਰੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ ਲੱਜਿਆ ਅਕਰਨ ਕਰੋਤ ਅਖਾਧਿਆ ਖਾਧਿਅੰਗ ਅਸਾਜਿੰਗ ਸਾਜ ਸਮਝਿਆ। ਆਹ ਤਿੰਨ ਤੁਕਾਂ, ਲਾਲਚੀ ਬੰਦਾ ਉਹ ਕੁਛ ਕਰ ਦਿੰਦਾ ਹੈ ਜਿਸ ਬਾਰੇ ਕਦੀ ਮਾਨਵਤਾ ਸੋਚ ਵੀ ਨਹੀਂ ਸਕਦੀ ਬੰਦਾ ਇੰਨਾ ਨਿਗਰ ਸਕਦਾ। ਅਕਰਨ ਕਰੋਧ ਅਖਾਧਿਆ ਖਾਧਿਅੰਗ, ਲਾਲਚੀ ਬੰਦਾ ਉਹ ਕੁਝ ਵੀ ਖਾ ਜਾਂਦਾ ਮੂੰਹ ਚ ਪਾ ਜਿਹਦੇ ਬਾਰੇ ਕੋਈ ਸੋਚ ਨਹੀਂ ਸਕਦਾ, ਤੇ ਇਹੋ ਜਿਹੇ ਸਾਜੋ ਸਮਾਨ ਉਹ ਬਣਾ ਦਿੰਦਾ ਕਿ ਬੰਦਾ ਸੋਚਦਾ ਵੀ ਨਹੀਂ ਕਿ ਲਾਲਚੀ ਬੰਦਾ ਇੰਨਾ ਨਿਗਰ ਸਕਦਾ ਹੈ। ਉਸਨੇ ਖੁਰਜੀ ਪੈਸਿਆਂ ਦੀ ਚੁਰਾ ਲਈ। ਸਵੇਰੇ ਮਾਤਾ ਜੀ ਉੱਠੇ, ਇਤਿਹਾਸ ਕਹਿੰਦਾ ਮਾਤਾ ਜੀ ਨੇ ਆਪਣੇ ਸਰਾਣਿਓ ਉਹ ਖੁਰਜੀ ਵੇਖੀ, ਉਹ ਉੱਥੇ ਮਿਲੀ ਨਾ, ਇਹ ਅੰਦਰ ਆਇਆ ਤੇ ਆਵਾਜ਼ ਦੇ ਕੇ ਕਿਹਾ ਬੇਟਾ ਤੂੰ ਉਹ ਸਾਰੇ ਪੈਸੇ ਚੰਗੀ ਤਰ੍ਹਾਂ ਸਾਂਭ ਲੈ ਕੋਨੇ ਨੇ। ਮਾਤਾ ਜੀ ਨੂੰ ਪਤਾ ਕਿ ਇਸ ਦੀ ਨੀਅਤ ਬੇਈਮਾਨ ਹੋ ਗਈ ਹੈ। ਜਦੋਂ ਮਾਤਾ ਜੀ ਨੇ ਕਿਹਾ ਬੇਟਾ ਤੂੰ ਸਭ ਕੁਛ ਸਾਂਭ ਲਿਆ, ਤੇ ਕਹਿੰਦੇ ਨੇ ਅੰਦਰ ਆ ਕੇ ਕਹਿੰਦਾ ਮਾਤਾ ਜੀ ਕੀ ਸਾਂਭਣਾ ਸੀ ਮੈਂ। ਕਹਿਣ ਲੱਗੇ ਜਿਹੜੇ ਪੈਸੇ ਖੁਰਜੀ ਵਿੱਚ ਮੋਹਰਾਂ ਸਨ। ਕਹਿਣ ਲੱਗਾ ਵੇਖੋ ਰੱਬ ਦਾ ਕਹਿਰ, ਤੁਹਾਨੂੰ ਕੋਈ ਆਪਣੇ ਘਰ ਰਾਤ ਰੱਖਣ ਨੂੰ ਤਿਆਰ ਨਹੀਂ, ਤੁਹਾਨੂੰ ਕੋਈ ਆਪਣੇ ਘਰ ਦੇ ਸਾਹਮਣੇ ਨਿਕਲ ਨਹੀਂ ਕੋਈ ਦਿੰਦਾ। ਹਕੂਮਤ ਤੁਹਾਡੀ ਵੈਰੀ, ਮੈਂ ਭਲਾ ਕੀਤਾ ਤੁਹਾਨੂੰ ਆਪਣੇ ਘਰ ਵਿੱਚ ਲੈ ਕੇ ਆਇਆ, ਇਸ ਭਲੇ ਦਾ ਫਲ ਮੈਨੂੰ ਇੱਕ ਰਾਤ ਵਿੱਚ ਹੀ ਤੁਸੀਂ ਦੇ ਦਿੱਤਾ ਕਿ ਮੇਰੇ ਉੱਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ। ਮਾਤਾ ਜੀ ਨੇ ਕਿਹਾ ਨਹੀਂ ਬੇਟਾ ਮੈਂ ਚੋਰੀ ਦਾ ਇਲਜ਼ਾਮ ਨਹੀਂ, ਸਿਰਫ ਤੈਨੂੰ ਸਬੈਕਨ ਪੁੱਛਿਆ ਹੈ ਕਿ ਤੂੰ ਸਾਂਭ ਲੈਣੇ, ਜੇ ਤੂੰ ਨਹੀਂ ਸਾਂਭੇ ਤੇ ਚਲੋ ਰਹਿਣ ਦਿਓ। ਇੱਕੋ ਦਮ ਇਹ ਗੱਲ ਸੁਣਦੀ ਦੇਰ ਸੀ, ਉਹ ਤਾਂ ਸਿਰਫ ਬਹਾਨਾ ਭਾਲਦਾ ਸੀ ਕਿ ਦੌਲਤ ਮੇਰੇ ਕੋਲ ਰਹੇ, ਉਹ ਕਿਹੜਾ ਵੇਲਾ ਆਵੇ
ਕਿ ਇਹਨਾਂ ਨੂੰ ਪਕੜਾ ਕੇ ਸਰਕਾਰ ਕੋਲੋਂ ਵੀ ਇਨਾਮ ਮੈਂ ਲੈਣ। ਉਹ ਲਾਲਚੀ ਹੈ। ਉਸ ਵੇਲੇ ਮਾਤਾ ਜੀ ਨੇ ਕਿਹਾ ਉੱਚੀ ਨਾ ਬੋਲ। ਕਹਿੰਦਾ ਕਿਉਂ ਨਾ ਬੋਲਾਂ। ਘਰ ਤੋਂ ਬਾਹਰ ਨਿਕਲ ਗਿਆ। ਇੱਥੇ ਲਾਲਾ ਦੌਲਤ ਰਾਏ ਨੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਸ਼ਬਦ ਲਿਖੇ। ਦੇਖੋ ਉਹ ਵੀ ਇੱਕ ਹਿੰਦੂ ਵੀਰ ਹੈ। ਉਹਨੇ ਜਿਹੜੇ ਸ਼ਬਦ ਕਹੇ ਨੇ ਮੈਂ ਉਹ ਆਪ ਜੀ ਨੂੰ ਜ਼ਰੂਰ ਸਾਂਝੇ ਕਰਨਾ ਚਾਹੁੰਦਾ। ਉਹ ਕਹਿੰਦਾ ਹੈ ਖੁਰਜੀ ਚੁੱਕਣ ਤੋਂ ਬਾਅਦ ਰੌਲਾ ਪਾਉਣ ਵਾਲਿਆ ਇੰਨਾ ਅਹਿਸਾਨ ਫਰਮੋਸ਼ ਨਾ ਹੋ। ਅਜੇ ਤੱਕ ਕੁਝ ਸਾਲ ਹੋਏ ਨੇ ਜਿਹਦੇ ਸਰਾਣੇ ਉਹ ਖੁਰਜੀ ਚੁੱਕ ਕੇ ਝੂਠ ਪਿਆ ਬੋਲਣਾ, ਸਾਹਮਣੇ ਬੋਲਣਾ। ਇਹਨੇ ਤਾਂ ਆਪਣੇ ਸਿਰ ਦਾ ਸਥਾਈ ਵੀ ਤਿਲਕ ਜੰਜੂ ਦੀ ਖਾਤਰ ਕੁਰਬਾਨ ਕਰ ਦਿੱਤਾ। ਜਿਹੜੀਆਂ ਜੋਤਾਂ ਬਾਲ ਕੇ ਤੂੰ ਮੰਦਰ ਦੇ ਵਿੱਚ ਆਰਤੀਆਂ ਉਤਾਰਨਾ ਪਿਆ, ਸ਼ਾਇਦ ਤੈਨੂੰ ਪਤਾ ਨਹੀਂ ਇਹਨਾਂ ਵਿੱਚ ਤੇਲ ਨਹੀਂ, ਇਹਨਾਂ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਖੂਨ ਬਲਦਾ ਪਿਆ। ਤੇ ਇਹ ਸ਼ਬਦ ਪੰਜਾਬੀ ਦੇ ਇੱਕ ਸ਼ਾਇਰ ਨੇ ਵੀ ਕਹੇ ਨੇ। ਉਹ ਲਿਖਦਾ ਹਿੰਦੁਸਤਾਨ ਦੇ ਲੋਕ ਕਦੀ ਇਹ ਨਾ ਭੁੱਲਣ ਕਿ ਉਸ ਦੇਸ਼ ਦੀਆਂ ਜੜ੍ਹਾਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਦਾ ਪਵਿੱਤਰ ਖੂਨ ਪਿਆ ਹੈ। ਇਹ ਬਾਤ ਵੱਖਰੀ ਕਿ ਬੰਦੇ ਕੀਤੇ ਹੋਏ ਨੂੰ ਭੁੱਲ ਜਾਂਦੇ ਨੇ ਬਹੁਤ ਜਲਦੀ। ਪਿਆਰਿਓ ਚੇਤੇ ਰੱਖਿਓ, ਅਕਿਰਤ ਘਣਤਾ ਇੱਕ ਐਸੀ ਬਿਰਤੀ ਹੈ। ਅਕਿਰਤ ਘਣ ਬੰਦਾ ਨੀਚ ਤੋਂ ਨੀਚ ਮੰਨਿਆ ਗਿਆ ਹੈ। ਉਸ ਪੰਜਾਬੀ ਦੇ ਸ਼ਾਇਰ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਤੇ ਭਾਰਤ ਵਰਸ਼ ਦੇ ਲੋਕਾਂ ਨੂੰ ਇਹ ਗੱਲ ਕਹੀ ਤੇ 84 ਤੋਂ ਬਾਅਦ ਉਹਨੇ ਇੱਕ ਕਿਤਾਬ ਲਿਖੀ ਸੀ, ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਇਹਨੂੰ ਤਰਕ ਚ ਨਾ ਲਿਜਾਣਾ। ਉਹ ਲਿਖਦੇ ਨੇ ਅਸਾਂ ਕੀਤਾ ਸੀ ਕਿ ਕਹਿਆ ਪਾਤਸ਼ਾਹ ਬਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਗੁਰੂ ਤੇਗ ਬਹਾਦਰ ਜੀ ਕਹਿਆ ਪਾਤਸ਼ਾਹ ਬਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਣ ਰਿਹਾ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਿ ਉਹਨਾਂ ਦੀ ਕੁਰਬਾਨੀ ਨੂੰ ਇਹ ਬੜੀ ਜਲਦੀ ਭੁੱਲ ਗਿਆ। ਇਹਨੇ ਬਾਹਰ ਖਲੋ ਕੇ ਰੌਲਾ ਪਾਇਆ। ਇਹ ਪਿੰਡ ਦੇ ਚੌਧਰੀ ਕੋਲ ਚਲਾ ਗਿਆ। ਚੌਧਰੀ ਨੂੰ ਜਾ ਕੇ ਕਹਿੰਦਾ ਚੌਧਰੀ ਸਾਹਿਬ ਕਿ ਮੈਂ ਇੱਕ ਖੁਸ਼ ਖਬਰੀ ਲੈ ਕੇ ਆਇਆ ਮੈਂ। ਕੀ? ਕਹਿਣ ਲੱਗਾ ਮੇਰੇ ਘਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਫਰਜ਼ੰਦ ਤੇ ਉਹਨਾਂ ਦੀ ਸਤਿਕਾਰਯੋਗ ਬੁੱਢੀ ਮਾਤਾ ਹੈ। ਮੈਂ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਿਆ ਤੇ ਮੈਂ ਹਕੂਮਤ ਦਾ ਵਫ਼ਾਦਾਰ ਇੱਕ ਆਦਮੀ ਹੋਣ ਕਰਕੇ ਮੈਂ ਤੁਹਾਡੇ ਤੱਕ ਇਤਲਾਹ ਦੇਣ ਵਾਸਤੇ ਆਇਆ ਹਾਂ। ਚੌਧਰੀ ਨੇ ਕੁਝ ਆਪਣੇ ਆਦਮੀ ਲਏ ਤੇ ਉਹ ਇਸ ਗੰਗੂ ਦੇ ਘਰ ਗਿਆ। ਮਾਤਾ ਜੀ ਅਜੇ ਵੀ ਮੰਜੇ ਤੇ ਬੈਠੇ ਸਨ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੋਨੋਂ ਦਾਦੀ ਮਾਂ ਦੇ ਨਾਲ ਮੰਜੇ ਤੇ। ਚੌਧਰੀ ਨੇ ਦੇਖਿਆ ਆਪਣੇ ਆਦਮੀ ਉੱਥੇ ਬਿਠਾ ਦਿੱਤੇ ਕਿ ਕਿਤੇ ਇਹ ਘਰੋਂ ਨਿਕਲ ਨਾ ਜਾਣ ਤੇ ਗੰਗੂ ਨੂੰ ਨਾਲ ਲੈ ਕੇ ਇਹ ਖੇੜੀ ਤੋਂ ਮੁਰੰਡੇ ਨੂੰ ਚਲਾ ਗਿਆ। ਯਾਦ ਰੱਖਿਓ ਅਜੇ ਸੂਬਾ ਇਹ ਸਰਹੰਦ ਨਹੀਂ ਪਹੁੰਚਿਆ ਕਿਉਂਕਿ ਉਧਰ ਚਮਕੌਰ ਦੀ ਜੰਗ ਹੋ ਰਹੀ ਸੀ ਜਦੋਂ ਇਹ ਵਾਪਰ ਰਿਹਾ ਹੈ। ਇਹ ਮੁਰਿੰਡੇ ਪਹੁੰਚੇ ਤੇ ਉੱਥੋਂ ਜਾਨੀ ਖਾਂ ਤੇ ਮਾਨੀ ਖਾਂ ਦੋਨਾਂ ਨੂੰ ਲੈ ਕੇ ਆਏ। ਮਾਤ ਗੁਜਰੀ ਜੀ ਦੋਨਾਂ ਸਾਹਿਬਜ਼ਾਦਿਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ। ਇਤਿਹਾਸ ਕਹਿੰਦਾ ਹੈ ਕਿ ਗੰਗੂ ਦੇ ਘਰੋਂ ਹੀ ਸਤਿਗੁਰੂ ਦੇ ਦੋਨਾਂ ਲਾਲਾਂ ਨੂੰ ਕੜੀਆਂ ਲਾਈਆਂ ਗਈਆਂ ਸਨ। ਇਹ ਅੱਤ ਕਥਨੀ ਨਹੀਂ। ਉਹ ਮਸੂਮ ਖੱਤ ਜਿਨ੍ਹਾਂ ਹੱਥਾਂ ਨੂੰ ਕਦੀ ਮਿੱਟੀ ਨਹੀਂ ਸਿੱਖ ਲੱਗਣ ਦਿੰਦੇ ਉਹਨਾਂ ਮਸੂਮ ਹੱਥਾਂ ਦੇ ਵਿੱਚ ਕੜੀਆਂ ਲਾ ਦਿੱਤੀਆਂ ਤੇ ਜੇ ਪੁੱਛਿਆ ਦਾਦੀ ਮਾਂ ਇਹ ਕਿਉਂ ਸਾਨੂੰ ਬੰਨਦੇ ਪਏ ਨੇ, ਕਿੱਥੇ ਲਿਜਾਣਾ ਚਾਹੁੰਦੇ ਨੇ ਤੇ ਮਾਤਾ ਨੇ ਇੱਕੋ ਗੱਲ ਕਹੀ ਬੇਟਾ ਹੁਣ ਅਸੀਂ ਆਪਣੀ ਅਸਲੀ ਮੰਜ਼ਿਲ ਵਧਣ ਲੱਗੇ ਹਾਂ। ਤੇ ਜਦੋਂ ਮਾਤਾ ਜੀ ਘਰੋਂ ਨਿਕਲੇ ਇਹ ਸ਼ਬਦ ਗੰਗੂ ਨੂੰ ਕਹਿ ਸਨ ਗੰਗੂ ਜਿਸ ਪੈਸੇ ਦੀ ਖਾਤਰ ਤੂੰ ਇਮਾਨ ਵੇਚ ਦਿੱਤਾ, ਜਿਸ ਧਨ ਦੀ ਖਾਤਰ ਤੂੰ ਆਪਣੇ ਅੰਦਰ ਦੇ ਇਖਲਾਕ ਨੂੰ ਗਿਰਵੀ ਰੱਖ ਦਿੱਤਾ, ਯਾਦ ਰੱਖੀ ਇਹ ਟਕੇ ਕਦੀ ਵੀ ਕਿਸੇ ਦੇ ਨਹੀਂ ਬਣੇ ਤੇ ਤੇਰੇ ਵੀ ਇਹ ਟਕੇ ਬਣ ਕੇ ਨਹੀਂ ਰਹੇ। ਬਸ ਇੰਨੀ ਗੱਲ ਕਹੀ
ਜਾਨੀ ਖਾਂ ਤੇ ਮਾਨੀ ਖਾਂ ਦਾ ਧਿਆਨ ਇੱਕੋ ਦਮ ਗੰਗੂ ਵੱਲ ਗਿਆ ਕਿ ਇਹ ਬੰਦਾ ਸ਼ੱਕੀ ਹੈ। ਇਹਨੇ ਸਿਰਫ ਇੰਨੇ ਆ ਕੇ ਦੱਸਿਆ ਕਿ ਮੇਰੇ ਘਰ ਦੇ ਅੰਦਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੇ, ਇਹਨੇ ਇਹ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਮੈਂ ਉਹਨਾਂ ਦਾ ਧਨ, ਉਹਨਾਂ ਦਾ ਰੁਪਈਆ, ਉਹਨਾਂ ਦੀਆਂ ਸੋਨੇ ਦੀਆਂ ਮੋਹਰਾਂ ਚੁਰਾਈਆਂ। ਉਸ ਵਕਤ ਤਾਂ ਜਾਨੀ ਖਾਂ ਮਾਨੀ ਖਾਂ ਨੇ ਕੁਛ ਨਾ ਕਿਹਾ, ਪਰ ਨਜ਼ਰ ਜ਼ਰੂਰ ਕੈਰੀ ਨਾਲ ਦੇਖਿਆ ਕਿ ਇਸ ਕਾਫਰ ਦੇ ਕੋਲ ਧਨ ਹੈ, ਪਹਿਲਾਂ ਇਹ ਕੰਮ ਕਰੀਏ, ਬਾਅਦ ਵਿੱਚ ਫਿਰ ਇਹਦੇ ਕੋਲੋਂ ਧਨ ਵਾਲੀ ਬਾਤ ਵੀ ਪੁੱਛਾਂਗੇ। ਮਾਤਾ ਜੀ, ਖੇੜੀ ਤੋਂ ਇਹਨਾਂ ਨੂੰ ਮੋਰਿੰਡੇ ਲਿਆਂਦਾ ਗਿਆ। ਇਤਿਹਾਸ ਕਹਿੰਦਾ ਕਿ ਮੋਰਿੰਡੇ ਇਹਨਾਂ ਨੂੰ ਰੱਖਿਆ ਗਿਆ ਤੇ ਉਹ ਅਸਥਾਨ ਵੀ ਮੋਰਿੰਡੇ ਹੈ ਜਿੱਥੇ ਸਤਿਕਾਰਯੋਗ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਟਿਕੇ। ਇੱਥੋਂ ਸੂਬਾ ਸਰਹੰਦ ਚਮਕੌਰ ਦੀ ਜੰਗ ਤੋਂ ਪ੍ਰੇਸ਼ਾਨ ਹੋਇਆ ਕਿ ਇੰਨੇ ਮਹੀਨੇ ਘੇਰਾ ਵੀ ਪਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਾ ਪਕੜ ਸਕੇ, ਨਾ ਉਹਨਾਂ ਨੂੰ ਖਤਮ ਕਰ ਸਕੇ। ਇਹ ਸਰਹੰਦ ਪਹੁੰਚਿਆ ਤੇ ਮੋਰਿੰਡੇ ਤੋਂ ਇਹ ਦੋਨੋਂ ਜਾਨੀ ਖਾਂ ਔਰ ਮਾਨੀ ਖਾਂ ਗੁਰੂ ਕੇ ਲਾਲਾਂ ਨੂੰ ਮਾਤਾ ਜੀ ਨੂੰ ਲੈ ਕੇ ਸਰਹੰਦ ਪਹੁੰਚ ਗਏ। ਸੂਬਾ ਸਰਹੰਦ ਵਜ਼ੀਰ ਖਾਂ ਦੇ ਸਾਹਮਣੇ ਇਹ ਪੇਸ਼ ਹੋਏ ਤੇ ਇਹਨਾਂ ਨੇ ਕਿਹਾ ਕਿ ਅਸੀਂ ਸੂਬਾ ਸਰਹੰਦ ਲਈ ਇੱਕ ਬਹੁਤ ਖੁਸ਼ੀ ਦਾ ਸਮਾਚਾਰ ਲੈ ਕੇ ਆਏ ਹਾਂ। ਉਹ ਪ੍ਰੇਸ਼ਾਨ ਸੀ, ਕਹਿਣ ਲੱਗਾ ਕਿਹੜੀ ਖੁਸ਼ੀ ਤੁਸੀਂ ਮੇਰੇ ਲਈ ਲੈ ਕੇ ਆਏ? ਕਹਿਣ ਲੱਗੇ ਖੁਸ਼ੀ ਦੀ ਬਾਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਉਹਨਾਂ ਦੀ ਬੁੱਢੜੀ, ਸਤਿਕਾਰਯੋਗ ਉਹਨਾਂ ਦੇ ਮਾਤਾ ਜੀ, ਉਹਨਾਂ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲਿਆਏ। ਸੂਬਾ ਸਰਹੰਦ ਨੇ ਸੁਣਿਆ, ਉਹਦੇ ਮਨ ਨੂੰ ਇੱਕ ਤਰਵਾਸ ਵੱਜਾ। ਉਹ ਇਹ ਸੀ ਕਿ ਆਦਮੀ ਆਪਣੇ ਮਾਪਿਆਂ ਨਾਲ ਤੇ ਆਪਣੀ ਸੰਤਾਨ ਨਾਲ ਅੱਜ ਦਾ ਪ੍ਰੇਮ ਕਰਦਾ ਹੈ। ਜਿੱਥੇ ਵੀ ਗੁਰੂ ਗੋਬਿੰਦ ਸਿੰਘ ਹੋਣਗੇ, ਜਦੋਂ ਆਪਣੇ ਪੁੱਤਰਾਂ ਦੀ ਗ੍ਰਿਫਤਾਰੀ, ਆਪਣੀ ਮਾਤਾ ਦੀ ਗ੍ਰਿਫਤਾਰੀ ਸੁਣਗੇ ਤੇ ਉਹ ਅਵਸ਼ ਆਪਣੇ ਆਪ ਇਹਨਾਂ ਦੇ ਕੋਲ ਪਹੁੰਚਣਗੇ, ਆਪਣੇ ਆਪ ਨੂੰ ਹਕੂਮਤ ਦੇ ਪੇਸ਼ ਕਰਨਗੇ। ਪਰ ਸ਼ਾਇਦ ਇਹ ਸੂਬਾ ਸਰਖੰਦ ਨੂੰ ਪਤਾ ਨਹੀਂ ਕਿ ਜਿਸ ਬਾਰੇ ਤੂੰ ਮਨ ਵਿੱਚ ਇਹ ਸੋਚ ਰਿਹਾ, ਅਹਿਲਕਾਰਾਂ ਨੂੰ ਕਹਿ ਰਿਹਾ ਕਿ ਪੁੱਤਰਾਂ ਦੀ ਤੇ ਮਾਂ ਦੀ ਖਬਰ ਸੁਣ ਕੇ ਜ਼ਰੂਰ ਪਹੁੰਚਣਗੇ। ਚੇਤੇ ਰੱਖੀ, ਉਹ ਤਾਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਵੀ ਚਿਹਰੇ ਦੇਖ ਕੇ ਮੁਸਕਰਾ ਕੇ ਚਲੇ ਗਏ ਤੇ ਰੱਬ ਦਾ ਭਾਣਾ ਮੰਨਿਆ, ਉਹ ਆਪਣੇ ਆਪ ਨੂੰ ਹਕੂਮਤ ਦੇ ਕਦੀ ਭੇਜ ਨਹੀਂ ਕਰਨਗੇ। ਇੱਥੇ ਇੱਕ ਬੇਨਤੀ ਹੋਰ ਕਰਾਂ, ਹਰ ਸੱਚ ਦਾ ਪੁਤਲਾ ਵਕਤੀ ਹਕੂਮਤ ਦੀ ਨਜ਼ਰ ਵਿੱਚ ਬਾਕੀ ਹੀ ਹੋਇਆ ਹੈ। ਕਦੀ ਵੀ ਸੱਚ ਪੈਦਾ ਹੁੰਦਾ? ਹਰ ਸੱਚ ਬੋਲਣ ਵਾਲਾ ਹਕੂਮਤ ਕੋਈ ਵੀ ਹੋਵੇ, ਉਹਦੇ ਨਜ਼ਰ ਵਿੱਚ ਬਾਕੀ ਹੈ। ਜਦੋਂ ਬਾਕੀ ਬਗਾਵਤ ਕਰਦਾ, ਸੱਚੀ ਬਗਾਵਤ ਕਰਨ ਵਾਲੇ ਲਾਲਚ ਦੀ ਖਾਤਰ ਨਹੀਂ, ਉਹ ਮਾਨਵਤਾ ਦੀ ਖਾਤਰ, ਇਨਸਾਫ ਦੀ ਖਾਤਰ ਬਗਾਵਤ ਦਾ ਝੰਡਾ ਚੁੱਕਦੇ ਨੇ ਤੇ ਸਰਕਾਰਾਂ ਕੋਲ ਅਸੀਮ ਤਾਕਤਾਂ ਹੁੰਦੀਆਂ ਨੇ, ਉਹ ਬਗਾਵਤ ਨੂੰ ਦਬਾਉਣ ਦਾ ਯਤਨ ਕਰਦੀਆਂ ਨੇ। ਪਰ ਜਿਸ ਨੂੰ ਬਾਗੀ ਕਿਹਾ ਜਾਂਦਾ ਹੈ, ਜੇ ਕਿਤੇ ਉਹ ਸੱਚ ਦੇ ਮਾਰਗ ਤੇ ਚੱਲਦਿਆਂ ਸ਼ਹਾਦਤ ਦਾ ਜਾਮ ਪੀ ਜਾਏ ਤੇ ਲੋਕ ਆਪਣੇ ਮਾਨਸਿਕ ਪੱਧਰ ਤੇ ਉਹਨੂੰ ਸ਼ਹੀਦ ਸਵੀਕਾਰ ਕਰ ਲੈਣ ਤੇ ਉਸ ਸ਼ਹੀਦ ਦਾ ਖੂਨ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੰਦਾ, ਲੋਕ ਉਹਨੂੰ ਸਵੀਕਾਰ ਕਰ ਲੈਣ ਕਿ ਉਹ ਸ਼ਹੀਦ ਹੈ। ਦੂਸਰੀ ਬੇਨਤੀ ਕਿ ਸ਼ਹੀਦ ਮਾਵਾਂ ਦੀ ਕੁੱਖ ਵਿੱਚੋਂ ਨਹੀਂ ਪੈਦਾ ਹੁੰਦੇ, ਇਹਨੂੰ ਥੋੜ੍ਹਾ ਜਿਹਾ ਸਮਝਿਓ। ਸ਼ਹੀਦ ਹਮੇਸ਼ਾ ਕੌਮਾਂ ਦੀ ਕੁੱਖ ਵਿੱਚੋਂ ਪੈਦਾ ਹੋਏ ਨੇ, ਸ਼ਹੀਦ ਸਿਧਾਂਤ ਵਿੱਚੋਂ ਪੈਦਾ ਹੁੰਦੇ ਨੇ। ਹਕੂਮਤਾਂ ਦੀਆਂ ਗੋਲੀਆਂ, ਜ਼ਾਲਮਾਂ ਦੀਆਂ ਗੋਲੀਆਂ ਮਾਵਾਂ ਦੀਆਂ ਕੁੱਖਾਂ ਨੂੰ ਤਾਂ ਗੋਲੀ ਮਾਰ ਕੇ ਖਾਲੀ ਕਰ ਸਕਦੀਆਂ ਨੇ, ਪਰ ਕੌਮ ਦੀ ਕੁੱਖ ਕਦੀ ਵੀ ਗੋਲੀਆਂ ਤੇ ਟੈਂਕਾਂ ਦੇ ਨਾਲ ਖਾਲੀ ਨਹੀਂ ਹੁੰਦੀ। ਸ਼ਹੀਦ ਤਾਂ ਕੌਮਾਂ ਦੇ ਸਿਧਾਂਤ ਵਿੱਚੋਂ ਪੈਦਾ ਹੁੰਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੇ ਰੱਖਣ ਦੀ ਥਾਂ ਕਿਹੜੀ ਮੁਕਰਰ ਕੀਤੀ ਗਈ? ਠੰਡਾ ਬੁਰਜ, ਜੋ ਗਰਮੀ ਦੇ ਦਿਨਾਂ ਵਿੱਚ ਵੀ ਹਵਾ ਚੱਲਦੀ ਸੀ ਤੇ ਠੰਡ ਪ੍ਰਤੀਤ ਹੁੰਦੀ ਸੀ। ਉਦੋਂ ਤਾਂ ਪੋਹ ਦਾ ਮਹੀਨਾ ਹੈ, ਚਾਰ ਚੁਫੇਰੇ ਕੱਕਰ ਪੈ ਰਿਹਾ ਹੈ, ਠੰਡੀ ਹਵਾ ਰਾਤ ਨੂੰ ਚੱਲਦੀ ਹੈ ਤੇ ਸਾਡੀਆਂ ਖੱਡਾਂ ਨੂੰ ਅੱਜ ਜੇ ਅਸੀਂ ਬਾਹਰ ਨਿਕਲੀਏ
ਤੇ ਹਵਾ ਚੀਰਦੀ ਹੈ ਤੇ ਉਸ ਵੇਲੇ ਮਾਤਾ ਜੀ ਕੋਲ ਕੋਈ ਬਿਸਤਰ ਨਹੀਂ, ਕੋਈ ਇੱਟਾਂ ਸਨ ਪੁਰਾਣੀਆਂ ਲੱਗੀਆਂ ਹੋਈਆਂ, ਠੰਡਾ ਫਰਸ਼, ਤਨ ਤੇ ਪਾਏ ਕੋਈ ਲੀੜੇ, ਤੇ ਜਿਨ੍ਹਾਂ ਬੱਚਿਆਂ ਨੂੰ ਕਦੀ ਕਕਰੀਲੀਆਂ ਰਾਤਾਂ ਵਿੱਚ ਸੂਰਜ ਨਿਕਲਣ ਤੋਂ ਪਹਿਲਾਂ ਬਾਹਰ ਨਹੀਂ ਸੀ ਕੱਢਿਆ ਜਾਂਦਾ, ਅੱਜ ਉਹ ਦੋਨੋਂ ਪੁੱਤਰ ਮਾਤਾ ਜੀ ਦੇ ਖੱਬੇ ਤੇ ਸੱਜੇ ਠੰਡੇ ਬੁਰਜ ਦੇ ਉੱਤੇ ਬੈਠੇ ਹੋਏ। ਉਸ ਰਾਤ ਪਹਿਰਾ ਵੀ ਲਾਇਆ ਗਿਆ। ਅੱਜ ਉਸ ਗੁਰਸਿੱਖ ਦੇ ਨਾਮ ਤੇ, ਉਸ ਦਰਦ ਵਾਲੇ ਦੇ ਨਾਮ ਤੇ ਇੱਕ ਬਹੁਤ ਸੋਹਣਾ ਗੇਟ ਬਣਾਇਆ ਗਿਆ ਹੈ ਸਰਾਪਾ ਦੇ ਗੜ੍ਹ ਸਾਹਿਬ। ਸ਼ਾਇਦ ਆਪ ਨੂੰ ਪਤਾ ਹੋਵੇ, ਇੱਕ ਗੇਟ ਹੈ ਮੋਤੀ ਮਹਿਰੇ ਦੇ ਨਾਮ ਤੇ। ਰਾਤ ਲੰਘੀ ਹੈ ਤੇ ਬੁਰਜ ਦੀਆਂ ਪੌੜੀਆਂ ਦੇ ਕੋਲ ਬਹੁਤ ਐਸਤਾ ਐਸਤਾ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਮਾਤਾ ਜੀ ਨੇ ਸੋਚਿਆ ਕਿ ਇੰਨੀ ਰਾਤ ਗਈ ਇਹ ਕੌਣ। ਉਹਨੇ ਬਸਤਰ ਦਾ, ਭੂਰੇ ਦਾ ਕੰਬਲ ਦੀ ਬੁੱਕਲ ਮਾਰੀ ਕੱਪੜਿਆਂ ਦੀ ਤੇ ਕੁਛ ਲਪੇਟ ਕੇ ਲਿਆ ਰਿਹਾ। ਜਦੋਂ ਮਾਤਾ ਜੀ ਦੇ ਕੋਲ ਆਇਆ, ਪੁੱਛਿਆ ਕੌਣ, ਐਸਤਾ ਜਿਹਾ ਬੋਲ ਕੇ ਕਹਿੰਦਾ, ਮਾਂ ਮੈਨੂੰ ਲੋਕ ਮੋਤੀ ਕਹਿੰਦੇ ਨੇ। ਅੱਜ ਸਾਡੇ ਪਰਿਵਾਰ ਦੇ ਕਿਸੇ ਜੀ ਨੇ ਰਾਤ ਰੋਟੀ ਨਹੀਂ ਖਾਧੀ, ਮੈਂ ਗਰੀਬ ਹਾਂ, ਸਾਰੀ ਰਾਤ, ਅੱਧੀ ਰਾਤ ਹੋ ਗਈ ਤੇਰੇ ਪੋਤਿਆਂ ਦੇ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਸਨ, ਅੱਜ ਮੈਂ ਕੜੀਆਂ ਲੱਗੇ ਹੋਏ ਹੱਥ ਦੇਖੇ, ਸਾਰੀ ਰਾਤ ਮੈਨੂੰ ਪਰੇਸ਼ਾਨੀ ਨਾ ਹੁਣ ਤੱਕ ਨਿਕਲੀ, ਆ ਘਰ ਵਿੱਚ ਥੋੜਾ ਜਿਹਾ ਦੁੱਧ ਸੀ ਇਹ ਲੈ ਕੇ ਆਇਆ, ਮਾਂ ਇਸ ਗਰੀਬ ਦੀ ਭੇਟਾ ਨੂੰ ਸਵੀਕਾਰ ਕਰ ਲੈ। ਮੋਤੀ ਬਹਿਰੇ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਲਈ ਦੁੱਧ ਜ਼ਰੂਰ ਭੇਜਿਆ ਹੈ। ਮਾਤ ਜੀ ਠੰਡੇ ਬੁਰਜ ਵਿੱਚ ਆਪਣੇ ਲਾਡਾਂ ਨੂੰ ਲੈ ਕੇ ਬੈਠੇ ਨੇ। ਸਵੇਰੇ ਸੂਰਜ ਦੀ ਟਿੱਕੀ ਨਿਕਲੀ ਤੇ ਇੱਧਰ ਸੂਬਾ ਹੈ ਸਰਹੰਦ ਆਪਣੀ ਕਚਹਿਰੀ ਲਾ ਕੇ ਬੈਠ ਗਿਆ। ਮਾਤਾ ਜੀ ਦੇ ਕੋਲ ਸੂਰਜ ਨਿਕਲਦਿਆਂ ਸਾਰ ਦੋ ਸਿਪਾਹੀ ਆਏ ਨੇ ਪਹਿਲੇ ਦਿਨ। ਕਹਿਣ ਲੱਗੇ, ਮਾਂ ਪੁੱਛਿਆ ਦੱਸੋ, ਕਹਿੰਦੇ ਨੇ ਆਪ ਜੀ ਦੇ ਪੋਤਿਆਂ ਨੂੰ ਲੈਣ ਆਏ ਹਾਂ। ਕਹਿੰਦੇ ਨੇ ਕਿੱਥੇ ਲੈ ਕੇ ਜਾਓਗੇ। ਕਹਿੰਦੇ ਨੇ ਮਾਂ ਸਾਹਮਣੇ ਕਚਹਿਰੀ, ਤੇਰੇ ਪੋਤਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਣਾ ਹੈ। ਦੋਨੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਅੱਜ ਪਹਿਲਾ ਮੌਕਾ ਸੀ ਕਿ ਨਾ ਮਾਤਾ ਜੀ ਨਾਲ ਨੇ, ਨਾ ਕੋਈ ਸਿੱਖ ਨਾਲ ਹੈ, ਨਾ ਕੋਈ ਹਮਦਰਦ ਨਾਲ ਹੈ। ਪਹਿਲੀ ਵਾਰ ਦੋਨੋਂ ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਠੰਡੇ ਬੁਰਜ ਤੋਂ ਉਤਰ ਕੇ ਕਚਹਿਰੀ ਨੂੰ ਗਏ। ਇਤਿਹਾਸ ਇਹ ਕਹਿੰਦਾ ਕਿ ਰਸਤੇ ਵਿੱਚ ਇਹ ਕਹੀ ਗਏ ਕਿ ਜਦੋਂ ਜਾਓਗੇ ਜਾ ਕੇ ਸੂਬਾ ਸਰਹੰਦ ਨੂੰ ਤੁਸੀਂ ਸੀਸ ਝੁਕਾਉਣਾ, ਉਹਨਾਂ ਨੂੰ ਸਿਜਦਾ ਕਰਨਾ, ਪਰ ਗੁਰੂ ਕੇ ਲਾਲਾਂ ਦੇ ਰੋਮ ਰੋਮ ਵਿੱਚ ਸਿੱਖੀ ਵਸੀ ਹੈ, ਉਹਨਾਂ

ਕਹੇ ਕਿ ਅਸੀਂ ਝੁੱਕ ਕੇ ਜਦੋਂ ਅੰਦਰ ਗਏ ਤੇ ਇਹਨਾਂ ਨੇ ਤਾੜੀਆਂ ਮਾਰ ਕੇ ਖੱਸ ਕੇ ਕਹਿਣੇ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚੁੱਕ ਗਏ, ਦਰਵਾਜ਼ੇ ਦੇ ਅੱਗੇ ਖੜੇ ਹੋ ਗਏ। ਸਿਪਾਹੀਆਂ ਨੇ ਕਿਹਾ, ਬੱਚਿਓ ਝੁੱਕ ਕੇ ਗਰਦਨ ਥੱਲੇ ਕਰਕੇ ਅੰਦਰ ਪ੍ਰਵੇਸ਼ ਕਰੋ। ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਨਹੀਂ, ਇਹ ਸਾਨੂੰ ਪਤਾ ਵੀ ਇਸ ਕਚਹਿਰੀ ਵਿੱਚ ਜਾਣਾ ਕਿਵੇਂ। ਪਹਿਲਾਂ ਆਪਣੇ ਮੁਬਾਰਕ ਚਰਨ ਤੇ ਚਰਨਾਂ ਵਿੱਚ ਪਾਈਆਂ ਹੋਏ ਜੋੜੇ ਜੁੱਤੀਆਂ, ਉਹਨਾਂ ਦੀਆਂ ਤਲੀਆਂ ਅੰਦਰ ਕੀਤੀਆਂ, ਜੋੜੇ ਅੰਦਰ ਕੀਤੇ, ਪੈਰ ਖਲਾਏ। ਮਾਨੋ ਇਹਨਾਂ ਦਰਬਾਰੀਆਂ ਨੂੰ, ਇਹਨਾਂ ਕਚਹਿਰੀ ਵਿੱਚ ਬੈਠਿਆ ਲੋਕਾਂ ਨੂੰ ਕਹਿ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸੀਸ ਨਹੀਂ ਝੁਕਾ ਸਕਦੇ, ਸੀਸ ਕਟਵਾ ਸਕਦੇ ਨੇ। ਤੇ ਯਾਦ ਰੱਖਿਓ, ਜਿਸ ਹਕੂਮਤ ਦਾ ਤੁਸੀਂ ਗਰੂਰ ਕਰਦੇ ਹੋ, ਅਸੀਂ ਆਪਣੇ ਪੈਰਾਂ ਦੀ ਜੁੱਤੀ ਦੀ ਠੋਕਰ ਨਾਲ ਇਹਨੂੰ ਖਤਮ ਕਰ ਸਕਦੇ। ਅੰਦਰ ਜੋੜੇ ਦਿਖਾਏ, ਪ੍ਰਵੇਸ਼ ਕੀਤੇ, ਝੁਕੇ ਨਹੀਂ, ਤੇ ਜਾ ਕੇ ਉੱਚੀ ਸਾਰੀ ਆਵਾਜ਼ ਵਿੱਚ, ਉੱਥੇ ਕੋਈ ਆਪਣਾ ਨਹੀਂ, ਜਿਹੜੇ ਇਸ ਵਤਨ ਦੇ ਲੋਕ ਵੀ ਨੇ ਉਹ ਵੀ ਅੰਦਰੋਂ ਇਸ ਮੌਕੇ ਦੀ ਪਾਲਣੀ ਖੁਸ਼ਾਮ ਦੀ ਤੇ ਗੁਲਾਮ ਲੋਕ ਕਿ ਕਦੋਂ ਮੌਕਾ ਮਿਲੇ ਤੇ ਹਕੂਮਤ ਦੀ ਝੋਲੀ ਚੁੱਕੀਏ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਨੀਹਾਂ ਤੱਕ ਲੈ ਕੇ ਜਾਈਏ। ਕੋਈ ਹਮਦਰਦ ਨਹੀਂ। ਕਚਹਿਰੀ ਦੇਖਦੀ ਏ ਗੁਰੂ ਦੇ ਸਾਹਿਬਜ਼ਾਦਿਆਂ ਨੂੰ, ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਉੱਚੀ ਆਵਾਜ਼ ਵਿੱਚ ਇਹ ਜ਼ੋਰ ਦੇ ਨਾਲ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਬੁਲਾਈ, ਸਾਰੇ ਹੈਰਾਨ ਹੋ ਗਏ। ਉੱਥੇ ਸੂਬਾ ਸਰਹੰਦ ਦੇ ਸਾਹਮਣੇ ਕਿਹਾ ਗਿਆ ਕਿ ਬੱਚਿਓ, ਉਹ ਹੈ ਸੂਬਾ ਸਰਹੰਦ ਵਜ਼ੀਰ ਖਾਨ, ਵਜ਼ੀਰ ਖਾਨ ਤੁਸੀਂ ਝੁੱਕ ਕੇ ਸਜਦਾ ਕਰੋ। ਝੁਕੇ ਨਹੀਂ। ਫਿਰ ਕਿਆ ਤੁਸੀਂ ਸੁਣਿਆ ਨਹੀਂ, ਝੁੱਕ ਕੇ ਸੀਸ ਨੂੰ ਝੁਕਾ ਕੇ, ਸਿਰ ਨੂੰ ਝੁਕਾ ਕੇ ਨਮਸਕਾਰ ਕਰੋ। ਕਹਿਣ ਲੱਗੇ, ਆ ਸੀਸ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਝੁਕਿਆ। ਦਾਦੀ ਨੇ ਇੱਕੋ ਹੀ ਗੱਲ ਸਮਝਾ ਕੇ ਘੱਲੀ ਸੀ, ਮੇਰੇ ਬੱਚਿਓ ਫਿਰ ਭਾਵੇਂ ਉੱਡ ਜਾਏ ਪਰ ਦੁਨੀਆਦਾਰ ਬਾਦਸ਼ਾਹ ਦੇ ਅੱਗੇ ਸੀਸ ਨਹੀਂ ਝੁਕਾਉਣਾ। ਕਹਿਣ ਲੱਗੇ, ਦਾਦੀ ਨੇ ਕੀ ਸਮਝਾਇਆ? ਉੱਥੇ ਫਿਰ ਡਾਕਟਰ ਗੰਡਾ ਸਿੰਘ ਨੇ ਸਿਰਫ ਚੂਕ ਮਾਤਰ, ਹਰ ਇੱਕ ਇਤਿਹਾਸ ਕਰਦੇ ਆਪਣੇ ਬਲਬਲੇ ਵੀ ਨੇ। ਕਹਿਣ ਲੱਗੇ, ਅੱਜ ਦਾਦੀ ਮਾਂ ਨੇ ਰਾਤ ਹੀ ਕਿਹਾ ਸੀ ਬੇਟਾ ਕਿ ਜਦੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਰਾਏ ਜੀ ਬਾਰੇ ਪਟਨਾ ਸਾਹਿਬ ਦੀ ਧਰਤੀ ਦੇ ਸਨ, ਪੌਣੇ ਕੁ 5 ਸਾਲ ਦੇ, ਉੱਧਰ ਨਵਾਬ ਦੀ ਪਾਲਕੀ ਅਸਵਾਰੀ ਆਈ ਸੀ, ਤੁਹਾਡੇ ਪਿਤਾ ਜੀ ਉੱਥੇ ਕੋਲ ਖਲੋਤੇ ਸਨ ਬਾਲ ਉਮਰ ਵਿੱਚ। ਤੇ ਅਕਸਰ ਬੱਚੇ ਆਪਣੇ ਪਿਤਾ ਦਾ, ਜਦੋਂ ਵੀ ਬਜ਼ੁਰਗਾਂ ਦਾ, ਦਾਦੀ ਦਾਦਾ ਕੋਈ ਬਾਤ ਦਾ ਇਤਿਹਾਸ ਸੁਣਾਵੇ ਤੇ ਬੜੇ ਧਿਆਨ ਨਾਲ ਸੁਣਦੇ। ਕਹਿੰਦੇ, ਦਾਦੀ ਮਾਂ ਨੇ ਅੱਜ ਹੀ ਦੱਸਿਆ ਸੀ, ਸਾਡੇ ਪਿਤਾ ਜੀ ਦੀ ਆਰਬਲਾ ਜਦੋਂ 4.25 ਸਾਲ ਦੀ ਸੀ, ਨਵਾਬ ਦੀ ਪਾਲਕੀ ਆਈ, ਸਿਪਾਹੀਆਂ ਨੇ ਕਿਹਾ, ਬੱਚਿਓ ਝੁਕੋ, ਤੇ ਸਾਡੇ ਪਿਤਾ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ ਸੀ, ਨਹੀਂ ਝੁਕਾਂਗੇ ਕੇਵਲ ਪਰਮਾਤਮਾ ਗੁਰੂ ਅੱਗੇ। ਜਦੋਂ ਨਵਾਬ ਆਏ ਤੇ ਇਹਨੂੰ ਸਾਰਿਆਂ ਨੇ ਮੂੰਹ ਚੜਾਉਣਾ। ਨਵਾਬ ਦੀ ਪਾਲਕੀ ਆਈ, ਗੁਰੂ ਗੋਬਿੰਦ ਰਾਏ ਜੀ ਨੇ ਨਵਾਬ ਵੱਲ ਦੇਖ ਕੇ ਆਪਣਾ ਮੁਖ ਚੜਾਇਆ। ਮੈਂ ਇਹ ਤਾਂ ਕਹਿ ਰਿਹਾ, ਕੱਲੀ ਸਾਖੀ ਨਹੀਂ। ਫਿਰ ਪਟਨੇ ਤੋਂ ਇੱਕ ਚਿੱਠੀ ਗਈ ਗੁਰੂ ਤੇਗ ਬਹਾਦਰ ਜੀ ਵੱਲ ਕਿ ਆਪ ਜੀ ਦੇ ਪੁੱਤਰ ਨੇ ਨਵਾਬ ਦੀ ਤੋਹੀਨ ਕੀਤੀ, ਇਹਨਾਂ ਨੂੰ ਸਮਝਾਓ, ਨਵਾਬ ਸਾਹਮਣੇ ਝੁਕੇ ਨਹੀਂ। ਤੇ ਸਤਿਗੁਰੂ ਨੇ ਉਸ ਚਿੱਠੀ ਦਾ ਜਿਹੜਾ ਉੱਤਰ ਦਿੱਤਾ ਉਹ ਇਤਿਹਾਸ ਦੇ ਪੰਨਿਆਂ ਤੇ ਲਿਖਿਆ। ਹਜ਼ੂਰ ਨੇ ਖੁਦ ਲਿਖ ਕੇ ਭੇਜਿਆ, ਗੋਬਿੰਦ ਜੋ ਕੀਆ ਸੋ ਭਲਾ ਕੀਆ, ਜੋ ਮੇਰੇ ਪੁੱਤਰ ਨੇ ਕੀਤਾ ਉਹ ਭਲਾ ਕੀਤਾ। ਸ਼ਬਦ ਸਨ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਸਰਕਾਰੀ ਅਹਿਲਕਾਰ ਆਏ, ਪਾਬੰਦੀ ਦੇਣੀ ਸਰਾਂਦੀ ਨਹੀਂ। ਇਹਦਾ ਭਾਵ ਸੀ ਕਿ ਜੇ ਹਕੂਮਤ ਦਾ ਬੰਦਾ ਆਵੇ ਉਹਨੂੰ ਪੈਰਾਂ ਵਿੱਚ ਥਾਂ ਦਿੱਤੀ ਜਾਏ, ਉਹਨੂੰ ਗੁਰੂ ਘਰ ਵਿੱਚ ਸਰਾਣੇ ਨਹੀਂ। ਇੱਥੇ ਇੱਕ ਬੜੀ ਸਪਸ਼ਟ ਜੀ ਬਾਤ ਹੈ ਕਿ ਸਿੱਖ ਦੇ ਅੰਦਰ ਦੀ ਇੱਕ ਭਾਵਨਾ ਹੈ, ਉਹ ਧਰਤੀ ਦੇ ਕਿਸੇ ਖਿੱਤੇ ਵਿੱਚ ਰਹੇ, ਕਿਸੇ ਕਾਨੂੰਨ ਵਿੱਚ ਰਹੇ, ਕਿਸੇ ਨਿਜ਼ਾਮ ਵਿੱਚ ਆਪਣੀ ਜ਼ਿੰਦਗੀ ਜੀਏ, ਪਰ ਉਹਦੇ ਅੰਦਰ ਦੀ ਆਤਮਾ, ਉਹਦੇ ਮਾਨਸਿਕ ਪੱਧਰ ਕਦੀ ਵੀ ਗੁਲਾਮ ਨਹੀਂ ਹੋਇਆ। ਉਹ ਸਭ ਤੋਂ ਵੱਡਾ ਰਾਜਾ ਕੇਵਲ ਇੱਕ ਪਰਮਾਤਮਾ ਤੇ ਗੁਰੂ ਨੂੰ ਜਾਣਦਾ ਹੈ।
ਰੱਬ ਤੇ ਗੁਰੂ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਉੱਚੀ ਥਾਂ ਨਹੀਂ।

0: ਦਿੰਦਾ। ਕਦੀ ਬਾਣੀ ਵਿੱਚੋਂ ਅਸੀਂ ਜਦ ਬਚਨ ਪੜ੍ਹਦੇ ਹਾਂ, ਜਦੋਂ ਹਜ਼ੂਰ ਨੇ ਕਿਤਨੀ ਕੁ ਕਿਰਪਾ ਕੀਤੀ। ਬਾਣੀ ਵਿੱਚ ਇੱਕ ਸ਼ਬਦ ਬੜੀ ਵਾਰੀ ਆਉਂਦਾ ਹੈ, ਗੁਲਾਮ ਦਾ ਤੇ ਮਾਲਕ ਦਾ ਕੰਸੈਪਟ ਬਾਣੀ ਵਿੱਚ ਬਹੁਤ ਹੈ। ਇਹ ਕਿਉਂ ਸ਼ਬਦ ਕਹੇ? ਉਸ ਵੇਲੇ ਗੁਲਾਮ ਖਰੀਦੇ ਜਾਂਦੇ ਸਨ ਤੇ ਸਾਰੀ ਜ਼ਿੰਦਗੀ ਮਾਲਕਾਂ ਦੇ ਦਰ ਤੇ ਉਹ ਝੁਕੇ ਰਹਿੰਦੇ ਸਨ। ਮੇਰੇ ਗੁਰੂ ਜੀ ਨੇ ਕਿਹਾ ਕਿ ਬੰਦਿਆਂ ਦੀ ਗੁਲਾਮੀ ਕਰਨ ਦੀ ਥਾਂ ਆਓ ਜੇ ਗੁਲਾਮੀ ਕਰਨੀ ਹੈ ਤੇ ਪਰਮਾਤਮਾ ਦੀ ਕਰੋ। ਜਿਹੜੇ ਰੱਬ ਦੇ ਗੁਲਾਮ ਬਣ ਜਾਣਗੇ ਤੇ ਜਿਨ੍ਹਾਂ ਨੇ ਤੁਹਾਨੂੰ ਗੁਲਾਮ ਬਣਾਇਆ ਤੁਹਾਡੇ ਪੈਰਾਂ ਵਿੱਚ ਆ ਕੇ ਖਲੋ ਜਾਣਗੇ। ਬਾਣੀ ਨੇ ਇੱਕ ਨਵੀਂ ਸੋਚ ਹੀ ਦਿੱਤੀ ਤੇ ਤਾਂ ਹੀ ਗੁਰੂ ਜੀ ਨੇ ਬਾਣੀ ਵਿੱਚ ਆਪਣੇ ਲਈ ਵੀ ਸ਼ਬਦ ਵਰਤਿਆ, ਕਿਸੇ ਦੁਨੀਆਂ ਦਾ ਬੰਦੇ ਦਾ ਗੁਲਾਮ ਨਹੀਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਖਾਤ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਕਬੀਰ ਸਾਹਿਬ ਨੇ ਇਸ ਦੀ ਪ੍ਰੋੜਤਾ ਕਰਦੇ ਸ਼ਬਦ ਕਿਹਾ ਕਿ ਕਹੋ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਗੁਰੂ ਅਰਜਨ ਸਾਹਿਬ ਨੇ ਕਿਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਖਸਮ ਹਮਾਰੇ ਨਿਮਕ ਨਿਮਕ ਤੁਮ ਕੀ ਪ੍ਰਤਪਾਲੋ, ਖਮ ਬਾਰਕ ਤੁਮਰੇ ਤਾਰੇ। ਤੇ ਜਿਹੜਾ ਪਾਤਸ਼ਾਹੀ ਦਾ ਕੰਸੈਪਟ ਹੈ, ਆਪ ਰੋਜ਼ ਪੜ੍ਹਦੇ ਹੋ ਬਾਣੀ, ਜਦੋਂ ਅਸੀਂ ਇਹ ਤਿੰਨ ਵਾਰੀ ਸ਼ਬਦ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਵਿੱਚ, ਤਿੰਨ ਵਾਰੀ ਇਹ ਦੋ ਵਾਰੀ ਤਾਂ ਰੋਜ਼ ਪੜ੍ਹਨੇ, ਇੱਕ ਵਾਰੀ ਜਪਜੀ ਸਾਹਿਬ ਵਿੱਚ ਤੇ ਇੱਕ ਸੋਦਰ ਰਹਿ ਰਾਜ ਸਾਹਿਬ ਦੇ ਪਾਠ ਵਿੱਚ। ਜਪਜੀ ਸਾਹਿਬ ਵਿੱਚ ਆਉਂਦਾ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ, ਆਹ ਤੁਕ ਦੇਖੋ ਕਿੰਨੀ ਕੁ ਵੱਡੀ ਬੰਦੇ ਦੇ ਅੰਦਰ ਦੀ ਗੁਲਾਮੀ ਤੋੜ ਕੇ ਉਸ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਾਉਂਦੀ ਪਈ ਹੈ ਜਿਹਦੇ ਸਾਹਮਣੇ ਕਰੋੜਾਂ ਬਾਦਸ਼ਾਹ ਝੁਕੇ ਹੋਏ। ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ, ਰਹਿ ਰਾਜ ਸਾਹਿਬ ਵਿੱਚ ਪਾਤ ਸਾਹਿਬ ਹੈ। ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਇੱਥੇ ਤਾਂ ਕਮਾਈ ਕਰਨ ਵਾਲੇ ਪਾਤਸ਼ਾਹ ਨੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਿਉਂ ਨਹੀਂ ਝੁਕੇ ਸਾਹਿਬਜ਼ਾਦੇ? ਕਿਉਂਕਿ ਉਹਨਾਂ ਦੇ ਰਗ ਰਗ ਵਿੱਚ ਇਹ ਆਵਾਜ਼ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਨ੍ਹਾਂ ਨੂੰ ਮਾਂ ਨੇ ਅੰਮ੍ਰਿਤ ਵੇਲੇ ਇਹ ਬਚਨ ਸੁਣਾਏ ਹੋਣਗੇ ਕਿ ਜੀਤ ਫਿਰੈ ਸਭ ਦੇਸ ਦਿਖਾਨ ਕੋ, ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਕਿੰਸਤ ਹੈ ਰਾਜ ਖਜਾਰੇ, ਪੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਜਿਹੜੇ ਇਹ ਤਿੰਨ ਕਾਲਾਂ ਦੇ ਰਾਜਿਆਂ ਦੀ ਪਰਵਾਹ ਨਹੀਂ ਕਰਦੇ, ਉਹ ਇਸ ਸੂਬਾ ਇਸ ਰੇਖੰਦ ਦੀ ਪਰਵਾਹ ਕੀ ਕਰਨਗੇ? ਜਦੋਂ ਕਿਹਾ ਗਿਆ ਬੱਚਿਓ ਝੁਕੋ ਤੇ ਉੱਤਰ ਸੀ ਇਹ ਸਿਰ ਗੁਰੂ ਤੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਅੱਗੇ ਝੁਕਿਆ ਨਹੀਂ। ਕਚਹਿਰੀ ਸ਼ੁਰੂ ਹੋ ਗਈ, ਜਦੋਂ ਕਾਰਵਾਈ ਸ਼ੁਰੂ ਕੀਤੀ ਤੇ ਪਹਿਲੇ ਸ਼ਬਦ ਦੇ ਕੇ ਬੱਚਿਓ ਤੁਹਾਡੇ ਪਿਤਾ ਨੂੰ ਤੁਹਾਡੇ ਭਰਾਵਾਂ ਨੂੰ ਚਮਕੌਰ ਦੀ ਧਰਤੀ ਤੇ ਮਾਰ ਦਿੱਤਾ ਗਿਆ। ਹੱਸ ਪਏ ਸਾਹਿਬਜ਼ਾਦੇ। ਬਾਬਾ ਫਤਿਹ ਸਿੰਘ ਜੀ ਦੀ ਕਿੰਨੀ ਕੁ ਆਰ ਬਲਾਕ ਹੈ, 7 ਸਾਲ ਕੀ ਉਮਰ ਹੈ, ਬੜੀ ਪਿਆਰੀ ਮਿੱਠੀ ਆਵਾਜ਼ ਵਿੱਚ ਤੇ ਕੜਕਵੀ ਕਹਿਣ ਲੱਗੇ, ਕੌਣ ਜੰਮਿਆ ਹੈ ਸਾਡੇ ਪਿਤਾ ਨੂੰ ਮਾਰਨ ਵਾਲਾ? ਕੌਣ ਹੈ ਜਿਹੜਾ ਸਾਡੇ ਪਿਤਾ ਨੂੰ ਮਾਰ ਸਕਦਾ? ਜੇ ਭਰਾਵਾਂ ਦੀ ਗੱਲ ਕਰਦੇ ਹੋ, ਮਰਦੇ ਨੇ ਲੋਕ, ਉਹਨਾਂ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਰੱਬ ਦੇ ਘਰ ਵਿੱਚ ਪ੍ਰਵਾਨ ਹੁੰਦੇ। ਇੱਥੇ ਬੈਠਾ ਸੀ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ, ਜਿਸ ਦਾ ਭਰਾ ਨਾਹਰ ਖਾਨ ਮਾਰਿਆ ਗਿਆ ਸੀ ਹਜ਼ੂਰ ਦੇ ਤੀਰ ਨਾਲ। ਜਦੋਂ ਇਹਨੂੰ ਕਿਹਾ ਗਿਆ ਕਿ ਦੇਖ ਤੇਰੇ ਭਰਾਵਾਂ ਨੂੰ ਤੇਰੇ ਭਤੀਜਿਆਂ ਨੂੰ ਗੁਰੂ ਨੇ ਮਾਰਿਆ, ਆ ਗੁਰੂ ਕੇ ਪੁੱਤਰ ਆਏ ਨੇ ਤੇਰੇ ਹਵਾਲੇ ਕੀਤੇ, ਤੂੰ ਆਪਣਾ ਬਦਲਾ ਲੈ ਲੈਣਾ। ਤੂੰ ਕਹਿੰਦੇ ਨੇ ਉਹ ਸੀਨੇ ਵਾਲਾ ਦਿਲ ਵਾਲਾ ਬੰਦਾ ਸੀ, ਉਹ ਕਚਹਿਰੀ ਵਿੱਚ ਉੱਠ ਖੜਾ ਹੋਇਆ। ਉਹਨੇ ਆਵਾਜ਼ ਉੱਚੀ ਵਿੱਚ ਕਿਹਾ, ਮੈਨੂੰ ਪਤਾ ਮੇਰੇ ਭਰਾ ਤੇ ਮੇਰੇ ਭਤੀਜੇ ਗੁਰੂ ਨੇ ਮਾਰੇ ਨੇ, ਪਰ ਜਿਸ ਦਿਨ ਉਹ ਬੱਬਰ ਸ਼ੇਰ ਮੈਨੂੰ ਕਿਤੇ ਮਿਲੇਗਾ ਤੇ ਮੈਂ ਜ਼ਰੂਰ ਟੱਕਰ ਲਵਾਂਗਾ, ਪਰ ਰੱਬ ਦਾ ਵਾਸਤਾ ਜੇ ਇਹਨਾਂ ਸ਼ੀਰ ਖੋਰ ਬੱਚਿਆਂ ਉੱਤੇ ਜ਼ੁਲਮ ਨਾ ਢਾਓ, ਬੱਚੇ ਦੁਸ਼ਮਣ ਦੇ ਕੀ ਤੇ ਬੱਚੇ ਆਪਣੇ ਕੀ, ਸੂਬਾ ਏ ਸਰਹੰਦ, ਜੇ ਇਹਨਾਂ ਬੱਚਿਆਂ ਤੇ ਜ਼ੁਲਮ ਢਾਇਆ ਤੇ ਚੇਤੇ ਰੱਖੀ, ਨਾ ਇਹ ਕਚਹਿਰੀ ਰਹੇਗੀ ਤੇ ਨਾ ਇਹ ਦਰਬਾਰੀ ਰਹਿਣਗੇ, ਇਹਨਾਂ ਨੂੰ ਛੱਡ ਦਿੱਤਾ ਜਾਏ। اللہ دا واسطہ اینا اُتے ظلم نہ ٹایا جے. دیکھو درد والے بندے بھی ہوندے نے. وزیر خان دے اندر تھوڑی جی گل بیٹھی اینا دا قصور کی. اے واپس آ گئے, کچہری پہلے دن دی ختم ہو گئی. واپس آئے تے ماتا جی ٹھنڈے برج تے انتظار پہ کر دے سن. دوڑ کے ماتا جی دی گلوکڑی وچ پے تے پوچھا, لال اج کی بیتی؟ کہن لگے, ماں انہاں نے سیس چکانے چاہے پر تسی پتا دی دی ساکی سنائی, اسی اپنے جوڑے پہلا اندر کیتے سیس نہیں چکایا. انہاں پھر سانوں کیا چکو؟ پر ماں اسی اسی طرح کھلوتے رہے فتح بلائی. ماں اس کچہری وچ ایک بندے نے اج خان دا نعرا ماریا. انہیں کیا سی؟ گرو دے پتراں نوں مارنا, انہاں دا قصور کی؟ ماتا جی نے ساری گل سنی. شام ٹل گئی تے اج پھر ٹھنڈے برج تے ماتا جی اپنے لالا نوں لے کے رات ٹک گئے. ساری رات ہن اسی پاویں شبد کہہ دینے ہاں کہ دو تین راتاں جیڑیاں نے تین ٹھنڈے برج دیاں, ماتا جی نے اپنے بچیاں اپنے پوتیاں نوں اوتھے اپنی گود وچ رکھیا. میں کل بھی ایک بینتی کیتی سی, اج بھی تسی تجربہ کر کے دیکھو, انبھو کریو. کدی جدو کدی دسمبر وچ جاؤ گے نا, میں بینتی کراں ایک دن ضرور کدی رات نوں ادھی رات دے ویلے ٹھنڈے برج تے جا کے بیٹھنا. تے بیٹھنا دنیا دے پھرنے پیدا کرن واسطے نہیں. سکھاں کول تا رحمت اینی ہے, شاید کسے دھرم کول اینی کرپا ہووے جنی کرپا ساڈی جھولی وچ گرو نے پا دتی. جتھے جتھے شہیداں دا خون ڈلیا, جتھے جتھے کمائی والے بیٹھ گئے نے, کدی اپنے اندر نوں ٹکا کے اوتھے بیٹھ کے سمرن کرو. اج وی بھروسہ کرو, انہاں کمائی والیاں دے شریر دیاں ترنگاں نہ ٹکے کوئی من نوں وی ایک کھن وچ ٹکا دیندیاں. کدی بندہ بیٹھے تا سہی, اس ٹھنڈے برج تے ٹھنڈی ہوا چلے, تے سچ مچ جدو اتھے بیٹھیے کدی بیٹھیاں ضرور پرتیت ہوندا ہے کہ اے لتاں گئیاں, اے شریر گیا, تے ہوا وی انہاں دنوں وی چل دیئے. تے آپ نوں اے وی پتا ہے کہ جدوں ہی بابیاں دا اے دن آندا ہے اس ویلے برسات وی ضرور پیندی ہے, پر جدو اس تھان تے چونکڑا مار کے اپنی سرت نوں ٹکا دو چار منٹ پرتیت ہوئے گا کہ شاید اے ٹھنڈ مینوں لے گئی, پر جدو سمرن کرے گا انہاں بابیاں دی کیتی ہوئی کمائی تے مات گجری جی دی پوری روحانیت اس ٹھنڈے برج وچ اجے وی ترنگا نے, تو ٹیک کے بیٹھ. سچ جانی اوتھے بیٹھیاں ہو سکدا ہے بابے اپنے خط تیرے موٹے تے رکھ کے تینوں اتیس ہی دے جا. میں اے تاں شبد کہنے کیول پڑھ کے نہیں, تے دھن گرو گرنتھ صاحب دی خدوری وچ اس چیز دا مان وی نہیں کرنا چاہیے. میں ایک حد بیتی آپ نال ضرور سانجھی کر نہیں جانا, کیونکہ بیتے ہوئے دی کہانی نہیں. آپ پاونا والے ہو, تواڈے وچ سمرن کرن والیاں بینت روواں بیٹھیاں نے, ایک پرتیت سنگت دے ٹکا تو ہوندا ہے. دو سال پہلاں واہگرو جس جس جدو آپ 300 سال منایا, رات بھی بھائی صاحب نال میں گل سانجھی کیتی, دہرادون کتھا کرن گیا میں, تے اوتھے کتھا بھی صاحبزادیاں دی سی. کیونکہ جدو ایک کتھا شروع ہوندی ہے کئی واری زبان چھڑکدی ہے روکدی ہے کہ منا اسی ایتھے آئے ہاں, پنجاں ستاں دساں دنوں نوں گھر پہنچ جانا ہے, سویرے شام اپنے نیانیاں دے سکول جان تو پہلاں آن تو پہلاں ستیاں دا حال پوچھنے ہاں, اس چوجی پریتم دے چرناں وچ اپنے آپ نوں پیٹ کر دے. سرسا ندی لنگن تو بعد پتہ ہی نہیں چھوٹے لال کتھے, کوئی سکھ سنیا تے نہیں لے کے گیا, تے مات نوں کی پتا کہ میرا پتر تے میرے وڈے پوتے کتھے جوج دے پئے. اوتھے کتھا کردیا من چ آیا منا کہ اپاں سنگت نوں سنانے آ ٹھنڈا برج, کدی جا کے بیٹھیے تا سہی. تے ایک گل ہور, ਜਦੋਂ ਵੀ ਆਪਾਂ ਇਤਿਹਾਸਕ ਥਾਵਾਂ ਤੇ ਜਾਈਏ, ਚਾਹੇ ਇਸ ਗੁਰੂ ਘਰ ਕਿਸੇ ਗੁਰੂ ਘਰ ਵੀ ਜਾਓ, ਇੱਕ ਬੇਨਤੀ ਹੈ ਕਿ ਬਾਣੀ ਪੜ੍ਹਦਿਆਂ ਆਇਓ, ਬਾਣੀ ਪੜ੍ਹਦਿਆਂ ਜਾਇਓ। ਜੋ ਕੁਝ ਲੈ ਕੇ ਜਾਓਗੇ ਉਹ ਕੁਝ ਘਰ ਪਹੁੰਚਣਾ ਹੈ। ਜੇ ਆਪਾਂ ਬਾਣੀ ਪੜ੍ਹਦੇ ਆਵਾਂਗੇ, ਠੀਕ ਹੈ, ਗੋਲਕ ਵਿੱਚ ਰੁਪਈਏ ਪਾ ਕੇ ਭੇਟਾ ਰੱਖ ਕੇ ਕਹਿੰਦੇ ਹਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ, ਜੇ ਰਸਤੇ ਵਿੱਚ ਆਉਂਦੇ ਆ ਜਪਜੀ ਸਾਹਿਬ ਦਾ ਪਾਠ ਕਰ ਲੈ, ਗੁਰੂ ਗੁਰੂ ਜਪਦਾ ਆ ਕੇ ਮੱਥਾ ਟੇਕੇ ਤੇ ਕਹਿ ਸੱਚੇ ਪਾਤਸ਼ਾਹ ਇੰਨੀ ਕੋਈ ਯਾਦ ਆਉਂਦਿਆਂ ਬਖਸ਼ੀ ਦੇ, ਕਿਰਪਾ ਕਰਿਓ ਜਦੋਂ ਜਾਣ ਲੱਗਾ ਉਦੋਂ ਇਦੋਂ ਵੱਧ ਆਪਣੀ ਯਾਦ ਬਖਸ਼ ਲਿਆ ਜੀ। ਫਿਰ ਇੰਦਰ ਕਿੰਨਾ ਕੁ ਟਿਕਾ ਮਿਲੇਗਾ। ਜਦੋਂ ਵੀ ਇਤਿਹਾਸਕ ਸਥਾਨਾਂ ਤੇ ਜਾਈਏ, ਦੇਖੋ ਬੰਦੇ ਦਾ ਮਾਨਸਿਕ ਪੱਧਰ ਕੀ ਹੈ, ਹਰ ਇੱਕ ਨਾਲ ਵਾਪਰਦਾ। ਆਪਾਂ ਇੱਥੇ ਬੈਠੇ ਹਾਂ ਨਾ, ਕੋਈ ਵੀ ਸਾਡੇ ਵਿੱਚੋਂ ਆਪਣੇ ਦੇਸ਼ ਜਦੋਂ ਜਾਂਦਾ, ਅਜੇ ਅਸੀਂ ਏਅਰਪੋਰਟ ਤੇ ਨਹੀਂ ਜਾਂਦੇ, ਸਮਾਨ ਬਣਨੇ ਆ, ਪਰ ਸੱਚਮੁੱਚ ਸਰੀਰ ਇੱਥੇ ਹੁੰਦਾ ਹੈ ਤੇ ਸੁਰਤ ਜਿਹੜੀ ਇੰਡੀਆ ਜਾਂ ਆਪਣੇ ਘਰ ਵਿੱਚ ਪਹਿਲਾਂ ਪਹੁੰਚੀ ਹੁੰਦੀ, ਹਰ ਇੱਕ ਨਾਲ ਵਾਪਰਦਾ। ਸੁਰਤ ਉੱਥੇ ਪਹੁੰਚੀ ਹੁੰਦੀ ਜਦੋਂ ਉੱਥੋਂ ਤੁਰੋ, ਸਰੀਰ ਉੱਥੇ ਹੁੰਦਾ, ਸੱਚਮੁੱਚ ਸੁਰਤ ਇੱਥੇ ਹੁੰਦੀ ਹੈ ਵੀ ਮੈਂ ਉੱਥੇ ਪਹੁੰਚਣਾ। ਜੇ ਅਸੀਂ ਦੁਨਿਆਵੀ ਸਫ਼ਰ ਕਰਦੇ ਹਾਂ, ਸਰੀਰ ਕਿਤੇ ਵੀ ਤੇ ਸੁਰਤ ਨੂੰ ਪਹਿਲਾਂ ਪਹੁੰਚਾ ਦਿੰਦੇ ਹਾਂ। ਜੇ ਇਤਿਹਾਸਕ ਸਥਾਨਾਂ ਤੇ ਜਾਣਾ, ਸਰੀਰ ਭਾਵੇਂ 4 ਘੰਟੇ ਸਫ਼ਰ ਵਿੱਚ ਬਾਅਦ ਵਿੱਚ ਪਹੁੰਚੇ, ਪਰ ਆਪਣੀ ਸੁਰਤ ਨੂੰ ਪਹਿਲਾਂ ਲੈ ਜਾਓ। ਜੇ ਸੁਰਤ ਪਹਿਲਾਂ ਪਹੁੰਚ ਗਈ, ਗੁਰੂ ਬਾਹਾਂ ਖੋਲ੍ਹ ਕੇ ਜੀ ਆਇਆ ਕਹੇਗਾ। ਇਹ ਤਜਰਬਾ ਕਰਕੇ ਦੇਖੋ। ਹੋ ਸਕਦਾ ਕਈ ਗੁਰਮੁਖ ਜਪਣ ਵਾਲੇ ਮੈਂ ਵੈਸੇ ਬੋਲੀ ਜਾ ਰਿਹਾ, ਇਹਨੂੰ ਆਤਮਕ ਜੀਵਨ 'ਚ ਲਾਗੂ ਕਰਕੇ ਦੇਖੀਏ। ਮਨ 'ਚ ਆਇਆ ਵੀ ਮਨਾ, ਦੇਹਰਾਦੂਨ ਤੋਂ ਤੁਰੇ ਹਾਂ ਤੇ ਜਾਂਦਿਆਂ ਮਾਤਾ ਜੀ ਤੇ ਬਾਬਿਆਂ ਨੂੰ ਮੱਥਾ ਜ਼ਰੂਰ ਟੇਕ ਕੇ ਜਾਣਾ। ਕਈ ਵਾਰੀ ਮਨ ਐਸਾ ਬਣਿਆ ਹੁੰਦਾ, ਜਦੋਂ ਆਏ ਤਕਰੀਬਨ ਰਾਤ ਦੇ 12 ਵੱਜ ਚੁੱਕੇ ਸਨ, ਕੋਈ ਜੀਵ ਜੰਤਰੂ ਨਹੀਂ ਸੀ, ਅੰਦਰ ਪਾਠ ਚੱਲਦਾ ਪਿਆ ਸੀ, ਕੋਲ ਹੀਟਰ ਲੱਗਾ, ਮੱਥਾ ਟੇਕਿਆ ਤੇ ਮਨ 'ਚ ਇੱਕੋ ਆਵਾਜ਼ ਆਈ, ਮਾਂ ਅਸੀਂ ਕਿੱਥੇ ਖਲੋਤੇ ਹਾਂ, ਅਸੀਂ ਕੱਪੜੇ ਲੈ ਕੇ ਵੀ ਹੀਟਰ ਲਾ ਕੇ ਬੈਠੇ ਹਾਂ, ਪਰ ਜਿੱਦਣ ਤੁਸੀਂ ਬੈਠੇ ਸੋ ਉਦਣ ਤਾਂ ਬੂਹਾ ਬਾਰੀ ਵੀ ਕੋਈ ਨਹੀਂ ਸੀ, ਹਵਾ ਵੀ ਇੱਕੋ ਦਮ ਆਰ ਪਾਰ ਕਰਦੀ ਪਈ ਸੀ। ਜਦੋਂ ਪਰਿਕਰਮਾ ਕਰਕੇ ਬਾਹਰ ਬੈਠੇ, ਦੂਰ ਦੂਰ ਕਿਤੇ ਪਿੰਡਾਂ ਵਿੱਚ ਕੁੱਤੇ ਭੌਂਕਣ ਦੀ ਆਵਾਜ਼ ਹੁੰਦੀ ਸੀ, ਬਸ ਇੱਕ ਵਾਰੀ ਬਹਿਣ ਦੀ ਦੇਰੇ, ਸੱਚ ਮੈਂ ਅੱਜ ਆਪਣਾ ਅੰਦਰ ਖੋਲ੍ਹਣ ਨੂੰ ਖੌਮੇ 'ਚ ਨਾਲ ਜਾਇਓ ਜੇ, ਜਿਹੜਾ ਉਹ ਰਸ ਮਿਲਿਆ ਸ਼ਾਇਦ ਉਹ ਕਿਤੇ ਜ਼ਿੰਦਗੀ ਵਿੱਚ ਪਹਿਲੀ ਹੀ ਝਲਕ ਸੀ ਅਤੇ ਉਹਦੇ ਵਰਗਾ ਕਦੀ ਗੁਰੂ ਮੇਰ ਕਰੇ ਤੇ ਮਿਲੇ। ਉਹ ਆਨੰਦ ਅੰਜ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਮਾਤਾ ਜੀ ਖੁਣ ਵੀ ਨਿਕਲੇ, ਦੋਨੋਂ ਲਾਲ ਉਹਨਾਂ ਦੇ ਕੋਲ ਨੇ। ਪਰ ਜਦੋਂ ਕੁਝ ਸਮੇਂ ਤੋਂ ਬਾਅਦ ਉੱਠ ਕੇ ਗਏ ਤੇ ਨਾਲਦਿਆਂ ਨੇ ਕਿਹਾ ਵੀ ਲੰਗਰ ਰਾਤ ਵੱਜ ਗਏ 2:30, ਹੁਣ ਲੰਗਰ ਕਿੱਥੇ? ਤੇ ਉੱਥੇ ਇੱਕ ਕਿਰਪਾ ਕੀਤੀ, ਲੰਗਰ ਦਾ ਨਾਮ ਮਾਤ ਗੁਜਰੀ ਦੇ ਨਾਂ ਤੇ ਹੈ, ਭਾਵੇਂ ਅਸੀਂ ਬਾਅਦ 'ਚ ਰੱਖਿਆ ਉਹਦਾ ਨਾਂ, ਪ੍ਰਬੰਧਕਾਂ ਨੇ ਰੱਖਿਆ। ਪਰ ਜਦੋਂ ਉਸ ਲੰਗਰ ਦੇ ਦਰਵਾਜ਼ੇ ਤੋਂ ਅੰਦਰ ਪ੍ਰਵੇਸ਼ ਕੀਤੇ ਤੇ ਲਾਂਗਰੀ ਸਿੰਘ ਨੇ ਇੱਕ ਆਵਾਜ਼ ਦੇ ਕੇ ਕਿਹਾ, ਕਹਿੰਦਾ ਸਿੰਘੋ ਆ ਜਾਓ, ਮੈਂ ਹੁਣੀ ਪ੍ਰਸ਼ਾਦਾ ਤੇ ਦਾਲ ਤਿਆਰ ਕਰਕੇ ਬੈਠਾ ਜੇ।
1: ਰਾਮਾਨੰਦ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ ਨੇ। ਰਾਤ ਪਈ ਪਰ ਕਬੀਰ ਸਾਹਿਬ ਨੂੰ ਨੀਂਦਰ ਨਹੀਂ ਆ ਰਹੀ, ਕਿਉਂਕਿ ਗੁਰੂ ਦੀ ਲੋੜ ਹੈ ਤੇ ਜਿਹਨੂੰ ਗੁਰੂ ਦੀ ਲੋੜ ਹੋਵੇ ਉਹਨੂੰ ਦੁਨੀਆ ਭੁੱਲ ਜਾਂਦੀ ਹੈ। ਦੋ ਹੀ ਗੱਲਾਂ ਨੇ, ਜਾਂ ਦੁਨੀਆ ਖੁਸ਼ ਕਰ ਲਈਏ ਜਾਂ ਗੁਰੂ ਨੂੰ ਖੁਸ਼ ਕਰ ਲਈਏ। ਜੇ ਤਾਂ ਗੁਰੂ ਨੂੰ ਖੁਸ਼ ਕਰਨਾ ਹੈ ਤੇ ਫਿਰ ਦੁਨੀਆ ਦਾ ਤਿਆਗ ਕਰਨਾ ਪਵੇਗਾ। ਦੁਨੀਆ ਦਾ ਤਿਆਗ ਘਰ ਬਾਰ ਛੱਡ ਕੇ ਨਹੀਂ, ਘਰ ਬਾਰ ਧੀਆਂ ਪੁੱਤਰਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਯਾਦ ਕਰਨਾ, ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਉੱਤੇ ਕਾਬੂ ਪਾ ਕੇ ਰੱਖਣਾ, ਮੋਹ ਮਾਇਆ ਤੋਂ ਉੱਤੇ ਉੱਠ ਕੇ ਰਹਿਣਾ, ਇਹ ਦੁਨੀਆ ਦਾ ਤਿਆਗ ਹੁੰਦਾ ਹੈ। ਦੁਨੀਆ ਛੱਡ ਕੇ ਜੰਗਲਾਂ ਵਿੱਚ ਜਾਣਾ ਕੋਈ ਤਿਆਗ ਨਹੀਂ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦੀ ਲੋੜ ਹੈ, ਆਪ अधी रात हुई, करो उठे।

ਖਾਸ ਜੇ ਆਏ ਕਰੋ ਆਪ ਜੋ ਮਨ ਚਿਤ ਭਾਏ, ਜੋ ਤੁਹਾਡੇ ਮਨ ਚ ਪਾਉਂਦਾ ਉਹ ਕਰੋ। ਉੱਥੇ ਉਹਨੇ ਜਿਹੜੇ ਸ਼ਬਦ ਬਾਰੇ ਕਹੇ ਕਿ ਸੱਪ ਨੂੰ ਮਾਰਨਾ ਤੇ ਸਪੋਲੀਆਂ ਨੂੰ ਪਾਲਣਾ, ਇਹ ਕਿੱਧਰ ਦੀ ਲਿਆਕਤ ਹੈ? ਭੇੜੀਏ ਨੂੰ ਮਾਰਨਾ, ਉਹਦੇ ਪੁੱਤਰਾਂ ਨੂੰ ਪਾਲਣਾ। ਉਹਨੇ ਕਿਹਾ ਦੇਖੋ ਇਹ ਸੂਲਾਂ ਦੇ ਮੂੰਹ ਤਿੱਖੇ ਜੇ, ਤੁਸੀਂ ਦੇਖਿਆ ਨੀ ਤੁਹਾਡੇ ਸਾਹਮਣੇ ਝੁਕੇ ਨਹੀਂ। ਸੁੱਚਾਨੰਦ ਕੋਲ ਗਿਆ, ਇਹਨੇ ਸ਼ਬਦ ਕੀ ਕਹੇ, ਇਹਦਾ ਪਿੰਡ ਸੀ ਆ ਔੜ ਔੜਾਪੜ ਜਿਹੜਾ ਨਾ, ਇਹਦਾ ਪਿੰਡ ਸੀ ਅਸਲ ਚ ਪਿਛਲਾ। ਇਹਨੇ ਜਾ ਕੇ ਕਿਹਾ, ਕਹਿੰਦਾ ਮੈਂ ਖੱਤਰੀ ਹਾਂ, ਮੈਂ ਹਿੰਦੂ ਹਾਂ, ਇਹ ਸ਼ਬਦ ਕਹੇ ਕਿ ਤੁਸੀਂ ਮੇਰੀ ਗੱਲ ਤੇ ਭਰੋਸਾ ਕਰੋ ਕਿ ਤੁਹਾਡੇ ਪਿਤਾ ਨੂੰ ਖਤਮ ਕਰ ਦਿੱਤਾ ਗਿਆ, ਤੁਹਾਨੂੰ ਡੋਲੇ ਦਿੱਤੇ ਜਾਣਗੇ, ਰਾਜ ਭਾਗ ਮਿਲੇਗਾ, ਸੁੱਖ ਮਿਲਣਗੇ। ਤੇ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਕਿ ਮੈਨੂੰ ਲਿਖ ਕੇ ਦੇ ਸਕਦਾ, ਉਸ ਤੋਂ ਬਾਅਦ ਕਦੀ ਮੌਤ ਨਹੀਂ ਆਏਗੀ? ਕਹਿਣ ਲੱਗੇ ਮੌਤ ਤਾਂ ਫਿਰ ਵੀ ਆਏਗੀ। ਕਹਿਣ ਲੱਗੇ ਜੇ ਚਾਰ ਮਣ ਦਾਣੇ ਗਾਲ ਕੇ ਮਰਨਾ ਤੇ ਕਿੰਨਾ ਚੰਗਾ ਹੋਵੇ, ਸ਼ਹਾਦਤ ਦਾ ਜਾਮ ਅਸੀਂ ਅੱਜ ਹੀ ਕਿਉਂ ਨਾ ਪੀ ਲਈਏ। ਉਹਨੇ ਫਿਰ ਸ਼ਬਦ ਕਿਹਾ, ਬੱਚਿਓ ਨਵਾਬ ਸਾਹਿਬ ਜੇ ਤੁਹਾਡੇ ਤੇ ਤਰਜ ਖਾ ਜਾਣ, ਤੁਹਾਨੂੰ ਛੱਡ ਦੇਣ, ਫਿਰ ਕੀ ਕਰੋਗੇ? ਉਹ ਅਸੀਂ ਸਾਰੇ ਪੜ੍ਹਨੇ ਆ, ਕਿੰਨੀ ਕੁ ਚੜ੍ਹਦੀ ਕਲਾ ਦੇ ਸ਼ਬਦ ਸਨ। ਕਹਿਣ ਲੱਗੇ ਜਿਨ੍ਹਾਂ ਨੇ ਸ਼ੇਰ ਦੇ ਬੱਚਿਆਂ ਨੂੰ ਘਰੋਂ ਨਿਕਲਦਿਆਂ ਨੂੰ ਕੜੀਆਂ ਲਾ ਲਈਆਂ, ਇਹ ਕੜੀਆਂ ਅਸਲ ਵਿੱਚ ਤੁਹਾਡੇ ਅੰਦਰ ਦਾ ਡਰ ਨੇ। ਤੁਸੀਂ ਸ਼ੇਰ ਦੇ ਬੱਚਿਆਂ ਦੇ ਹੱਥਾਂ ਤੋਂ ਵੀ ਡਰਦੇ ਹੋ। ਪਹਿਲੀ ਵਾਰ ਤੁਸੀਂ ਸਾਨੂੰ ਛੱਡਣਾ ਨਹੀਂ, ਜੇ ਛੱਡ ਦਿਓਗੇ ਤੇ ਇੱਕ ਗੱਲ ਤੈਨੂੰ ਅਸੀਂ ਕਹਿੰਦੇ ਹਾਂ, ਅਸੀਂ ਜਾਵਾਂਗੇ ਪਿਤਾ ਜੀ ਨੂੰ ਮਿਲਾਂਗੇ, ਸਿੱਖ ਇਕੱਠੇ ਕਰਾਂਗੇ, ਫੌਜ ਲੈ ਕੇ ਜਦੋਂ ਇਕੱਠ ਹੋ ਜਾਏਗਾ ਫਿਰ ਕਹਿਣ ਲੱਗਿਆ ਤੇਰੇ ਸੂਬੇ ਦੀ ਕੁਰਸੀ ਤੇ ਤੇਰੇ ਰਾਜ ਦੀਆਂ ਜੜ੍ਹਾਂ ਨੂੰ ਪੱਟਣ ਵਾਸਤੇ ਆਵਾਂਗੇ ਜ਼ਰੂਰ, ਇਸ ਜ਼ਾਲਮ ਰਾਜ ਨੂੰ ਖਤਮ ਕਰਨ ਲਈ। ਉਹਨਾਂ ਕਿਹਾ ਜੇ ਪਕੜੇ ਗਏ, ਕਹਿਣ ਲੱਗੇ ਪਕੜੇ ਗਏ ਤੇ ਸ਼ਹਾਦਤ? ਕਹਿੰਦਾ ਜੇ ਫਿਰ ਛੱਡ ਦਿੱਤਾ। ਉਹਨਾਂ ਇੱਕੋ ਗੱਲ ਮੁਕਾਈ ਕਿ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਤੁਹਾਡੀਆਂ ਜੜ੍ਹਾਂ ਨੂੰ ਖਲਾ ਨਹੀਂ ਦਿੰਦੇ, ਉਨੀ ਦੇਰ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਉਹਨੇ ਕਿਹਾ ਸੂਬਾ ਇਸ ਤਰ੍ਹਾਂ ਦੇਖੋ, ਇਹ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਜਿਹੜੇ ਅੱਜ ਇਹ ਸ਼ਬਦ ਬੋਲਦੇ ਪਏ ਨੇ, ਕੱਲ ਨੂੰ ਛੱਡ ਦਿਓਗੇ ਇਹ ਕੋਈ ਘੱਟ ਗੁਜ਼ਾਰਨਗੇ? ਬਸ ਬਾਗੀ ਪੁਣੇ ਦਾ ਫਤਵਾ ਦਿੱਤਾ ਗਿਆ ਤੇ ਕਾਜ਼ੀਆਂ ਦਾ ਸੁਭਾਅ ਹੀ ਸੀ ਕਿ ਹਕੂਮਤ ਦੀ ਬੋਲੀ ਬੋਲਣੀ। ਉਹਨਾਂ ਨੇ ਫਤਵਾ ਦੇ ਦਿੱਤਾ ਕਿ ਜਾਂ ਇਸਲਾਮ ਕਬੂਲ ਕਰੋ ਤੇ ਜਾਂ ਫਿਰ ਇਹਨਾਂ ਨੂੰ ਕਤਲ ਕੀਤਾ ਜਾਏ, ਮੌਤ ਦੇ ਘਾਟ ਉਤਾਰਿਆ ਜਾਏ। ਇੱਥੇ ਮੈਂ ਇੱਕ ਬੇਨਤੀ ਕਰਾਂ, ਕਈ ਵਿਚਾਰਾਂ ਨੇ ਜਿਉਂ ਜਿਉਂ ਆਪਾਂ ਪੜ੍ਹਨੇ, ਕਿਉਂਕਿ ਪੁਰਾਣੇ ਗ੍ਰੰਥ ਕਈ ਕੋਖਾਂ ਨੂੰ ਮਿਲਦੇ ਨੇ। ਡਾਕਟਰ ਗੰਡਾ ਸਿੰਘ ਤਾਂ ਇੱਥੋਂ ਤੱਕ ਲਿਖਦੇ ਨੇ, ਉਹਨਾਂ ਦਾ ਇੱਕ ਲੇਖ ਸੀ ਸਾਹਿਬਜ਼ਾਦਿਆਂ ਬਾਰੇ, ਪਤਾ ਨਹੀਂ ਉਹਨਾਂ ਕਿੱਥੋਂ ਹੀ ਲਿਆ। ਉਹ ਕਹਿੰਦਾ ਕਿ ਇੱਕ ਇਤਿਹਾਸ ਕੋਰੋਨਾ ਦੀ ਇਹ ਹੈ ਇਬਾਰਤ,

0: ਕਿ ਇੱਕ ਇਤਿਹਾਸਕਾਰ ਕਹਿੰਦਾ ਹੈ ਕਿ ਗੁਰੂ ਕੇ ਲਾਲਾਂ ਦੇ ਹੱਥਾਂ ਵਿੱਚ ਪਲੀਤੇ ਲਾ ਕੇ ਪਲੀਤੇ ਰੱਖ ਕੇ ਅੱਗ ਲਾਈ ਕਿ ਉਂਗਲੀਆਂ ਸੜਨਗੀਆਂ ਤੇ ਡਰ ਜਾਣਗੇ। ਪਰ ਉਹ ਕਹਿੰਦਾ ਇੱਕ ਕਹਿੰਦਾ ਹੈ ਜਦੋਂ ਜ਼ਾਲਮ ਅਸੀਂ ਦੇਖਿਆ ਆ ਪਿਛਲੇ ਦਹਾਕੇ ਜਿਹੜੇ ਨਿਕਲੇ ਨੇ ਕਦੀ ਇਨਸਾਫ ਦੀ ਅਸੀਂ ਗੱਲ ਜ਼ਰੂਰ ਕਰਨੇ ਸਾਹ ਮਿਲੇਗਾ। ਪਾਤਰ ਨੇ ਇੱਕ ਗੱਲ ਕਹੀ ਸੀ ਉਹ ਸ਼ਬਦ ਅੱਜ ਵੀ ਕਈ ਵਾਰੀ ਉਹਦੇ ਕੰਨਾਂ ਚ ਗੂੰਜਦੇ ਨੇ। ਉਹ ਲਿਖਦਾ ਕਹਿੰਦਾ ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ, ਜੋ ਸੂਲੀ ਤੇ ਚੜੇ ਨੇ ਉਹ ਉਤਰਨੇ ਨਹੀਂ, ਰਾਜ ਬਦਲਣਗੇ ਸੂਰਜ ਚੜ ਲੈਣਗੇ। ਉਹ ਕਹਿੰਦਾ ਇਸ ਅਦਾਲਤ ਵਿੱਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਵਣੇ ਕਦੋਂ ਤੱਕ ਇੱਥੇ ਖੜੇ ਰਹਿਣਗੇ, ਆਖੋ ਇਹਨਾਂ ਨੂੰ ਆਪਣੇ ਉਜੜੇ ਘਰੀ ਜਾਵਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਇਹ ਵੀ ਮੇਰਾ ਵਹਿਮ ਹੈ, ਇਹ ਵੀ ਸ਼ਾਇਦ ਮੇਰਾ ਵਹਿਮ ਹੈ, ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਖਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚ ਵੀ ਦੀਵੇ ਬੁਝੇ ਰਹਿਣਗੇ। ਇਹ ਸੱਚ ਹੈ, ਹਕੂਮਤਾਂ ਕਦੀ ਇਨਸਾਫ ਦਿੰਦੀਆਂ ਨੇ, ਉਹ ਅਣਹੋਣੀ ਕਰਨਗੀਆਂ, ਪਰ ਇਹ ਕਹਿ ਦਿੱਤਾ ਜਾਂ ਇਸਲਾਮ ਤੇ ਜਾਂ ਮੌਤ ਕਬੂਲ ਕਰੋ। ਹੱਸ ਕੇ ਕਹਿਣ ਲੱਗੇ ਮੌਤ ਕਬੂਲ ਹੈ, ਸਿੱਖੀ ਤੋਂ ਡੋਲਣਾ ਨਹੀਂ। ਵਾਪਸ ਭੇਜ ਦਿੱਤਾ ਗਿਆ। ਉੱਥੇ ਕਿੰਨ ਨੇ ਸ਼ਬਦ ਕਿਹਾ ਮਾਂ ਕਿ ਅੱਜ ਵਾਪਸ ਆਏ ਹਾਂ ਬੇਟਾ, ਅੱਜ ਕੀ ਬਣਿਆ, ਤੇ ਸਾਰੀ ਦਾਸਤਾਨ ਸੁਣਾ ਦਿੱਤੀ। ਜਿੰਨੇ ਦਿਨ ਕਚਹਿਰੀ ਚ ਜੋ ਕੁਝ ਹੋਇਆ ਤੁਰੰਤ ਫਤਿਹ ਵਾਲੇ ਦਿਨ ਕਹਿ ਦਿੱਤਾ ਮਾਂ, ਬਸ ਅੱਜ ਇੱਕ ਰਾਤ ਸੋਚਣ ਨੂੰ ਦਿੱਤੀ ਗਈ। ਪੁੱਛਿਆ ਲਾਲ ਜੀ ਕੀ, ਕਹਿਣ ਲੱਗੇ ਇਹ ਕਿਹਾ ਗਿਆ ਜਾਂ ਇਸਲਾਮ ਜਾਂ ਮੌਤ। ਮਾਤਾ ਜੀ ਨੇ ਸੁਣਿਆ, ਕਹਿਣ ਲੱਗੇ ਬੇਟਾ ਤੁਸੀਂ ਕੁਝ ਕਹਿ ਕੇ ਆਏ। ਬਾਬਾ ਜੀ ਦਾ ਉੱਤਰ ਸੀ ਮਾਂ ਅਸੀਂ ਰਾਤ ਸੋਚਣ ਵਾਲੀ ਗੱਲ ਹੀ ਮੁਕਾ ਆਏ ਹਾਂ। ਉਹਨਾਂ ਕਿਹਾ ਰਾਤ ਸੋਚੋ, ਤੇ ਬਾਬਾ ਫਤਿਹ ਸਿੰਘ ਕਹਿਣ ਲੱਗੇ ਮਾਂ ਅਸੀਂ ਇੱਕ ਆਵਾਜ਼ ਵਿੱਚ ਕਹਿ ਕੇ ਆਏ ਹਾਂ, ਮੌਤ ਪ੍ਰਵਾਨ ਕਹਿ, ਚਾਹੇ ਇੱਕ ਦਿਨ ਸੋਚਣ ਨੂੰ ਦੇ ਦਿਓ, ਚਾਹੇ ਇੱਕ ਘੜੀ ਸੋਚਣ ਨੂੰ ਦੇ ਦਿਓ, ਅਸੀਂ ਅਡੋਲ ਖਾਂ, ਡੋਲਣਾ ਨਹੀਂ, ਤਨ ਦਾ ਠੀਕਰਾ ਭੰਨਣ ਨੂੰ ਤਿਆਰ ਖਾਂ। ਉਸ ਰਾਤ ਮਾਤਾ ਜੀ ਨੇ ਸ਼ਾਮ ਨੂੰ ਇਹ ਸ਼ਬਦ ਸੁਣ ਪੋਤਿਆਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ। ਹੁਣ ਇਹਨੂੰ ਆਪ ਜੀ ਅਨੁਭਵ ਕਰਕੇ ਦੇਖੋ। ਇਹ ਰਾਤਾਂ ਤਾਂ ਅਗਲੀਆਂ ਵੀ ਬਹੁਤ ਸਾਡੇ ਦਿਲ ਨੂੰ ਖਲਾਣ ਵਾਲੀਆਂ ਨੇ, ਪਰ ਇਹ ਰਾਤ ਜਦੋਂ ਪਤਾ ਹੈ ਕਿ ਸਵੇਰੇ ਮੇਰੇ ਪੋਤਿਆਂ ਨੇ ਜਾਣਾ, ਇਸ ਤਨ ਵਿੱਚ ਇਸ ਵਜੂਦ ਵਿੱਚ ਅੱਗੇ ਤਾਂ ਪਰਤ ਕੇ ਵਾਪਸ ਆਉਂਦੇ ਰਹੇ ਪਰ ਕੱਲ੍ਹ ਨੂੰ ਵਾਪਸ ਨਹੀਂ ਆਉਣਾ, ਉਹ ਰਾਤ ਕੈਸੀ ਹੋਵੇਗੀ। ਇੱਕ ਸੱਜਣ ਨੇ ਉਹਦੀ ਆਪਣੀ ਕਲਪਨਾ ਹੈ, ਉਹ ਕਹਿੰਦਾ ਮਾਤ ਗੁਜਰੀ ਜੀ ਨੂੰ ਮਾਨੋ ਉਸ ਦਿਨ ਤੋਂ ਇੱਕ ਇੱਕ ਘੜੀ ਸਾਹਮਣੇ ਆਉਣ ਲੱਗੀ ਜਿਸ ਦਿਨ ਕਰਤਾਰਪੁਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ। ਇਹਨਾਂ ਨੇ ਪਤੀ ਦੀ ਰੱਜ ਕੇ ਸੇਵਾ ਕੀਤੀ। ਇਹ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਕਿ ਕਰਤਾਰ ਦੀ ਇਬਾਦਤ ਇਤਨੀ ਕੀਤੀ, ਗੁਰੂ ਗੋਬਿੰਦ ਸਿੰਘ ਜੈਸਾ ਸੱਚਾ ਪਾਤਸ਼ਾਹ ਉਹਨਾਂ ਨੇ ਇਸ ਪਵਿੱਤਰ ਮਾਂ ਦੀ ਪਵਿੱਤਰ ਕੁੱਖ ਨੂੰ ਚੁਣਿਆ। ਫਿਰ ਇੱਥੇ ਬਸ ਨਹੀਂ ਕਿ ਇਸ ਮਾਂ ਨੇ ਆਪਣੇ ਪਤੀ ਦੇ ਸੀਸ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਅੱਜ ਉਹ ਦੇਖਦੀ ਪਈ ਹੈ ਕਿ ਮੇਰੇ ਇਹ ਪੋਤੇ ਜਿਨ੍ਹਾਂ ਨੇ ਸੁਬਾ ਜਾਣਾ ਤੇ ਵਾਪਸ ਆਉਣਾ ਨਹੀਂ, ਉਹ ਸਾਰੀ ਰਾਤ ਪੋਤਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਜੋ ਸਿੱਖੀ ਦਾ ਧੁਰਾ ਹੈ, ਸਾਡੀ ਰੀੜ ਦੀ ਹੱਡੀ ਹੈ ਸਿਮਰਨ ਤੇ ਵਾਹਿਗੁਰੂ ਸ਼ਬਦ ਗੁਰੂ ਕੀ ਬਾਣੀ, ਸਾਰੀ ਰਾਤ ਆਪਣੇ ਪੋਤਿਆਂ ਨੂੰ ਗੁਰਬਾਣੀ ਦੇ ਓਰੇ ਵਿੱਚ ਰੱਖਿਆ ਹੈ, ਬਾਣੀ ਦਾ ਨਿੱਘ ਦਿੱਤਾ। ਸੁਬਾ ਅੱਜ ਸੂਰਜ ਨਿਕਲਿਆ, ਹਜ਼ੂਮ ਇਕੱਠਾ ਹੋਣ ਲੱਗਾ ਜਿੱਥੇ ਨੀਆਂ ਨੇ। ਹੁਣ ਇਹ ਸਵਾਲ ਉੱਠਿਆ ਇਹਨਾਂ ਦੋਨਾਂ ਨੂੰ ਸ਼ਹੀਦ ਕੌਣ ਕਰੇਗਾ, ਕੌਣ ਮਾਰੇਗਾ ਉਹਨਾਂ ਸ਼ਹੀਦ, ਕੀ ਕਹਿਣਾ ਸੀ ਕਤਲ ਕੌਣ ਕਰੇਗਾ। ਇਹਨਾਂ ਬੱਚਿਆਂ ਨੂੰ ਪੱਥਰ ਦਿਲ ਚਾਹੀਦਾ ਕੋਈ ਤੇ ਸਮਾਣੇ ਦੇ ਦੋ ਜਲਾਦ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਉਹਨਾਂ ਦਾ ਮੁਕੱਦਮਾ ਸੀ ਕਚਹਿਰੀ ਵਿੱਚ ਸਮਾਣੇ ਦਾ ਜਲਾਦ ਹੀ ਸੀ ਜਲਾਲੂਦੀਨ ਜਿਹਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਇਹਨਾਂ ਦੋਨਾਂ ਦਾ ਕਚਹਿਰੀ ਵਿੱਚ ਮੁਕੱਦਮਾ ਹੈ ਤੇ ਇਹਨਾਂ ਨੇ ਸਰਕਾਰ ਨੂੰ ਕਿਹਾ ਜੇ ਸੂਬਾ ਏ ਸਰਹੰਦ ਸਾਡਾ ਮੁਕੱਦਮਾ ਖਾਰਜ ਕਰ ਦੇ ਤੇ ਗੁਰੂ ਗੋਬਿੰਦ ਸਿੰਘ ਦੇ ਦੋਨਾਂ ਪੁੱਤਰਾਂ ਨੂੰ ਕਤਲ ਅਸੀਂ ਕਰਾਂਗੇ ਉਹਨਾਂ ਕਿਹਾ ਬਿਲਕੁਲ ਠੀਕ ਤੁਹਾਡੇ ਮੁਕੱਦਮਾ ਖਾਰਜ ਤੁਹਾਡੇ ਤੇ ਕੋਈ ਕੇਸ ਨਹੀਂ ਸਾਰੇ ਕੇਸ ਵਾਪਸ ਉਹਨਾਂ ਨੇ ਕਿਹਾ ਸ਼ਹੀਦ ਅਸੀਂ ਕਤਲ ਗੁਰੂ ਕੇ ਪੁੱਤਰਾਂ ਨੂੰ ਅਸੀਂ ਕਰਾਂਗੇ ਇੱਧਰ ਜਲਾਦ ਵੀ ਮਿਲ ਗਏ ਦੂਸਰੀ ਤਰਫ ਮਾਤਾ ਜੀ ਨੇ ਅੰਮ੍ਰਿਤ ਵੇਲੇ ਉੱਠ ਆਪਣੇ ਪੋਤਿਆਂ ਨੂੰ ਬਾਣੀ ਦੀਆਂ ਲੋਰੀਆਂ ਦਿੱਤੀਆਂ ਅੱਗੇ ਤੁਰਦੇ ਸਨ ਤੇ ਮਾਤ ਕਹਿੰਦੇ ਸਨ ਕਚਹਿਰੀ ਵਿੱਚ ਜਾਇਓ ਅਡੋਲ ਰਿਹੋ ਤੇ ਅੱਜ ਤੁਰ ਲੱਗਿਆ ਮਾਤਾ ਜੀ ਦੇ ਸ਼ਬਦ ਕੁਝ ਹੋਰ ਸਨ ਇਤਿਹਾਸ ਕਹਿੰਦਾ ਛੋਟੀ ਜਿਹੀ ਕੱਪੜਿਆਂ ਦੀ ਗੱਠੜੀ ਸੀ ਉਸ ਗੱਠੜੀ ਵਿੱਚੋਂ ਨਿੱਕੇ ਚੋਲੇ ਕੱਢੇ ਚੂੜੀਦਾਰ ਪਜਾਮੀਆਂ ਕੱਢੀਆਂ ਸੋਹਣੀਆਂ ਸੀਸ ਤੇ ਦਸਤਾਰਾਂ ਸਜਾਈਆਂ ਮਾਤਾ ਜੀ ਨੇ ਆਪਣੇ ਹੱਥੀ ਕਲਗੀਆਂ ਲਾਈਆਂ ਤੇ ਦੋਨਾਂ ਪੁੱਤਰਾਂ ਨੂੰ ਇਸ ਪੋਤਿਆਂ ਨੂੰ ਇਹ ਸ਼ਬਦ ਕਹੇ ਉਹ ਸ਼ਬਦ ਨੇ ਬੇਟਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਪੁੱਤਰ ਅੱਜ ਤੁਰੇ ਹੋ ਤੇ ਇਹਨੂੰ ਕੇਵਲ ਜਜ਼ਬਾਤ ਜਾਂ ਭਾਵੁਕਤਾ ਨਾ ਸਮਝਿਓ ਆਪਣਾ ਨਿਆਣਾ ਸਕੂਲ ਜਾਏ ਮਾਈਆਂ ਇੰਡੀਆ ਵਿੱਚ ਸੜਕਾਂ ਤੇ ਖਲੋਤੀਆਂ ਅੱਧਾ ਅੱਧਾ ਘੰਟਾ ਵੇਖਦੀਆਂ ਰਹਿੰਦੀਆਂ ਨੇ ਹੁਣ ਮੇਰੇ ਪੁੱਤਰ ਦੀ ਹੁਣ ਮੇਰੇ ਪੋਤੇ ਦੀ ਗੱਡੀ ਆਈ ਹੁਣ ਇਹਨੇ ਉਤਰਨਾ ਇਸ ਮਾਂ ਦਾ ਜਿਗਰਾ ਦੇਖੋ ਜਿਹੜੀ ਤੋਰਨ ਲੱਗੀ ਇਹਨਾਂ ਨੇ ਵਾਪਸ ਅੱਜ ਪੌੜੀਆਂ ਚੜ੍ਹ ਕੇ ਆਉਣਾ ਨਹੀਂ ਕਹਿਣ ਲੱਗੇ ਬੇਟਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਘੀ ਕਰੂੰ ਜਰਾ ਮੂੰਹ ਦੁਲਾ ਤੋ ਸੂ ਲੂੰ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਬੇਟਾ ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਲੂੰ ਮੌਤ ਵਰਨ ਚੱਲਿਓ ਮੈਂ ਤੁਹਾਨੂੰ ਲਾੜਾ ਬਣਾ ਕੇ ਤੋਰਾਂਗੀ ਮਾਤਾ ਜੀ ਨੇ ਬਸਤਰ ਪਹਿਨਾਏ ਅੱਜ ਆਖਰੀ ਵਾਰੀ ਮੱਥਾ ਟੇਕਿਆ ਮਾਂ ਦੇ ਚਰਨਾਂ ਵਿੱਚ ਲੋਕ ਦੇਖਦੇ ਪਏ ਨੇ ਹਜ਼ੂਮ ਇਕੱਠਾ ਹੋਇਆ ਤੇ ਸ਼ਹਾਦਤਾਂ ਤਕਰੀਬਨ 12 ਕੁ ਵਜੇ ਦਾ ਜਦੋਂ ਟਾਈਮ ਹੁੰਦਾ ਹੈ ਉਦੋਂ ਹੋਈਆਂ ਸਨ ਮੱਥਾ ਟੇਕਿਆ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਨੇ ਬਹੁਤ ਪਿਆਰ ਕੀਤਾ ਦੋਨਾਂ ਪੋਤਿਆਂ ਨੂੰ ਕਿਉਂਕਿ ਬਾਬਾ ਫਤਿਹ ਸਿੰਘ ਜੀ ਦੀ ਉਮਰ ਪੌਣੇ ਕੁ 2 ਸਾਲ ਦੀ ਸੀ ਜਿਸ ਦਿਨ ਮਾਤਾ ਜੀਤੋ ਜੀ ਸੰਸਾਰ ਤੋਂ ਕੂਚ ਕਰ ਗਏ ਸਨ ਮਾਤਾ ਜੀ ਨੇ ਰੂੰ ਦੀਆਂ ਪੂਣੀਆਂ ਬੱਚੀਆਂ ਵੱਟ ਵੱਟ ਕੇ ਤੇ ਦੁੱਧ ਵਿੱਚ ਰੂੰ ਭੇਂ ਵੇ ਕੇ ਆਪਣੇ ਪੋਤੇ ਨੂੰ ਰਾਤ ਪਾਲਿਆ ਸੀ ਦਾਦੀ ਮਾਂ ਦਾ ਰੱਜ ਕੇ ਪਿਆਰ ਮਾਣਿਆ ਮੱਥਾ ਟੇਕ ਕੇ ਦੋਨੋਂ ਲਾਲ ਤੁਰੇ ਇੱਥੇ ਢਾਡੀ ਸੋਹਣ ਸਿੰਘ ਸੀਤਲ ਜੀ ਨੇ ਕੁਝ ਭਾਵਪੂਰਤ ਸ਼ਬਦ ਕਹੇ ਨੇ ਕਹਿੰਦੇ ਨੇ ਮੱਥਾ ਟੇਕਿਆ ਤੇ ਮਾਂ ਵੱਲ ਦੇਖ ਕੇ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਮਾਂ ਮਾਤਾ ਜੀ ਦੇਖੋ ਜਿੱਥੇ ਵੀ ਮੈਂ ਜਾਂਦਾ ਸਾਂ ਤੁਸੀਂ ਮੇਰੇ ਪਿੱਛੇ ਜਾਂਦੇ ਸੀ ਅਸੀਂ ਖੇਡਣਾ ਤੁਸੀਂ ਬਾਹਰ ਖਲੋਤੇ ਦੇਖਦੇ ਸੀ ਅਸੀਂ ਥੱਕ ਕੇ ਆਉਣਾ ਤੁਸੀਂ ਝੋਲੀ ਵਿੱਚ ਲੈ ਕੇ ਮੈਨੂੰ ਪ੍ਰਸ਼ਾਦ ਪਾਣੀ ਮੇਰੇ ਮੂੰਹ 'ਚ ਬੁਰਕੀਆਂ ਪਾਉਂਦੇ ਸੀ ਮਾਂ ਹਰ ਥਾਂ ਤੇ ਮੇਰੇ ਪਿੱਛੇ ਪਿੱਛੇ ਰਹੀ ਆਪਣੀ ਗੋਦ ਦਿੱਤੀ ਅੱਜ ਮੈਂ ਸੱਚਖੰਡ ਤੁਰਨ ਲੱਗਾ ਵਾਂ ਦੇਖੀ ਦੇਰੀ ਨਾ ਲਾਇਓ ਮੈਨੂੰ ਸੱਚਖੰਡ ਵਿੱਚ ਵੀ ਤੇਰੀ ਗੋਦੀ ਦੀ ਇੰਤਜ਼ਾਰ ਰਹੇਗੀ ਉਹ ਸ਼ਬਦ ਉਹਨਾਂ ਲਿਖੇ ਨੇ ਉਹ ਕਹਿੰਦੇ ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ ਮਿਸ ਨਹੀਂ ਰੁਸ਼ਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ ਤੇਰੇ ਬਾਜੋ ਅਮੀਏ ਦੇ ਲੋਰੀਆਂ ਕਿਹਨੇ ਸਵਾਉਣਾ। ਅੱਗੋ ਮਾਂ ਨੇ ਕਿਹਾ ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਮੇਰੀ ਗੋਦ ਤੁਹਾਡੇ ਨਾਲ ਰਹੇਗੀ। ਯਾਦ ਰੱਖਿਓ ਅੱਜ ਵੀ ਦਾਦੀ ਦੀ ਗੋਦ ਕਿਤੇ ਮਾਂ ਗੁਜਰੀ ਦੀ ਗੋਦ ਬਣ ਜਾਏ। ਛੋਟੇ ਛੋਟੇ ਬੱਚੇ ਸਾਡੇ ਘਰਾਂ ਚ ਨੇ, ਜੇ ਮਾਂ ਤੂੰ ਗੋਦ ਵਿੱਚ ਬਿਠਾ ਕੇ ਮਾਂ ਗੁਜਰੀ ਨੂੰ ਚੇਤੇ ਕਰਕੇ ਸਿਰ ਤੇ ਹੱਥ ਫੇਰ ਕੇ ਸਾਗੀਆਂ ਸੁਣਾਏ, ਚੇਤੇ ਰੱਖੀ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਉਹਨਾਂ ਬੱਚਿਆਂ ਤੇ ਵੀ ਕਿਰਪਾ ਕਰ। ਜੇ ਮਾਵਾਂ ਆਪਣੇ ਫਰਜ਼ ਨੂੰ ਪਹਿਚਾਨਣ, ਸ਼ਬਦ ਕਹਿ ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ, ਤੋਰ ਘਰ ਦੀਆਂ ਰੌਣਕਾਂ ਸੱਚ ਖੰਡ ਵਸਾਵਾਂ, ਜਿੱਧਰ ਜਾਂਦੇ ਖੰਸ ਉਧਰ ਜਾਂਦੀਆਂ ਛਾਵਾਂ। ਦੋਨੋਂ ਲਾਲ ਉਤਰੇ ਨੇ ਪੌੜੀਆਂ ਤੋਂ, ਮਾਤਾ ਜੀ ਨੇ ਦੇਖਿਆ ਉਤਰਦਿਆਂ ਨੂੰ, ਸਾਹਮਣੇ ਜਲਾਦ ਖਲੋਤੇ ਨੇ, ਨੀਹਾਂ ਦੀ ਤਿਆਰੀ ਹੋ ਰਹੀ ਹੈ। ਜਦੋਂ ਪਹੁੰਚੇ ਕਾਜ਼ੀ ਵੀ, ਸੂਬਾ ਸਰਹੰਦ, ਹੋਰ ਮੁਤੱਬਰ ਜਿਹੜੇ ਮੋਹਤਬਿਰ ਲੋਕ ਸਨ ਉਹ ਸਾਰੇ ਆਏ ਬੈਠੇ ਨੇ। ਫਿਰ ਉਹੀ ਰਟੇ ਰਟਾਏ ਸ਼ਬਦ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ, ਤੇ ਅੱਗੋਂ ਆਵਾਜ਼ ਆਈ ਕਿ ਅੱਜ ਆਖਰੀ ਸ਼ਬਦ ਤੁਹਾਨੂੰ ਕਹਿਣ ਲੱਗੇ ਹਾਂ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਅਸੀਂ ਨਹੀਂ ਮਿਟਣਾ, ਜਿੱਥੇ ਤੁਸੀਂ ਨੀਹਾਂ ਬਣਾਉਣ ਲੱਗੇ ਹੋ ਇੱਥੇ ਰੌਣਕਾਂ ਲੱਗਣਗੀਆਂ, ਇੱਥੇ ਜੋੜ ਮੇਲੇ ਹੋਣਗੇ, ਇੱਥੇ ਖਲਕਤ ਚੁਕੇਗੀ। ਪਰ ਯਾਦ ਰੱਖਿਓ ਕਚਹਿਰੀਆਂ ਚ ਬਹਿਣ ਵਾਲਿਓ ਤੁਹਾਡਾ ਨਾਮੋ ਨਿਸ਼ਾਨ ਮਿਟ ਜਾਏਗਾ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਨੀਆਂ ਚਿਮਨੀਆਂ ਸ਼ੁਰੂ ਕਰ ਦਿੱਤੀਆਂ, ਦੋਨੋਂ ਲਾਲ ਵਿੱਚ ਖੜੇ ਕਰ ਲਏ ਨੇ। ਉਮਰ ਦੇ ਫਰਕ ਕਰਕੇ ਕੱਦ ਜ਼ਰੂਰ ਇੱਕ ਦੂਜੇ ਤੋਂ ਛੋਟੇ ਸਨ, ਪਰ ਆਤਮਕ ਮੰਡਲਾਂ ਦੇ ਬ੍ਰਹਮ ਗਿਆਨੀ ਨੇ। ਕਿਉਂ ਅਸੀਂ ਬਾਬੇ ਕਹਿੰਦੇ ਹਾਂ ਬੱਚੇ ਸ਼ਬਦ ਤਾਂ ਹਕੂਮਤ ਕਹਿ ਰਹੀਏ, ਤਾਂ ਸਾਡੇ ਬਾਬੇ ਨੇ ਤੇ ਬਾਬੇ ਕਿਹਾ ਹੀ ਉਹਨੂੰ ਜਾਂਦਾ, ਘਰ ਬਜ਼ੁਰਗੀ ਬਾਏ ਦੱਸ ਕੁਨ ਬੰਦਗੀ। ਭਾਈ ਨੰਦ ਲਾਲ ਜੀ, ਬਾਬੇ ਬਣਦੀ ਉਹ ਨੇ ਜਿਹੜੇ ਬੰਦਗੀ ਦੇ ਪੁਤਲੇ ਹੁੰਦੇ। ਘਰ ਬਜ਼ੁਰਗੀ ਬਾਏ ਦੱਤ ਕੁਨ ਬੰਦਲੀ ਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਇੱਡਾ ਲੱਗਣ ਲੱਗੀਆਂ ਗੁਰੂ ਦੇ ਲਾਲ ਆਪਣੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ, ਸ਼ਬਦ ਨੂੰ, ਸਿਮਰਨ ਨੂੰ ਇਹਨਾਂ ਨੇ ਆਪਣੇ ਅੰਦਰ ਪ੍ਰਵਾਹਤ ਨਿਰੰਤਰ ਚਲਾਉਣ ਲੱਗੇ। ਲੋਕ ਦੇਖਦੇ ਨੇ, ਇੱਥੇ ਕਿਹਾ ਜਾਂਦਾ ਹੈ ਜੋ ਸਾਰਿਆਂ ਦੀ ਇੱਕ ਮਤ ਹੈ ਕਿ ਨੀਹਾਂ ਟੁੱਟੀਆਂ ਨੇ। ਅੱਜ ਮੈਂ ਭਾਈ ਸਾਹਿਬ ਨਾਲ ਕਹਿ ਰਿਹਾ ਸਾਂ ਕਿ ਇੱਕ ਬੰਸਾਵਲੀ ਨਾਮਾ ਹੈ, ਇੱਕ ਸੁਭਾਅ ਹੈ ਕਿ ਜਿਤਨਾ ਵੱਧ ਤੋਂ ਵੱਧ ਖੋਜਿਆ ਜਾਏ, ਪੜ੍ਹਿਆ ਜਾਏ, ਯਤਨ ਕਰਿਆ ਕਰੀਏ ਆਪਾਂ ਨੂੰ। ਜਦੋਂ ਨੀਂਹ ਕਹਿੰਦੇ ਨੇ ਖਿੱਲੀਏ, ਫਿਰ ਦੋਨਾਂ ਲਾਲਾਂ ਨੂੰ ਜਿਵਾ ਕੀਤਾ ਗਿਆ ਸੀ। ਉੱਥੇ ਲਿਖਿਆ ਹੈ, ਅਨੇਕਾਂ ਗ੍ਰੰਥਾਂ ਵਿੱਚੋਂ ਹਵਾਲਾ ਮਿਲਦਾ ਤੇ ਖੁਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜ਼ਫਰਨਾਮੇ ਚ ਇਹ ਸ਼ਬਦ ਕਿਹਾ, ਚਾਹ ਸ਼ੁੱਧ ਕੇ ਚੂੰ ਬਚ ਗਾ ਕੁਛ ਤੈ ਚਾਰ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ ਬੜਾ ਖੁਸ਼ ਹੈ। ਇਹਦਾ ਮਤਲਬ ਕੋਹ ਕੇ ਮਾਰਨ ਦਾ, ਕਹਿੰਦੇ ਨੇ ਖਜੂਰ ਦੇ ਦੋਨਾਂ ਲਾਲਾਂ ਨੂੰ ਉਹਨਾਂ ਦੇ ਗਰਦਨ ਤੇ ਨੀਆਂ ਵਿੱਚ ਵੀ ਖੜੇ ਕੀਤੇ ਨੇ, ਕੋਈ ਸ਼ੱਕ ਨਹੀਂ। ਉਹਨਾਂ ਨੂੰ ਜ਼ਿਬਾ ਕੀਤਾ ਗਿਆ ਹੈ ਤੇ ਇਤਿਹਾਸ ਦੇ ਬੰਸਾਵਲੀ ਨਾਮੇ ਚ ਲਿਖਿਆ ਹੈ ਕਿ ਵੇਖਦਿਆਂ ਵੇਖਦਿਆਂ ਜਦੋਂ ਇਹ ਦੀਵਾਰ ਆ ਗਈ ਸੀ ਮੁੱਖ ਤੱਕ, ਫਿਰ ਸ਼ਬਦ ਕਹਿ ਅਜੇ ਵੀ ਵਕਤ ਕਹਿ, ਤੇ ਅੱਗੋਂ ਉਹਨਾਂ ਦੇ ਸ਼ਬਦ ਜਿਹੜੇ ਸਨ ਭਾਵੇਂ ਉਹ ਮੁਸਲਮਾਨ ਲਿਖਾਰੀ ਦੀ ਕਲਪਨਾ ਨਹੀਂ, ਉਹ ਹਕੀਕਤ ਬਣੀ। ਕਹਿਣ ਲੱਗੇ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ। ਕਹਿੰਦੇ ਨੇ ਆ ਜਿਹੜੀ ਸਿੱਖੀ ਹੈ ਨਾ, ਜਿਹੜੇ ਸ਼ਬਦ ਨੇ ਉਹਨਾਂ ਕਹਿ, ਕਹਿਣ ਲੱਗੇ ਲੋਕ ਮਹੱਲ ਬਣਾਉਂਦੇ ਨੇ ਜ਼ਮੀਨ ਪੱਟ ਕੇ ਥੱਲੇ ਇੱਟਾਂ ਵਿਛਾ ਕੇ। ਕਹਿਣ ਲੱਗੇ ਜਿਹੜੀ ਬਾਬੇ ਨਾਨਕ ਦੀ ਸਿੱਖੀ ਹੈ ਨਾ, ਇਹਦੇ ਮਹੱਲ ਦੇ ਥੱਲੇ ਅਸੀਂ ਆਪਣੇ ਸਿਰਾਂ ਦੀਆਂ ਇੱਟਾਂ ਲਾ ਚੱਲੇ ਹਾਂ, ਜਿੰਨੀ ਦੇਰ ਤੱਕ ਨੀਂਹ ਤਕੜੀ ਹੋਵੇਗੀ। ਚੇਤੇ ਰੱਖਿਓ ਉਸ ਮਹੱਲ ਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕੇਗੀ। ਇਸ ਦੀਆਂ ਨੀਹਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸੀਸ ਨੇ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚੱਲੇ। ਕਹਿਣ ਲੱਗੇ ਐਸ ਥਾਂ ਤੇ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਇਹ ਤਖ਼ਤ ਤੇ ਗੱਦੀ ਬਣ ਗਈਆਂ ਨੀਹਾਂ। ਜਦੋਂ ਇਹ ਸ਼ਬਦ ਕਹੇ ਕੇਵਲ ਮੁੱਖ ਰਹਿ ਗਏ। ਇਤਿਹਾਸ ਕਹਿੰਦਾ ਨੀਹਾਂ ਡਿੱਗੀਆਂ ਨੇ, ਦੋਨਾਂ ਲਾਲਾਂ ਨੂੰ ਜਿਵਾ ਕੀਤਾ ਗਿਆ। ਬੰਸਾਵਲੀ ਨਾਮੇ ਵਾਲੇ ਨੇ ਸ਼ਬਦ ਲਿਖੇ ਨੇ, ਮੈਂ ਤਾਂ ਗ੍ਰੰਥ ਦਾ ਨਾਮ ਲਿਆ, ਕਹੋ ਕਿ ਪਹਿਲਾਂ ਨੀ ਕਦੀ ਸੁਣੇ। ਉਹ ਕਹਿੰਦਾ ਹੈ ਕਿ ਬਾਬਾ ਜ਼ੋਰਾਵਰ ਸਿੰਘ ਇੱਕੋ ਦਮ ਉਹਨਾਂ ਦੇ ਜਦੋਂ ਜਿਵਾ ਕੀਤਾ ਗਿਆ ਉਹ ਪ੍ਰਭਪੁਰ ਪਿਆਨਾ ਕਰ ਗਏ। ਪਰ ਕਹਿੰਦੇ ਬਾਬਾ ਫਤਿਹ ਸਿੰਘ ਜੀ ਅੱਧੀ ਇੱਕ ਘੜੀ ਸ਼ਬਦ ਵਰਤੇ ਹੈ, ਉਹਨਾਂ ਦੇ ਦੋਨੋਂ ਪੈਰ ਖਿਲਦੇ ਦਿਸਦੇ ਰਹੇ ਸਨ। ਖੂਨ ਜ਼ਰੂਰ ਵਗਦਾ ਪਿਆ ਸੀ ਪਰ ਚਰਨ ਉਹਨਾਂ ਦੇ ਖਿਲਦੇ ਦਿਸਦੇ ਪਏ ਸਨ। ਇੱਧਰ ਸ਼ਹਾਦਤ ਦਾ ਜਾਮ ਪੀਤਾ, ਮਾਤ ਗੁਜਰੀ ਤੱਕ ਸੁਨੇਹਾ ਗਿਆ। ਇੱਥੇ ਇਤਿਹਾਸ ਵਿੱਚ ਭਾਵੇਂ ਬਹੁਤ ਕੁਛ ਕਿਹਾ ਗਿਆ ਪਰ ਅਸੀਂ ਮੁੱਖ ਦੀ ਗੱਲ ਕੀ, ਮਾਤਾ ਜੀ ਸ਼ਹੀਦਾਂ ਦੀ ਕਤਾਰ ਵਿੱਚ ਨੇ। ਤੇ ਮੈਨੂੰ ਅੱਜ ਟੀਕਰਾ ਸ਼ਬਦ ਮੇਰੇ ਕੰਨਾਂ 'ਚ ਗੂੰਜਦਾ ਇੱਕ ਬਹੁਤ ਗੁਰਮੁਖ ਪਿਆਰੇ। ਪਿਛਲੇ ਸਮੇਂ ਉਹਨਾਂ ਸ਼ਹਾਦਤ ਦਾ ਜਾਮ ਪੀਤਾ ਤੇ ਇੱਕ ਵਾਰ ਉਹਨੂੰ ਮਿਲੇ, ਉਹਨਾਂ ਦੀ ਮਾਤਾ ਜੀ ਨੂੰ ਥਾਣੇ 'ਚ ਲੈ ਗਏ। ਮਹੱਲੇ ਨੇ ਬਹੁਤ ਗੱਲਾਂ ਕੀਤੀਆਂ, ਬਹੁਤ ਜੀਵਨ ਵਾਲਾ ਸਿੰਘ ਸੀ, ਬਹੁਤ ਗੱਲਾਂ ਕੀਤੀਆਂ ਤੇ ਮੈਂ ਇੰਨੇ ਸ਼ਬਦ ਕਿਹਾ ਕਿ ਲੋਕ ਬਹੁਤ ਕੁਛ ਕਹਿੰਦੇ ਸਨ। ਉਹਨੇ ਖੱਸ ਕੇ ਕਿਹਾ ਕੱਲੀ ਮੇਰੀ ਮਾਂ ਨਹੀਂ ਕੈਦ 'ਚ ਗਈ, ਸਾਡੀ ਮਾਂ ਤੇ ਬਾਅਦ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਨੇ ਤਾਂ ਸ਼ਹਾਦਤ ਦਾ ਜਾਮ ਵੀ ਕੈਦ ਵਿੱਚ ਪੀਤਾ ਸੀ। ਦੇਖੋ ਸਿੱਖ ਕਿਹੜੇ ਕਿਹੜੀ ਮੰਜ਼ਿਲ ਕਿਵੇਂ ਕਿਵੇਂ ਮਿਥ ਕੇ ਤੁਰਦੇ। ਮਾਤਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਸ ਰਾਤ ਲਾਸ਼ਾਂ ਨੂੰ ਕਿਸੇ ਨੇ ਛੇੜਿਆ। ਇਹ ਕਿਹਾ ਜਾਂਦਾ ਕਿ ਨੀਹਾਂ ਵਾਲੀਆਂ ਥਾਵਾਂ ਤੋਂ ਭਾਵੇਂ ਹੁਣ ਦੀਵਾਨ ਟੋਡਰਮੱਲ ਦੇ ਪਿਛਲੇ ਪਾਸੇ ਨਿਹੰਗ ਸਿੰਘਾਂ ਨੇ ਇੱਕ ਅਸਥਾਨ ਬਣਾ ਦਿੱਤਾ। ਇਹ ਕਿਹਾ ਜਾਂਦਾ ਵੀ ਲਾਸ਼ਾਂ ਨੂੰ ਧੂ ਕੇ ਚੁੱਕ ਕੇ ਨਹੀਂ, ਜਿਨ੍ਹਾਂ ਨੂੰ ਕਦੀ ਆਪਣੇ ਕੁੱਛੜ ਤੋਂ ਨਹੀਂ ਸੰਲਾਉਂਦੇ ਸਿੱਖ, ਉਹਨਾਂ ਦੋਨਾਂ ਗੁਰੂ ਕੇ ਲਾਲਾਂ ਦੀਆਂ ਲਾਸ਼ਾਂ ਖਿੱਚ ਕੇ ਲਿਆਂਦੀਆਂ ਗਈਆਂ। ਇਸ ਕਰਕੇ ਕਿ ਜੰਗਲੀ ਜਾਨਵਰ ਕੋਈ ਰਾਤ ਨੂੰ ਆਵੇਗਾ ਇਹਨਾਂ ਲਾਸ਼ਾਂ ਨੂੰ ਖਾ ਜਾਏ। ਉਹ ਇਸ ਕਰਕੇ ਹਕੂਮਤਾਂ ਕਰਦੀਆਂ ਸਨ ਕਿ ਲੋਕ ਦੇਖ ਕੇ ਡਰਨ, ਕੰਬਣ ਕਿ ਆਹ ਕੁਝ ਹੋ ਸਕਦਾ ਹੈ। ਪਰ ਇਤਿਹਾਸ ਕਹਿੰਦਾ ਉਹਨਾਂ ਲਾਸ਼ਾਂ ਦੇ ਸਰਾਣੇ ਸਾਰੀ ਰਾਤ ਇੱਕ ਸ਼ੇਰ ਨੇ ਪਹਿਰਾ ਦਿੱਤਾ ਸੀ। ਖਾਣਾ ਤਾਂ ਕਿਤੇ ਨੇ ਕੀ ਸੀ, ਦੀਵਾਨ ਟੋਡਰਮੱਲ ਅੰਦਰੋਂ ਦਰਦ ਲੈ ਕੇ ਉਹਨੂੰ ਸਾਰੀ ਰਾਤ ਚੈਨ ਨਹੀਂ ਆਇਆ। ਮਨ ਚ ਆਇਆ ਮੈਂ ਕਿਵੇਂ ਸੇਵਾ ਕਰ ਸਕਾਂ। ਉਹ ਅਸਲ ਵਿੱਚ ਇੱਕ ਫਤਿਹਗੜ੍ਹ ਸਾਹਿਬ ਹਵੇਲੀ ਸੀ, ਉਹਨੂੰ ਜਹਾਜ਼ੀਆਂ ਦੀ ਹਵੇਲੀ ਕਹਿੰਦੇ ਸਨ। ਉਹ ਹਵੇਲੀ ਟੋਡਰਮੱਲ ਦੀ ਸੀ। ਟੋਡਰਮੱਲ ਦਾ ਪਿਛਲਾ ਪਿੰਡ ਜਿਹੜਾ ਉਹ ਮਾਛੀਵਾੜਾ ਹੈ। ਉਹਦੀ ਸੰਤਾਨ ਵਿੱਚੋਂ ਇਲਾਹਾਬਾਦ ਕੁਝ ਸੱਜਣ ਅਜੇ ਰਹਿੰਦੇ ਨੇ। ਇਸ ਦੀਵਾਨ ਟੋਡਰਮੱਲ ਨੇ ਫਿਰ ਥਾਂ ਖਰੀਦੀ ਤੇ ਦੁਨੀਆਂ ਵਿੱਚ ਸਭ ਤੋਂ ਮਹਿੰਗੀ ਥਾਂ ਕਿਤੇ ਨਹੀਂ ਜੇ। ਅਮੈਰੀਕਾ, ਕਨੇਡਾ ਜਿੰਨੇ ਮਰਜ਼ੀ ਮੁਲਕ ਵਿਕਸਿਤ ਹੋ ਚੁੱਕੇ ਹੋਣ ਪਰ ਦੁਨੀਆਂ ਵਿੱਚ ਸਭ ਤੋਂ ਮਹਿੰਗੀ ਥਾਂ ਜੋਤੀ ਸਰੂਪ ਹੈ, ਜਿਹੜਾ ਸੋਨੇ ਨਾਲ ਮਰ ਕੇ ਥਾਂ ਖਰੀਦ ਕੇ ਗੁਰੂ ਕੇ ਲਾਲਾਂ ਦੇ ਸਤਿਕਾਰ ਦਾ ਪ੍ਰਬੰਧ ਕੀਤਾ ਗਿਆ। ਅੱਜ ਵੀ ਜਦੋਂ ਨਗਰ ਕੀਰਤਨ ਨਿਕਲਦਾ, ਜਿਹੜੇ ਉਸ ਨਗਰ ਕੀਰਤਨ 'ਚ ਸ਼ਾਮਿਲ ਹੋਏ ਹੋਣੇ ਨੇ, ਸੋਹਲਾ ਸਾਹਿਬ ਦਾ ਪਾਠ ਕੀਤਾ ਜਾਂਦਾ। ਅੱਜ ਵੀ ਉੱਥੇ ਇਸੇ ਤਰ੍ਹਾਂ ਹੀ ਜਿਵੇਂ ਗੁਰੂ ਕੇ ਲਾਲਾਂ ਦਾ ਸਤਿਕਾਰ ਕੀਤਾ ਗਿਆ, ਉੱਥੇ ਟੋਡਰਮੱਲ ਨੇ ਚਿਖਾ ਚਿਣੀ, ਜਿਵੇਂ ਮਾਂ ਅਨੰਦਪੁਰ ਸਾਹਿਬ ਪੋਤਿਆਂ ਨੂੰ ਸੱਜੇ ਤੇ ਖੱਬੇ ਲੈ ਕੇ ਸੌਂਦੀ ਸੀ, ਜਿਵੇਂ ਗੰਗੂ ਦੇ ਘਰ ਵਿੱਚ ਖੱਬੇ ਤੇ ਸੱਜੇ ਪੋਤਿਆਂ ਨੂੰ ਸੀਨੇ ਨਾਲ ਲਾਇਆ, ਜਿਵੇਂ ਠੰਡੇ ਬੁਰਜ ਤੇ ਸੀਨੇ ਨਾਲ ਲਾਇਆ, ਜੋਤੀ ਸਰੂਪ ਵਿੱਚ ਵੀ ਮਾਂ ਨੇ ਉਹ ਸਥਾਨ ਜਿਹਨੂੰ ਜੋਤੀ ਸਵਰੂਪ ਕਹਿੰਦੇ ਹਾਂ, ਉਸ ਚਿਖਾ ਵਿੱਚ ਵੀ ਇੱਕ ਖੱਬੇ ਤੇ ਇੱਕ ਸੱਜੇ ਸੀ। ਗੁਰੂ ਸਾਹਿਬ ਕੋਲ ਨਹੀਂ, ਕੋਈ ਹੋਰ ਸਿੱਖ ਕੋਲ ਨਹੀਂ, ਉਸ ਚਿਖਾ ਨੂੰ ਲਾਂਬੂ ਲਾਉਣ ਵਾਲਾ, ਉਹ ਸ਼ਰਧਾ ਵਾਲਾ, ਦਰਦਮੰਦ दीवान टोडर मल सी। चिखा दे लांबू ऊपर उठे, आकाश भी रोया, हवावां ने बैन पाए ते इधर सच्ची सरकार माछीवाड़े तो राय कले कोल पहुंच चुके सन। आपां इस संपूर्णता कर सकीए क्योंकि हजूर दा पुरब अगे आ रहे, कल नूं केवल अमृत दे, क्योंकि सच्चे पातशाह अमृत दे दाते ने। बाणी दी रोशनी च देखांगे कि अमृत दी दात साडे ते किन्नी कृपा करके गए। हजूर राय कले कोल ने ते आखर अंदर नूं खिच पैंदी है, पत्थर दिल नहीं जे तिलक जंजू दियां अखां दा अथरू देख के पिता नूं तोर सकदे ने। ते राय कले ने कहा मैनूं सेवा, कहिंदे बस एक काम कर, छोटे लालां दी ते माता जी दी खबर कोई आदमी सियाणा विश्वास पात्र भेज, लालां दी खबर ते माता जी दी खबर सानूं दे लियावे, देख लै के आवे। वो कौन चुनिया? नूरा माही। सरहंद गया, गलियां दे कख भी बैन पाउंदे सन, सरहंद विच जो कुछ होया उहने देखिया सुनिया ते सरहंद तो वापस आया। सच्चे पातशाह अज उडीक पै करदे ने, राय कला कोल कै, इन्ने सिंह गुरु जी दे कोल ने, आओ सामने नूरा माही तुरिया हुंदा है। पर ज्यों ज्यों सतगुरु जी दे नजदीक आउंदा है, ओ बंदे ने अपने हथां नाल अपने चेहरे नूं ढकना शुरू कर दिता। यह गल प्रोफेसर पूरन सिंह उन्होंने लिखी, अपना हथां नाल चेहरा ढकदा मैं किवें फेस करांगा, की दसांगा की वापरिया। सिखां ने कालजे हथां च पकड़े, पता नहीं की खबर है। नेड़े आया बोलिया नहीं, नीवी पा लई। सच्चे पातशाह जी ने खलो उठ के क्या नूरिया, बोल क्यों नहीं अपनी जबान तो बोलदा? पर जबान तो की बोले, ओदियां अखां दा पानी बोल के दसदा पिया सी। उथे एक पंजाबी दे शायर ने कुछ सतरां लिखियां ने, ते मैं कहना उस बंदे ने उस नज़म बनांदिया कमाल कर दित्ती। अखीरली समाप्ति ते कह लगा, दाता जी जो कोई तुसी मेरे तो पुछना चाहते हो, मेरा कालजा मुंह नूं आ रहा, मैं दसा की जदों शुरुआत की। हजूर सुनी गए, सिख उन्हां दियां अखां विचों नीर सी। जदों दास्तान पूरी सुना दिती, हजूर ने उठ के शब्द कहे कि सरहंद चो सुनेखा मिलिया के लाल टुर गए, दोवें शहीद हो गए ने, नौ निहाल टुर गए। पंजाबी दे शब्द ने कि सरहंद चो सुनेखा मिलिया के लाल टुर गए, दोवें शहीद हो गए ने, नौ निहाल टुर गए। सूबे ने कंधा विच नपीर दिते ने, कोमल शरीर इटा दे विच पीर दिते ने। सुन के ए गल सारी ओ मुस्कुरा के उठिया, धन गुरु गोबिंद सिंह जी, बादशाह दरवेश गुरु गोबिंद सिंह जी। सुन के ए गल सारी ओ मुस्कुरा के उठिया। उस पातशाह ने नूरे कोल आके पुछया, तू रूबरू सै, कोई गल ना लुकाई, तू साफ साफ दसी, कोई कैर ना कमाई, दाता की दसा? कहन लगे, लोकी दस दे नहीं सन, कोई खिंजते ना केरी, कोई आहते ना कदी, मेरे लाला ने उच्ची थां ते ना कदी। ए तां नहीं किसे दसिया के गुरु गोबिंद सिंह दे पुत्र डोल गए कौन, गुरु तेग बहादुर दे पोते डोले कौन, कोई खिंजते ना केरी, कोई आहते ना कदी, मेरे लाला ने उच्ची थां ते ना कदी। तेसी दे नाल लगी जद सट सी करारी, मेरे फतेह ने उच्ची चीख ते ना मारी। ओ कहिंदा इह वी कहिण दा अंदाज कुछ वखरा सी, लोको जो उसने वजाया ओ कोई साज वखरा सी। धन गुरु गोबिंद सिंह जी दे चरणा विच उहने खत जोड़ के कहा, सच्चे पातशाह तेरे लाल अडोल, बस काही दा बूटा पटिया ते पट के कहा, अज जालम राज दियां जड़ां पट दित्तियां, अज जालम राज दियां जड़ां खला दित्तियां। राय कले ने खत जोड़ के कहा, सच्चे पातशाह साडे ते तरस करियो, ते नाल इक शब्द कहा, मलेर कोटलीए ने खा दा नारा मारिया है, ओहदे लई असीस बख्श दित्ती। राय कले ने कहा, महाराज साडा की? ਸਿੱਖਾਂ ਦਾ ਚਿਹਰਾ ਰਾਏ ਕੱਲਾ ਦੇਖਣ ਵਾਲਾ ਸੀ। ਉੱਥੇ ਕਹਿੰਦੇ ਨੇ ਸਿੱਖਾਂ ਦੀਆਂ ਅੱਖਾਂ ਵਿੱਚੋਂ ਆਂਸੂ ਸਨ। ਹੁਣ ਇਸ ਚੀਜ਼ ਨੂੰ ਜਦੋਂ ਆਪਾਂ ਕਈ ਵਾਰੀ ਕਹਿੰਦੇ ਹਾਂ, ਜਿਹੜੇ ਚੋਖੇ ਫਲਾਸਫੀ ਦੇ ਮੰਥਕ ਨੇ ਨਾ, ਬੋਧਕ ਤਲ ਤੇ ਫਲਾਸਫੀ ਰਿੜਕਨੇ ਆ, ਅਸੀਂ ਕਹਿੰਦੇ ਹਾਂ ਜੀ ਇਹ ਅੱਖਾਂ ਚ ਪਾਣੀ ਕਿਵੇਂ, ਇਹ ਕਿਵੇਂ। ਨਹੀਂ ਪਿਆਰਿਓ, ਤੁਸੀਂ ਅੱਜ ਵੀ ਕਦੀ ਉਸ ਥਾਂ ਤੇ ਖਲੋਵੋ ਬਦੋ ਬਦੀ ਅੰਦਰ ਵਹਿ ਤੁਰਦਾ ਹੈ। ਸੱਚੇ ਪਾਤਸ਼ਾਹ ਦੇ ਉਸ ਤੋਂ ਬਾਅਦ ਫਿਰ ਜ਼ਫਰਨਾਮਾ ਲਿਖਿਆ ਤੇ ਜ਼ਫਰਨਾਮਾ ਜਿੱਤ ਦੀ ਚਿੱਠੀ ਹੈ। ਚਾਰ ਪੁੱਤਰ ਸ਼ਹੀਦ ਹੋ ਚੁੱਕੇ ਨੇ, ਮਾਤਾ ਸ਼ਹੀਦ ਹੋ ਚੁੱਕੀ ਹੈ, ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਨੇ, ਅਨੇਕਾਂ ਸਿੰਘ ਸ਼ਹੀਦ ਹੋ ਚੁੱਕੇ ਨੇ। ਸਿਰਫ ਦੋ ਸ਼ੇਰ ਕਹਿ ਕੇ ਚਿੱਠੀ ਲਿਖਦੇ ਨੇ ਤੇ ਇੱਕ ਗੱਲ ਕਹਿੰਦੇ ਨੇ, ਔਰੰਗਜ਼ੇਬ ਚੇਤੇ ਰੱਖੀ ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਹੈ, ਤੂੰ ਮੇਰੇ ਚਾਰ ਪੁੱਤਰ ਤੇ ਸਿੱਖ ਝੂਠੀਆਂ ਕਸਮਾਂ ਚੁੱਕ ਕੇ ਮੁਕਰਨ ਵਾਲੇ ਮਰਵਾ ਦਿੱਤੇ, ਸ਼ਹੀਦ ਕਰਾਏ, ਤੇਰੇ ਵਰਗਾ ਕਾਲਾ ਕਾਂ ਮੇਰਾ ਕੁਝ ਵੀ ਨਹੀਂ ਵਿਗਾੜ ਸਕਿਆ। ਸ਼ੇਰ ਹੈ ਖੁਮਾਰਾ ਕਸਾ ਛਾਇਆ ਕੇ ਆਇਦ ਬਦੇਰ, ਨਾ ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਜਾਗੇ ਦਾ ਅਰਥ ਫਾਰਸੀ ਵਿੱਚ ਹੁੰਦਾ ਕਾਂ। ਕਹਿਣ ਲੱਗੇ ਜਿਹਦੇ ਸਿਰ ਤੇ ਵਾਹਿਗੁਰੂ ਨੇ ਖੱਤ ਰੱਖਿਆ ਹੋਵੇ, ਤੇਰੇ ਵਰਗੇ ਕਾਂ ਮਕਾਰ ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦੇ। ਪੁੱਤਰਾਂ ਨੂੰ ਯਾਦ ਕਰਕੇ ਦੋ ਗੱਲਾਂ ਲਿਖੀਆਂ। ਕਹਿਣ ਲੱਗੇ ਚਾਹ ਸ਼ੁੱਧ ਕਿ ਤੂੰ ਬਚਗਾ ਕੁਛ ਤੈ ਚਾਰ, ਚਾਰ ਪੁੱਤਰ ਕੋ ਕੇ ਮਾਰੇ, ਪਰ ਚੇਤੇ ਰੱਖੀ ਉਹ ਮੇਰੇ ਕੇਵਲ ਬਿੰਦੀ ਪੁੱਤਰ ਸਨ, ਪਰ ਮੇਰੇ ਨਾਦੀ ਪੁੱਤਰ ਖਾਲਸਾ ਜੇ ਜਿਉਂਦਾ ਉਹਨੂੰ ਤਾਂ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਕਿਆ ਸ਼ੁੱਧ ਕੇ ਤੂੰ ਬਚ ਗਏ ਕੁਛ ਤੈ ਚਾਰ, ਕੇ ਬਾਕੀ ਬੇਮਾਂ ਦਸਤ ਪੇਚੀ ਦੈ ਮਾਰ। ਤੇ ਨਾਲ ਇਹ ਸ਼ਬਦ ਕਹੇ ਕਿ ਮਰਦੀ ਕੇ ਅਗਰ ਖਮੋਸ਼ਾ ਕੁਨੀ, ਕਾਹਦੀ ਮਰਦਾਨਗੀ, ਤੂੰ ਚੰਗਿਆੜੀਆਂ ਪਰ ਜਹਾਨ ਤੁਰਿਆ, ਪਰ ਚੇਤੇ ਰੱਖੀ ਆਪਣੇ ਪੈਰਾਂ ਵੱਲ ਝਾਤੀ ਮਾਰ ਕੇ ਦੇਖ, ਤੇਰੇ ਪੈਰਾਂ ਵਿੱਚ ਅੱਗ ਦਾ ਲਾਂਬੂ ਬਲਣ ਵਾਲਾ ਹੈ। ਤੇ ਮਰਦੀ ਕੇ ਅਗਰ ਖਮੋਸ਼ਾ ਕਿੰਨੀ, ਕਿ ਆਪ ਇਸ ਦਮਾਰਾ ਫਰੋਜ਼ਾ ਕੁਨੀ। ਇਸ ਗੱਲ ਨੂੰ ਫਿਰ ਸੰਤ ਰਾਮ ਉਦਾਸੀ ਨੇ, ਇਹ ਕਵੀ ਹੋਇਆ ਬਹੁਤ ਕ੍ਰਾਂਤੀਕਾਰੀ, ਉਹ ਵੀ ਉਹ ਕਹਿੰਦਾ ਖਜ਼ੂਰ ਨੇ ਬੰਦੇ ਨੂੰ ਤੋਰਿਆ। ਜਦੋਂ ਇਹ ਗੱਲਾਂ ਦੱਸੀਆਂ ਅਖੀਰਲੀ ਸਮਾਪਤੀ, ਉਹ ਬੰਦੇ ਨੇ ਸ਼ਬਦ ਕਹਿ ਸਨ ਬਾਪੂ ਸਤਿਗੁਰੂ, ਕਿ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਮਾਛੀਵਾੜੇ ਦੇ ਸੱਥਰ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿੰਨਾ ਕੰਡਿਆਂ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਤਾਰ ਬਣ ਕੇ। ਸੱਚਮੁੱਚ ਬਾਬਾ ਜੀ ਆਏ, ਉਹਨਾਂ ਪਾਣੀਪਤ ਦਿੱਲੀ ਟੱਪੀ, ਸੋਨੀਪਤ ਆ ਕੇ, ਪਾਣੀਪਤ ਆ ਕੇ ਪ੍ਰੋਫੈਸਰ ਪਦਮ ਲਿਖਦੇ ਨੇ, ਇੱਕੋ ਗੱਲ ਕਹੀ, ਮੈਨੂੰ ਕੁਛ ਨਹੀਂ ਆਉਂਦਾ, ਬਸ ਮੈਨੂੰ ਦੋ ਗੱਲਾਂ ਆਉਂਦੀਆਂ ਨੇ, ਸਰਹੰਦ ਦੀਆਂ ਨੀਹਾਂ ਕਹਿ ਰਹੀਆਂ ਨੇ ਸਾਡਾ ਕੋਈ ਆਏਗਾ, ਚਮਕੌਰ ਦੀ ਗੜੀ ਕਹਿੰਦੀ ਸਾਡਾ ਕੋਈ ਹੋਏਗਾ। ਪਤਾ ਹੀ ਉਦੋਂ ਲੱਗਾ ਜਿੱਥੇ ਨੀਹਾਂ ਉਸਾਰੀਆਂ ਗਈਆਂ ਉੱਥੇ ਖਾਲਸਾ ਰਾਜ ਦਾ ਕੇਸਰੀ ਨਿਸ਼ਾਨ ਚੁੜ ਗਿਆ। ਚਾਰ ਸਾਲ ਦਾ ਸਮਾਂ ਪਿਆ, ਇਹ ਵੇ ਖਜ਼ੂਰ ਦੇ ਲਾਲਾਂ ਦੀ ਲਾਸਾਨੀ ਸ਼ਹਾਦਤ, ਜਿੱਤ ਦਾ ਕੋਈ ਸਾਨੀ ਨਹੀਂ, ਦੁਨੀਆਂ ਦੇ ਇਤਿਹਾਸ ਵਿੱਚ ਕੋਈ ਇਹਦੇ ਬਰਾਬਰ ਨਹੀਂ। ਆਓ ਅਸੀਂ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਪਿਆਰ ਕਰੀਏ। ਪੁਰਬ ਆ ਰਿਹਾ, ਹਜ਼ੂਰ ਸੱਚੇ ਪਾਤਸ਼ਾਹ ਤੋਂ ਵਾਰ ਨੇ ਬਲਕਾਰ ਨੇ ਜਾਈਏ, ਜਿੱਥੇ ਖੱਤੀ ਸੇਵਾ ਕਰਨੀ ਹੈ, ਲੰਗਰ ਦੀ ਸੇਵਾ ਕਰਨੀ ਹੈ, ਉੱਥੇ ਆਪਣੀ ਨਿਤ ਨਿਯਮ ਤੋਂ ਇਲਾਵਾ ਹੋਰ ਵੱਧ ਬਾਣੀ ਪੜੀਏ। ਤੇ ਅਸਲੀ ਪੁਰਬ ਉਦੋਂ ਹੀ ਕਿ ਜਦੋਂ ਸੱਚੀ ਮੁੱਚੀ ਸਾਰਾ ਦਿਨ ਪ੍ਰੀਤਮ ਦੀ ਯਾਦ ਹਿਰਦੇ ਵਿੱਚੋਂ ਆਉਂਦੀ ਰਹੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕੱਲ ਨੂੰ ਮੇਰੀ ਇੱਛਾ ਸੀ ਅੰਮ੍ਰਿਤ ਦੇ ਸੰਬੰਧ ਵਿੱਚ ਜੋ ਸਤਿਗੁਰੂ ਜਿੰਨੀ ਕੁ ਸੂਝ ਬਖਸ਼ਣ, ਗੁਰਬਾਣੀ ਦੀ ਰੋਸ਼ਨੀ ਵਿੱਚ ਆਪ ਨਾਲ ਕੁਝ ਵਿਚਾਰਾਂ ਸਾਂਝੀਆਂ ਕਰ ਸਕਾਂ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ, ਕਿਉਂਕਿ ਕਈ ਵਾਰੀ ਇਤਿਹਾਸ ਦੀ ਗੱਲ ਕਰਦਿਆਂ ਅੰਦਰ ਦੇ ਜਜ਼ਬਾਤ, ਅੰਦਰ ਦੇ ਦਿਲ ਦਾ ਵਹਿਣਾ ਸੁਭਾਵਿਕ ਹੈ। ਜਿਹੜੀ ਗੱਲ ਆਪ ਜੀ ਨੂੰ ਨਾ ਪਾਈ ਹੋਵੇ ਉਹ ਕਿਰਪਾ ਕਰਕੇ ਮੈਨੂੰ ਬਖਸ਼ ਦਿਆ ਜੀ। ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮਰਥ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ,
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ।

ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇਸ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਖਦੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਸ ਸ਼ਬਦ ਅੰਦਰ ਗੁਰੂ ਅਮਰਦਾਸ ਸਾਹਿਬ ਸੇਵਾ ਦੇ ਸਿਖਰ ਦੀ ਗੱਲ ਕਰਦੇ ਹਨ, ਜਿਸ ਸੇਵਾ ਨਾਲ ਸਤਿਗੁਰੂ ਦਾ ਮਨ ਸਿੱਖ ਤੇ ਪਤੀਤ ਜਾਏ। ਗਰੀਬ ਨਵਾਜ ਫਰਮਾਉਂਦੇ ਹਨ ਕਿ ਉਹ ਸੇਵਾ ਕੀਤੀ ਹੋਈ ਲਾਹੇਵੰਦ ਹੈ ਜਿਸ ਦੇ ਕਰਨ ਨਾਲ ਸਤਿਗੁਰੂ ਦਾ ਮਨ ਪਤੀਜੇ। ਤਦੋਂ ਹੀ ਵਿਕਾਰ ਪਾਪ ਵੀ ਦੂਰ ਹੋ ਜਾਂਦੇ ਹਨ। ਤਦ ਫਿਰ ਸਤਿਗੁਰੂ ਜੀ ਪਤੀਜ ਕੇ ਜੋ ਉਪਦੇਸ਼ ਸਿੱਖਾਂ ਨੂੰ ਦਿੰਦੇ ਹਨ, ਸਿੱਖ ਉਸ ਨੂੰ ਗੌਰ ਨਾਲ ਸੁਣਦੇ ਹਨ। ਫਿਰ ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ ਅੱਗੇ ਨਾਲੋਂ ਚੌਣੀ ਰੰਗਣ ਚੜ ਜਾਂਦੀ ਹੈ। ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ ਪ੍ਰਭੂ ਦੇ ਪਿਆਰ ਵਿੱਚ ਭਿੱਜਦਾ ਹੈ। ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ ਸੰਸਾਰ ਦੇ ਹੋਰ ਮਤਾਂ ਨਾਲੋਂ ਨਿਰਾਲਾ ਹੈ।

0: ਇਸ ਫੈਸਲੇ ਵਿਚ ਕੋਈ ਸ਼ੰਕਾ ਨਹੀਂ ਕਿ ਜਿਤਨਾ ਚਿਰ ਇਹ ਜੀਵ ਸਤਿਗੁਰ ਜੀ ਦੀ ਸਿੱਖਿਆ ਸੁਣ ਕੇ ਆਪਣੇ ਮਨ ਨੂੰ ਅਕਾਲ ਪੁਰਖ ਦੇ ਭਾਣੇ ਅਤੇ ਸਿਦਕ ਵਿਚ ਨਹੀਂ ਲਿਆਉਂਦਾ ਉਤਨੀ ਦੇਰ ਆਪਾ ਸਮਰਪਣ ਦੀ ਬਿਰਥਾ ਪੈਦਾ ਨਹੀਂ ਹੁੰਦੀ। ਧੰਨ ਹਨ ਉਹ ਗੁਰੂ ਕੇ ਲਾਡਲੇ ਸਿੱਖ ਜਿਨ੍ਹਾਂ ਗੁਰੂ ਕੇ ਬਾਗ ਸ਼ਹੀਦੀਆਂ ਦੇ ਜਾਮ ਪੀਤੇ।
1: ਸਰੋਤਿਓ, ਇਸ ਦਾ ਪਿਛੋਕੜ ਵਿਚਾਰਨ ਸਮੇਂ ਛੋਟੇ ਸੁਖ ਸਾਡਾ ਧਿਆਨ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਅੰਮ੍ਰਿਤਸਰ ਵੱਲ ਚਲਿਆ ਜਾਂਦਾ ਹੈ। ਇਸ ਗੁਰੂ ਕੀ ਨਗਰੀ ਤੋਂ ਤਕਰੀਬਨ 21 ਕਿਲੋਮੀਟਰ ਦੂਰ ਤਹਿਸੀਲ ਅਜਨਾਲੇ ਵਿਚ ਸ਼ਹੀਦਾਂ ਦੇ ਸਰਤਾਜ ਤੇ ਬਾਣੀ ਦੇ ਬੋਲਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਤੇ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਇਕ ਇਤਿਹਾਸਕ ਗੁਰਦੁਆਰਾ ਹੈ ਜੋ ਗੁਰੂ ਕਾ ਬਾਗ ਨਾਮ ਦੇ ਨਾਲ ਪੁਕਾਰਿਆ ਜਾਂਦਾ ਹੈ।

ਇਸ ਜਗ੍ਹਾ 1583 ਈਸਵੀ ਵਿੱਚ ਪੰਚਮ ਨਾਨਕ ਗੁਰੂ ਅਰਜਨ ਸਾਹਿਬ ਅਤੇ 1664 ਈਸਵੀ ਵਿੱਚ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ। ਸਤਿਗੁਰਾਂ ਦੀ ਪਵਿੱਤਰ ਚਰਨ ਕਮਲਾਂ ਦੀ ਯਾਦਗਾਰ ਪਿੰਡ ਕੁੱਕੇ ਵਾਲੀ ਦੇ ਮੋਢੀ ਬਾਬਾ ਕੁੱਕੇ ਨੇ ਇਸ ਜਗ੍ਹਾ ਗੁਰਦੁਆਰਾ

ਉਪਰੰਤ ਇਸੇ ਸੰਤਾਨ ਵਿੱਚੋਂ ਬਾਬਾ ਲਾਲ ਚੰਦ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨੌਵੇਂ ਗੁਰੂ ਦੀ ਯਾਦ ਵਜੋਂ ਇੱਕ ਨੌ ਮੰਜ਼ਿਲੀ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਅਤੇ ਨਾਲ ਲੱਗਦੀ ਜ਼ਮੀਨ ਵਿੱਚ ਇੱਕ ਬਾਗ ਲਗਵਾ ਦਿੱਤਾ, ਜਿਸ ਕਾਰਨ ਗੁਰਦੁਆਰੇ ਦਾ ਨਾਮ ਵੀ ਗੁਰੂ ਕਾ ਬਾਗ ਹੀ ਪ੍ਰਸਿੱਧ ਹੋ ਗਿਆ। ਇਸ ਥਾਂ ਦਾ ਨਾਮ ਪਹਿਲਾਂ ਗੁਰੂ ਕੀ ਰੋੜ

ਮੁਗਲ ਰਾਜ ਦੇ ਸਿੱਖਾਂ ਉੱਪਰ ਤਸ਼ੱਦਦ ਦੇ ਦੌਰ ਸਮੇਂ ਇਨ੍ਹਾਂ ਅਸਥਾਨਾਂ ਦੀ ਵੀ ਭਾਰੀ ਹਾਨੀ ਹੋਈ। 9 ਮੰਜ਼ਿਲਾ ਗੁਰੂ ਸਾਹਿਬਾਨ ਦੀ ਯਾਦ ਵਿੱਚ ਉਸਾਰਿਆ ਅਸਥਾਨ ਸ਼ਾਹੀ ਹੁਕਮਾਂ ਨਾਲ ਢਹਿ ਢੇਰੀ ਕਰ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਨ੍ਹਾਂ ਅਸਥਾਨਾਂ ਦੀ ਸੇਵਾ ਪਿੰਡ ਚਮਿਆਰੀ ਦੇ ਸਰਦਾਰ ਨਾਹਰ ਸਿੰਘ ਰੰਧਾਵਾ ਅਤੇ ਪਿੰਡ ਖਤਰਾਣਾ ਦੇ ਸਰਦਾਰ ਪੰਜਾਬ ਸਿੰਘ ਕੁਮੇਦਾਨ ਨੇ ਕਰਵਾਈ।

0: ਚੇਰੇ ਪੰਜਾਬ ਅਤੇ ਹੋਰ ਸਿੱਖ ਸਰਦਾਰਾਂ ਵੱਲੋਂ ਗੁਰਦੁਆਰੇ ਦੀ ਸੇਵਾ ਅਤੇ ਲੰਗਰ ਲਈ ਭਾਰੀ ਜ਼ਮੀਨ ਜਾਗੀਰ ਵਜੋਂ ਲਗਾਈ ਗਈ। ਇੱਕ ਉਦਾਸੀ ਸਾਧੂ ਨੂੰ ਯੋਗ ਜਾਣ ਕੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਦਾ ਮਹੰਤ ਨਿਯਤ ਕੀਤਾ ਗਿਆ, ਜਿੱਥੋਂ ਅੱਗੇ ਮਹੰਤੀ ਦੀ ਮਰਿਆਦਾ ਚੱਲ ਪਈ। ਮਹੰਤਾਂ ਦੀਆਂ ਸਵੀਤੀਆਂ ਤੋਂ ਸਰੋਤ ਸਿੱਖ ਚੱਕ ਜਾਣੂ।
1: ਇੱਥੇ ਵੀ ਮਹੰਤਾਂ ਨੇ ਕੁਝ ਘੱਟ ਨਹੀਂ ਕੀਤਾ। ਗੁਰਦੁਆਰਾ ਸੁਧਾਰ ਲਹਿਰ ਚੱਲਣ ਸਮੇਂ ਸੁੰਦਰ ਦਾਸ ਉਦਾਸੀ ਗੁਰਦੁਆਰੇ ਦਾ ਮਹੰਤ ਸੀ। ਇਸ ਦੇ ਗਿਰੇ ਹੋਏ ਇਖਲਾਕ ਤੋਂ ਇਲਾਕੇ ਦੇ ਸਿੱਖ ਬਹੁਤ ਨਿਰਾਸ਼ ਸਨ। ਇਸ ਦਾ ਹੱਲ ਲੱਭਣ ਲਈ ਸ਼੍ਰੋਮਣੀ ਕਮੇਟੀ ਨੇ ਆਪਣੀ ਆਂਤਰਿਕ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਦਾਨ ਸਿੰਘ ਬਿਛੋਆ ਦੀ ਡਿਊਟੀ ਲਾਈ ਕਿ ਉਹ ਮਹੰਤ ਸੁੰਦਰ ਦਾਸ ਨਾਲ ਤਾਲਮੇਲ ਕਰਕੇ ਉਸ ਨੂੰ ਆਪਣੇ ਆਚਰਣ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਠੀਕ ਕਰਨ ਲਈ ਆਖਣ।
0: ਸ਼ੈਤਾਨ ਮਨ ਇਕੱਲਾ ਕਦੋਂ ਮੰਨਦਾ? ਨਤੀਜੇ ਵਜੋਂ 31 ਜਨਵਰੀ 1921 ਈਸਵੀ ਨੂੰ ਗੁਰੂ ਕੇ ਬਾਗ ਇੱਕ ਭਾਰੀ ਇਕੱਠ ਬੁਲਾਇਆ ਗਿਆ। ਸੰਗਤਾਂ ਵੱਲੋਂ ਮਹੰਤ ਸੁੰਦਰ ਦਾਸ ਦੀ ਸੇਵਾ ਤੇ ਅਸੰਤੁਸ਼ਟਤਾ ਪ੍ਰਗਟਾਈ ਗਈ। ਸਜੇ ਦੀਵਾਨ ਵਿੱਚ ਮਹੰਤ ਨੇ ਗੁਰੂ ਸੰਗਤ ਵੱਲੋਂ ਲਾਈਆਂ ਹੋਈਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ।

ਸ਼ਰਤਾਂ ਸਨ ਆਪਣੇ ਚਰਿੱਤਰਹੀਣ ਜੀਵਨ ਵਿੱਚ ਸੁਧਾਰ ਲਿਆਉਣਾ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣਾ, ਕਿਸੇ ਇੱਕ ਇਸਤਰੀ ਨਾਲ ਸ਼ਾਦੀ ਕਰਵਾ ਕੇ ਗ੍ਰਹਿਸਥੀ ਜੀਵਨ ਬਸਰ ਕਰਨਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਸੇਵਾ ਨਿਭਾਉਣਾ। ਗੁਰਦੁਆਰਾ ਪ੍ਰਬੰਧ ਚਲਾਉਣ ਲਈ 11 ਮੈਂਬਰੀ ਕਮੇਟੀ ਬਣਾਈ ਗਈ, ਜਿਸ ਦੇ ਪ੍ਰਧਾਨ ਸਰਦਾਰ ਦਾਨ ਸਿੰਘ ਅਤੇ ਸਕੱਤਰ ਸਰਦਾਰ ਇੰਦਰ

8 फरवरी 1921 ਨੂੰ ਮਹੰਤ ਸੁੰਦਰਦਾਸ ਨੇ ਸ੍ਰੀ ਅਕਾਲ ਤਖਤ ਸਾਹਿਬ ਹਾਜ਼ਰ ਹੋ ਕੇ ਅੰਮ੍ਰਿਤਪਾਨ ਕੀਤਾ ਅਤੇ ਇਸਤਰੀ ਨਾਮੀ ਇਸਤਰੀ ਨਾਲ ਆਨੰਦ ਕਾਰਜ ਕਰਾ ਲਿਆ। ਹੁਕਮਨਾਮਿਆਂ ਅਨੁਸਾਰ ਮਹੰਤ ਦਾ ਨਾਮ ਜੋਗਿੰਦਰ ਸਿੰਘ ਅਤੇ ਉਸ ਦੀ ਪਤਨੀ ਦਾ ਨਾਮ ਗਿਆਨ ਕੌਰ ਰੱਖਿਆ ਗਿਆ। ਇਸ ਦੇ ਨਾਲ ਹੀ ਮਹੰਤ ਗੁਰਦੁਆਰਾ ਕਮੇਟੀ ਅਧੀਨ ਹੋ ਕੇ ਸੇਵਾ ਕਰਨ ਲੱਗਾ।

0: ਤ੍ਰੋਤਾ ਚੰਦ ਲੜੀ ਜੋੜਨ ਦੀ ਯਾਦ ਕਰਾ ਲਈਏ। ਇਸ ਘਟਨਾ ਤੋਂ ਤਕਰੀਬਨ 2 ਹਫ਼ਤੇ ਬਾਅਦ 20 ਫਰਵਰੀ 1921 ਨੂੰ ਨਨਕਾਣੇ ਸਾਹਿਬ ਵਿਖੇ ਮਹਾਨ ਹਿਰਦੇ ਵੇਦਕ ਸਾਕਾ ਵਾਪਰਿਆ, ਜਿਸ ਤੋਂ ਜ਼ਾਹਰ ਸੀ ਕਿ ਅੰਗਰੇਜ਼ ਸਰਕਾਰ ਗੁਰਦੁਆਰਾ ਸੁਧਾਰ ਲਹਿਰ ਨੂੰ ਦਬਾਉਣ ਦੀ ਹਾਮੀ ਸੀ। ਸਰਕਾਰ ਨੇ ਇਸ ਸਿਲਸਿਲੇ ਵਿਚ ਸੈਂਕੜੇ ਸਿੰਘ ਜੇਲ੍ਹਾਂ ਵਿਚ ਡੱਕ ਦਿੱਤੇ ਸਨ ਅਤੇ ਮਹੰਤਾਂ ਨੂੰ ਬਹਾਲ ਕਰਨ ਦੀਆਂ ਤਜਵੀਜ਼ਾਂ ਘੜੀਆਂ ਜਾ ਰਹੀਆਂ ਸਨ।
1: ਸੱਚ ਆਖਿਆ ਹੈ ਸਿਆਣਿਆਂ ਕਿ ਕੁੱਤੇ ਦੀ ਪੂਛ 12 ਸਾਲ ਨਲੀ ਵਿਚ ਰੱਖਣ ਬਾਅਦ ਜਦ ਵੀ ਕੱਢੋਗੇ ਉਹ ਟੇਢੀ ਦੀ ਟੇਢੀ ਹੀ ਹੋਵੇਗੀ। ਇਹੀ ਹਾਲਾਤ ਨਿਕਲੀ ਜੋਗਿੰਦਰ ਸਿੰਘ ਦੀ।
0: ਸਰੋਤਿਓ, ਕੁਝ ਮੁੱਢਲੀਆਂ ਘਟਨਾਵਾਂ ਇਸ ਸਾਕੇ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ। 20 ਫਰਵਰੀ 1921 ਨੂੰ ਨਨਕਾਣੇ ਸਾਹਿਬ ਵਿਖੇ ਵਾਪਰੇ ਮਹਾਨ ਹਿਰਦੇ ਵੇਦਕ ਸਾਕੇ ਉਪਰੰਤ ਜਦੋਂ ਮਹੰਤ ਨੇ ਵੇਖਿਆ ਕਿ ਅੰਗਰੇਜ਼ੀ ਸਰਕਾਰ ਦਾ ਰਵੱਈਆ ਗੁਰਦੁਆਰਾ ਸੁਧਾਰ ਲਹਿਰ ਨੂੰ ਦਬਾਉਣ ਦਾ ਹੈ, ਸੈਂਕੜੇ ਸਿੰਘ ਜੇਲ੍ਹਾਂ ਵਿਚ ਡੱਕੇ ਹੋਏ ਹਨ ਅਤੇ ਮਹੰਤਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ, ਤਾਂ ਮਹੰਤ ਨੇ ਵੀ ਆਪਣਾ ਵਤੀਰਾ ਬਦਲ ਲਿਆ ਅਤੇ ਸਰਕਾਰ ਦੀ ਚੈਅ ਉੱਤੇ ਗੁਰਦੁਆਰਾ ਕਮੇਟੀ ਤੋਂ ਬਾਗੀ ਹੋ ਗਿਆ।
1: ਇਸ ਨੇ ਗੁਰਦੁਆਰਾ ਕਮੇਟੀ ਦੇ ਸਕੱਤਰ ਸਰਦਾਰ ਇੰਦਰ ਸਿੰਘ ਨੂੰ ਦਫ਼ਤਰੋਂ ਬਾਹਰ ਕੱਢ ਦਿੱਤਾ ਅਤੇ ਸਬੰਧਤ ਕਾਗਜ਼ ਪੱਤਰ ਸਾੜ ਦਿੱਤੇ, ਜਿਸ ਦੇ ਫਲਸਰੂਪ 23 ਅਗਸਤ 1921 ਨੂੰ ਸ਼੍ਰੋਮਣੀ ਕਮੇਟੀ ਨੇ ਸਰਦਾਰ ਦਾਨ ਸਿੰਘ ਦੀ ਜਥੇਦਾਰੀ ਹੇਠ ਇੱਕ ਜਥਾ ਗੁਰੂ ਕੇ ਬਾਗ ਦਾ ਪ੍ਰਬੰਧ ਪੱਕੇ ਪੈਰਾਂ ਉੱਤੇ ਸੰਭਾਲਣ ਲਈ ਭੇਜਿਆ। ਮਹੰਤ ਦੀ ਸ਼ਿਕਾਇਤ ਉੱਤੇ ਸੁਪਰਡੈਂਟ ਪੁਲਿਸ ਮਿਸਟਰ ਮੈਕਸ ਫੇਅਰਸਨ ਆਪਣੀ ਗਾਰਦ ਲੈ ਕੇ ਪੁੱਜਾ। ਸੱਚ ਹੀ ਆਖਿਆ ਹੈ ਸਤਿਗੁਰਾਂ ਨੇ, ਕੁੱਤਾ ਰਾਜ ਬਹਾਲੀਏ ਫਿਰ ਚੱਕੀ।

ਪਰੰਤੂ ਜਦੋਂ ਮੈਕਪੀਅਰਸਨ ਨੂੰ ਅਖਬਾਰਾਂ ਦੀਆਂ ਰਿਪੋਰਟਾਂ ਆ ਤੋਂ ਤਸਦੀਕ ਹੋ ਗਈ ਕਿ ਸ਼੍ਰੋਮਣੀ ਕਮੇਟੀ ਅਤੇ ਮਹੰਤ ਦਾ ਲਿਖਤੀ ਸਮਝੌਤਾ ਹੋ ਚੁੱਕਾ ਹੈ ਅਤੇ ਜਿਸ ਅਨੁਸਾਰ ਮਹੰਤ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠ ਹੈ ਤਾਂ ਉਸਨੇ 5 ਸਤੰਬਰ 1921 ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਚਿੱਠੀ ਲਿਖੀ ਕਿ ਮੈਂ ਗੁਰੂ ਕੇ ਬਾਗ ਵਿਚੋਂ ਪੁਲਿਸ ਹਟਾਉਣੀ ਚਾਹੁੰਦਾ ਹਾਂ ਜੇ ਤੁਹਾਨੂੰ ਲੋੜ ਹੋਵੇ ਤਾਂ ਕੁਝ ਸਮਾਂ ਰੱਖੀ ਵੀ ਜਾ ਸਕਦੀ ਹੈ ਪਰ ਇਸਦਾ ਖਰਚਾ ਪਾਣੀ ਕਮੇਟੀ

ਇਸੇ ਉੱਤਰ ਵਿੱਚ ਸ਼੍ਰੋਮਣੀ ਕਮੇਟੀ ਨੇ 9 ਸਤੰਬਰ 1921 ਨੂੰ ਮੈਕਫੀਅਰਸਨ ਨੂੰ ਖਤ ਲਿਖਿਆ ਕਿ ਸਾਨੂੰ ਪੁਲਿਸ ਦੀ ਕੋਈ ਲੋੜ ਨਹੀਂ, ਆਪ ਕਿਰਪਾ ਕਰਕੇ ਪੁਲਿਸ ਫੋਰਸ ਹਟਾ ਲਵੋ, ਜੇਕਰ ਸਾਨੂੰ ਕਦੇ ਜ਼ਰੂਰਤ ਪਈ ਤਾਂ ਆਪ ਨੂੰ ਇਤਲਾਹ ਕਰ ਦਿੱਤੀ ਜਾਵੇਗੀ। ਗੁਰੂ ਕੇ ਬਾਗ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਸੰਭਾਲ ਲਿਆ। ਮਹੰਤ ਨੂੰ ਫਿਕਰ ਹੋਣਾ ਸੁਭਾਵਿਕ ਸੀ। ਉਸਨੇ ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਗੁਰਚਰਨ ਸਿੰਘ ਅਤੇ ਸਰਦਾਰ ਬਾਲ ਸਿੰਘ 3 ਮੰਨ ਕੇ ਫਰਵਰੀ 1922 ਨੂੰ ਸ਼੍ਰੋਮਣੀ ਕਮੇਟੀ ਪਾਸ ਗੁਜ਼ਾਰਾ ਮੁਕਰਰ ਕਰਨ ਲਈ ਬੇਨਤੀ ਕੀਤੀ। ਉਸਦੀ ਬੇਨਤੀ ਮਨਜ਼ੂਰ ਕਰਦੇ ਹੋਏ ਕਮੇਟੀ ਨੇ 120 ਰੁਪਏ ਮਾਸਕ ਅਤੇ ਅੰਮ੍ਰਿਤਸਰ ਵਿੱਚ ਇੱਕ ਮਕਾਨ ਦੇਣਾ ਮੁਕਰਰ ਕਰ ਦਿੱਤਾ।

ਪਰੰਤੂ ਮਾਰਚ ਅਪ੍ਰੈਲ ਵਿਚ ਜਦੋਂ ਸਰਕਾਰ ਦੀ ਨੀਤੀ ਅਕਾਲੀਆਂ ਨੂੰ ਕੁਚਲਣ ਦੀ ਬਣ ਗਈ ਤਾਂ ਸਰਕਾਰ ਨੇ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖ ਕੇ ਹਦਾਇਤਾਂ ਕੀਤੀਆਂ ਕਿ ਅਕਾਲੀਆਂ ਦੀਆਂ ਰਾਜਸੀ ਸਰਗਰਮੀਆਂ ਦੀ ਕੋਈ ਵੀ ਅਲਾਮਤ ਜ਼ੋਰ ਨਾਲ ਤੇ ਝਟਪਟ ਕੁਚਲ ਦਿੱਤੀ ਜਾਵੇ ਅਤੇ ਅਡੀਸ਼ਨਲ ਪੁਲਿਸ ਦੀ ਮਦਦ ਨਾਲ ਇਸ ਨੂੰ ਮੁੜ ਕੇ ਉਗਮਣ ਨਾ ਦਿੱਤਾ ਜਾਵੇ। ਇਸ ਦੇ ਸੰਕੇਤ 23 ਫਰਵਰੀ ਅਤੇ 6 ਮਾਰਚ ਦੀਆਂ ਸਰਕਾਰੀ ਚਿੱਠੀਆਂ ਤੋਂ ਮਿਲਦੇ ਹਨ।

0: 19 ਫਰਵਰੀ ਨੂੰ ਦਿੱਲੀ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਵੀ ਇੱਕ ਇਹੋ ਜਿਹੀ ਚਿੱਠੀ ਲਿਖੀ ਗਈ। ਇਸ ਸਮੇਂ ਦੌਰਾਨ ਹੀ ਕਿਰਪਾਨ ਦਾ ਮੋਰਚਾ ਵੀ ਲੱਗਿਆ, ਜਦੋਂ ਲੰਬੀ ਕਿਰਪਾਨ ਪਹਿਨਣ ਦੇ ਜੁਰਮ ਵਿੱਚ ਸੈਂਕੜੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ।
1: ਸਿਆਲਕੋਟ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਖੜਕ ਸਿੰਘ ਨੂੰ ਕਿਰਪਾਨ ਫੈਕਟਰੀ ਚਲਾਉਣ ਦੇ ਦੋਸ਼ ਵਿੱਚ 1 ਸਾਲ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ। ਸਰਕਾਰ ਦੀਆਂ ਇਨ੍ਹਾਂ ਹਰਕਤਾਂ ਨੂੰ ਦੇਖ ਕੇ ਗੁਰੂ ਕੇ ਬਾਗ ਦਾ ਮਹੰਤ ਇੱਕ ਵਾਰ ਫਿਰ ਵਾਗੀ ਹੋ ਗਿਆ ਅਤੇ ਗੁਰਦੁਆਰੇ ਦੀ ਜ਼ਮੀਨ ਜਾਇਦਾਦ ਉੱਤੇ ਆਪਣੀ ਨਿੱਜੀ ਮਲਕੀਅਤ ਜਤਲਾਉਣ ਲੱਗਾ।
0: ਸਰੋਤਿਓ, ਇਹ ਇਤਿਹਾਸਿਕ ਪਿਛੋਕੜ ਮੋਰਚੇ ਦੀ ਆਰੰਭਤਾ ਸੀ। 9 ਅਗਸਤ 1922 ਨੂੰ ਪੰਜ ਸਿੰਘ ਮਹੰਤ ਵੱਲੋਂ ਸੱਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲਿਆਂਦੇ। ਇਹ ਸਿੰਘ ਗੁਰੂ ਕੇ ਲੰਗਰ ਲਈ ਖੇਤਾਂ ਵਿੱਚੋਂ ਬਾਲਣ ਕੱਟਣ ਗਏ ਪਕੜੇ ਸਨ। ਮਿਸਟਰ ਜੈਂਕਨ ਦੀ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਨੂੰ ਖੇਤਾਂ ਵਿੱਚੋਂ ਲੱਕੜਾਂ ਵੱਢਣ ਦੇ ਦੋਸ਼ ਵਿੱਚ 6-6 ਮਹੀਨੇ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ, ਜਦਕਿ ਜ਼ਮੀਨ ਜਿਸ ਵਿੱਚੋਂ ਲੱਕੜਾਂ ਕੱਟੀਆਂ ਗਈਆਂ ਸਨ ਗੁਰਦੁਆਰੇ ਦੀ ਮਲਕੀਅਤ ਸੀ ਅਤੇ ਪਹਿਲਾਂ ਵੀ ਲੰਗਰ ਲਈ ਬਾਲਣ ਇੱਥੋਂ ਹੀ ਲਿਆਂਦਾ ਜਾਂਦਾ ਸੀ ਅਤੇ 9 ਅਗਸਤ ਤੋਂ ਪਿੱਛੋਂ ਵੀ ਕੁਝ ਦਿਨ ਲਿਆਂਦਾ ਜਾਂਦਾ ਰਿਹਾ, ਜਦੋਂ ਕਿ ਪੁਲਿਸ ਵੱਲੋਂ ਕੋਈ ਦਖਲ ਅੰਦਾਜ਼ੀ ਨਾ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ 5-5 ਸਿੰਘਾਂ ਦਾ ਜਥਾ ਜਾਂਦਾ ਰਿਹਾ, ਜਿਨ੍ਹਾਂ ਨੂੰ ਪੁਲਿਸ ਪਕੜਦੀ ਅਤੇ ਪੁੱਛਗਿੱਛ ਕਰਨ ਉਪਰੰਤ ਦੂਰ ਲਿਜਾ ਕੇ ਛੱਡਦੀ।

0: 22 ਅਗਸਤ ਤੋਂ ਧੜਾਧੜ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। 25 ਤਰੀਕ ਤੱਕ ਗ੍ਰਿਫਤਾਰ ਅਕਾਲੀਆਂ ਦੀ ਗਿਣਤੀ 210 ਤੱਕ ਪੁੱਜ ਚੁੱਕੀ ਸੀ। ਅਡਵਾਇਰ ਦੀਆਂ ਲੀਹਾਂ ਉੱਤੇ ਚੱਲਣ ਵਾਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸ਼ਿਮਲੇ ਜਾ ਕੇ ਆਪਣੇ ਉੱਚ ਅਫਸਰਾਂ ਨਾਲ ਰਾਏ ਕੀਤੀ। ਵਾਪਸ ਆ ਕੇ ਗ੍ਰਿਫਤਾਰੀਆਂ ਬੰਦ ਕਰਵਾ ਦਿੱਤੀਆਂ, ਪ੍ਰੰਤੂ ਜਥਿਆਂ ਦੀ ਮਾਰ ਕੁਟਾਈ ਕਰਨ ਦਾ ਹੁਕਮ ਦੇ ਦਿੱਤਾ।
1: ਪੁਲਿਸ ਇੰਚਾਰਜ ਮਿਸਟਰ ਬੀਟੀ ਦੀ ਕਮਾਨ ਹੇਠ ਵਿਸ਼ੇਸ਼ ਪੁਲਿਸ ਗਾਰਦ ਗੁਰੂ ਕੇ ਬਾਗ ਭੇਜੀ ਗਈ, ਜਿਸ ਨੇ 26 ਅਗਸਤ ਨੂੰ ਲੱਕੜਾਂ ਲੈਣ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰ ਕੁਟਾਈ ਕੀਤੀ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਫੜ ਕੇ ਧੋਇਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਲਾਠੀਆਂ ਨਾਲ ਮਾਰਕੁੱਟ ਕੀਤੀ ਗਈ, ਜਿਸ ਕਾਰਨ ਸਾਰੇ ਪੰਥ ਵਿਚ ਸਰਕਾਰ ਦੇ ਖਿਲਾਫ਼ ਭਾਰੀ ਰੋਸ ਫੈਲ ਗਿਆ।
0: ਛੱਬੀ ਤਰੀਕ ਨੂੰ ਹੀ ਜਦੋਂ ਕਿ ਗੁਰੂ ਕੇ ਬਾਗ ਸੰਬੰਧੀ ਵਿਚਾਰ ਕਰਨ ਲਈ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਹੋ ਰਹੀ ਸੀ ਅਤੇ ਜਿਸ ਵਿਚ 75 ਮੈਂਬਰ ਹਾਜ਼ਰ ਸਨ, ਤਾਂ DC ਵੱਲੋਂ 9 ਮੁਖੀਆਂ ਦੇ ਬ੍ਰੰਟ ਜਾਰੀ ਹੋਣ ਦੀ ਇਤਲਾਹ ਭੇਜੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਭਾਰੀ ਦੀਵਾਨ ਵਿਚ ਸੰਗਤਾਂ ਨੇ ਸਜ ਧਜ ਨਾਲ ਆਪਣੇ ਨੇਤਾਵਾਂ ਨੂੰ ਗ੍ਰਿਫਤਾਰੀ ਲਈ ਤੋਰਿਆ, ਜਿਨ੍ਹਾਂ ਵਿਚੋਂ ਪ੍ਰਮੁੱਖ ਸਨ ਸਰਦਾਰ ਬਹਾਦਰ ਮਹਿਤਾਬ ਸਿੰਘ ਪ੍ਰਧਾਨ, ਭਗਤ ਜਸਵੰਤ ਸਿੰਘ ਸਕੱਤਰ ਅਤੇ ਪ੍ਰੋਫੈਸਰ ਸਾਹਿਬ ਸਿੰਘ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਸਰਦਾਰ ਸਰਮੁਖ ਸਿੰਘ ਝਬਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮਾਸਟਰ ਤਾਰਾ ਸਿੰਘ ਵਰਕਿੰਗ ਮੈਂਬਰ ਸ਼੍ਰੋਮਣੀ ਕਮੇਟੀ।
1: ਇਸੇ ਦੀਵਾਨ ਵਿਚ ਗੁਰੂ ਕੇ ਬਾਗ ਲਈ ਜ਼ੋਰਦਾਰ ਸ਼ਾਂਤਮਈ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਗਿਆ। ਉਧਰ ਸਰਕਾਰ ਵੱਲੋਂ ਸਭ ਜ਼ਿਲ੍ਹਿਆਂ ਨੂੰ ਤਾਰਾਂ ਭੇਜੀਆਂ ਗਈਆਂ ਕਿ ਕੋਈ ਵੀ ਜਥਾ ਗੁਰੂ ਕੇ ਬਾਗ ਵੱਲ ਨਾ ਚੱਲਣ ਦੇਣ। ਗੁਰੂ ਕੇ ਬਾਗ ਤੱਕ ਪੁੱਜਣ ਤੇ ਸਾਰੇ ਰਾਹ ਸੀਲ ਕਰ ਦਿੱਤੇ ਗਏ, ਬਾਹਰੋਂ ਰਸ ਆਉਣੀ ਬੰਦ ਕਰ ਦਿੱਤੀ ਗਈ। ਘੋੜ ਸਵਾਰਾਂ ਦਾ ਇੱਕ ਸਕੁਆਡਨ ਮੌਕੇ ਲਈ ਤੈਨਾਤ ਕਰ ਦਿੱਤਾ ਗਿਆ। 200 ਹਥਿਆਰਬੰਦ ਸਿਪਾਹੀ ਅਤੇ ਹਥਿਆਰਾਂ ਨਾਲ ਲੈਸ 2 ਕਾਰਾਂ ਭੇਜ ਦਿੱਤੀਆਂ ਗਈਆਂ। DC ਡੋਨਟ ਅਤੇ ਪੁਲਿਸ ਕਪਤਾਨ ਮੈਕਪੀਅਰਸਨ ਨੇ ਹੱਥੇ ਅਤੇ ਸ਼ਾਂਤਮਈ ਅਕਾਲੀਆਂ ਨੂੰ ਕੁਚਲਣ ਦਾ ਇੱਕ ਤਰ੍ਹਾਂ ਦ੍ਰਿੜ ਸੰਕਲਪ ਕਰ ਲਿਆ ਸੀ।

0: ਬਸ ਫਿਰ ਕੀ ਸੀ, ਇੱਥੋਂ ਕੁਰਬਾਨੀਆਂ ਦਾ ਦੌਰ ਚੱਲ ਪਿਆ ਅਤੇ ਇਸ ਨੂੰ ਕੌਣ ਰੋਕਣ ਵਾਲਾ ਜੰਮਿਆ ਸੀ। 27-28 ਅਗਸਤ ਨੂੰ ਗੁਰੂ ਕੇ ਬਾਗ ਪੁੱਜੇ ਜਥਿਆਂ ਦੀ ਸਖ਼ਤ ਮਾਰ ਕੁਟਾਈ ਕੀਤੀ ਗਈ। ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਤੋਂ ਵੀ ਵਾਂਝਿਆ ਰੱਖਿਆ ਗਿਆ।
1: ਅਗਸਤ ਨੂੰ ਮੌਲਾਨਾ ਭਰਾਵਾਂ ਮੁਹੰਮਦ ਅਲੀ ਤੇ ਸ਼ੌਕਤ ਅਲੀ ਦੀ ਮਾਤਾ ਅੰਮ੍ਰਿਤਸਰ ਪੁੱਜੀ, ਜਿਸ ਦੀ ਪ੍ਰਧਾਨਗੀ ਹੇਠ ਨਗਰ ਨਿਵਾਸੀਆਂ ਵੱਲੋਂ ਇੱਕ ਜਲਸਾ ਜਲਿਆਂ ਵਾਲੇ ਬਾਗ ਵਿਖੇ ਹੋਇਆ, ਜਿਸ ਵਿੱਚ ਅਕਾਲੀਆਂ ਨਾਲ ਹਮਦਰਦੀ ਅਤੇ ਪੁਲਿਸ ਦੀ ਸਖ਼ਤੀ ਵਿਰੁੱਧ ਭਾਰੀ ਰੋਸ ਪ੍ਰਗਟ ਕੀਤਾ ਗਿਆ।
0: ਉਨੱਤੀ ਅਗਸਤ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਅਤੇ ਪੂਰਨ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਮਾਲਵੇ ਦੇ ਅਣਖੀਲੇ ਸਿੰਘਾਂ ਦਾ ਜਥਾ ਗੁਰੂ ਕੇ ਬਾਗ ਲਈ ਰਵਾਨਾ ਹੋਇਆ। ਇਸ ਦੇ ਜਥੇਦਾਰ ਭਾਈ ਪ੍ਰਤਾਪ ਸਿੰਘ ਸਨ।
1: ਤੀਹ ਅਗਸਤ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਜਥੇ ਦੀ ਅਗਵਾਈ ਭਾਈ ਬਤਨ ਸਿੰਘ ਨੇ ਕੀਤੀ। ਇਹ ਦੋਵੇਂ ਜਥੇ ਜਦੋਂ ਰਾਣੀ ਵਾਲਾ ਪੁਲ ਲੰਘ ਰਹੇ ਸਨ ਤਾਂ ਪੁਲਿਸ ਨੇ ਇਨ੍ਹਾਂ ਦੀ ਸਖ਼ਤ ਮਾਰਕੁੱਟ ਕੀਤੀ। ਕੁਝ ਸਿੰਘਾਂ ਨੂੰ ਗਹਿਰੀਆਂ ਸੱਟਾਂ ਲੱਗੀਆਂ। 30 ਅਗਸਤ ਸ਼ਾਮ ਨੂੰ ਸਰਕਾਰ ਦੀ ਸਖ਼ਤੀ ਦੇ ਰੋਸ ਵਜੋਂ ਅੰਮ੍ਰਿਤਸਰ ਵਿੱਚ ਭਾਰੀ ਜਲੂਸ ਨਿਕਲਿਆ। ਇਸੇ ਦਿਨ ਹੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੀ ਤਲਾਸ਼ੀ ਵੀ ਲਈ ਗਈ।

200 ਸਿੰਘਾਂ ਦੇ ਗੜਗੱਜ ਅਕਾਲੀ ਜਥੇ ਅਤੇ 1 ਸਤੰਬਰ ਨੂੰ ਜਥੇਦਾਰ ਬਸਾਵਾ ਸਿੰਘ ਭਸੀਨ ਦੀ ਅਗਵਾਈ ਹੇਠ ਸੈਂਟਰਲ ਮਾਝਾ ਦੀਵਾਨ ਦੇ 110 ਸਿੰਘਾਂ ਦੇ ਜਥੇ ਨੂੰ ਗੁਮਟਾਲੇ ਪੁਲ ਕੋਲ ਪੇਂਜੇ ਦੇ ਰੂਹ ਪਿੰਜਣ ਵਾਂਗ ਝੰਬਿਆ ਗਿਆ। ਨਿਹੱਥੇ ਅਤੇ ਸ਼ਾਂਤਮਈ ਸਿੰਘਾਂ ਉੱਪਰ ਇਹ ਭਾਰੀ ਤਸ਼ੱਦਦ DC ਅਤੇ ਇੰਸਪੈਕਟਰ ਜਨਰਲ ਪੁਲਿਸ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਗੱਲ ਕੀ ਹਰ ਰੋਜ਼ 100 ਜਾਂ ਇਸ ਤੋਂ ਵਧੇਕ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਵਾਗ ਲਈ ਰਵਾਨਾ ਹੁੰਦਾ ਅਤੇ ਮੰਜ਼ਲੇ ਮਕਸੂਦ ਤੇ ਪਹੁੰਚਣ ਤੋਂ ਪਹਿਲਾਂ ਹੀ ਧਰਮ ਦੀ ਸ਼ਮਾ ਉੱਤੇ ਮਰ ਮਿਟਣ ਦਾ ਪ੍ਰਣ ਕਰਕੇ ਆਏ ਕੌਮੀ ਪ੍ਰਵਾਨਿਆਂ ਨੂੰ ਰੋਕ ਕੇ ਲਾਠੀ ਚਾਰਜ ਕੀਤਾ ਜਾਂਦਾ, ਛੱਲੀਆਂ ਵਾਂਗ ਕੁੱਟਿਆ ਜਾਂਦਾ, ਪੱਗਾਂ ਲਾ ਕੇ ਕੇਸਾਂ ਅਤੇ ਦਾੜੀਆਂ ਤੋਂ ਫੜ ਕੇ ਧੋਇਆ ਜਾਂਦਾ। ਜ਼ਖਮੀਆਂ ਤੇ ਬੇਹੋਸ਼ ਹੋਏ ਸਿੰਘਾਂ ਉੱਪਰ ਘੋੜ ਚੜੇ ਸਵਾਰਾਂ ਦੀ ਦੌੜ ਕਰਾ ਕੇ ਇਹਨਾਂ ਨੂੰ ਲਿਤਾੜਿਆ ਤੇ ਮਦੋੜਿਆ।

ਕਲਗੀਆਂ ਵਾਲੇ ਦੇ ਅਕਾਲੀ ਸਿੰਘ ਇੱਕ ਰਸ ਸਤਨਾਮ ਵਾਹਿਗੁਰੂ ਦਾ ਜਾਪ ਉਚਾਰਦੇ ਡਾਂਗਾ ਸਹਿੰਦੇ ਦਾਤਾ ਹੋਰ ਗੱਫੇ ਬਖਸ਼ੋ ਕਹਿੰਦੇ ਅਗੇਰੇ ਤੇ ਹੋਰ ਅਗੇਰੇ ਵੱਧਦੇ ਰਹਿੰਦੇ ਕੁਝ ਸਖ਼ਤ ਫੱਟੜ ਅਤੇ ਬੇਹੋਸ਼ ਹੋ ਕੇ ਭੋਏ ਉੱਤੇ ਢਹਿ ਪੈਂਦੇ ਜਦੋਂ ਇਹਨਾਂ ਨੂੰ ਦੁਬਾਰਾ ਹੋਸ਼ ਪਰਤਦੀ ਜਾਂ ਕੁਝ ਤਾਕਤ ਮਿਲਦੀ ਤਾਂ ਫਿਰ ਹੰਭਲਾ ਮਾਰ ਕੇ ਉੱਠ ਖੜੇ ਹੁੰਦੇ ਤੇ ਅੱਗ ਦੀ ਲਾਟ ਵਾਂਗ ਛਿੜਕਦੇ ਡੋਲਦੇ ਕਦਮੀ ਪ੍ਰੀਤਮ ਪਿਆਰੇ ਦੇ ਦਰਬਾਰ ਵੱਲ ਤੁਰ ਪੈਂਦੇ ਮੋਹੇ ਮਰਨੇ ਕਾ ਚਾਓ ਹੈ ਮਰੂ ਤੋ ਹਰ ਕੇ ਦੁਆਰ ਅਤੇ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਆਦਿ ਜੁਝਾਰੂ ਸ਼ਬਦ ਉੱਚੀ ਹੇਠ ਵਿੱਚ ਗਾਉਂਦੇ।

0: ਜਿੰਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਨਿਹੋਂ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ ਅਨੁਸਾਰ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਸਿੰਘਾਂ ਦੀ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਹੁੰਦੀ ਸੀ ਕਿ ਦਾਤਾ ਸਾਨੂੰ ਜਲਦੀ ਦੇ ਅਰੋਗਤਾ ਬਖਸ਼ੋ ਤਾਂ ਜੋ ਠੀਕ ਹੋ ਕੇ ਅਤੇ ਗੁਰੂ ਕੇ ਬਾਗ ਨੂੰ ਜਾ ਰਹੇ ਅਗਲੇ ਜਥੇ ਵਿੱਚ ਸ਼ਾਮਲ ਹੋ ਕੇ ਅਸੀਂ ਇਸ ਵਾਰੀ ਤੋਂ ਵੀ ਵਧੇਰੇ ਡਾਂਗਾਂ ਦੀਆਂ ਸੱਟਾਂ, ਬੰਦੂਕਾਂ ਦੀਆਂ ਬੱਟਾਂ, ਬੂਟਾਂ ਦੀਆਂ ਠੁੱਡਾਂ ਅਤੇ ਘੋੜਿਆਂ ਦੀਆਂ ਹੁੱਡਾਂ ਸਹਾਰ ਸਕੀਏ।
1: ਔਰ ਨਾ

0: ਇਨਸਾਨ ਦੀ ਕੀ ਕੁੱਲ ਸੰਸਾਰ ਵਿੱਚ ਸਿੰਘਾਂ ਦੇ ਸਬਰ, ਸਿਦਕ, ਜਬਰ, ਸ਼ਾਂਤਮਈ, ਵੀਰਤਾ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ, ਹੱਠ ਅਤੇ ਵਹਿਸ਼ਿਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਦੇਸ਼ ਅਤੇ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵਿਅਕਤੀ ਗੁਰੂ ਕੇ ਬਾਗ ਵਿਖੇ ਜਬਰ ਤੇ ਸਬਰ ਦੀ ਲੜਾਈ ਨੂੰ ਅੱਖਾਂ ਸਾਹਮਣੇ ਵਾਪਰਦਾ ਵੇਖਣ ਲਈ ਪੁੱਜੇ। ਇਹਨਾਂ ਵਿੱਚੋਂ ਅੰਗਰੇਜ਼ ਪਾਦਰੀ ਮਿਸਟਰ ਸੀ ਐਫ ਐਂਡਰਿਊਜ਼, ਸਵਾਮੀ ਸ਼ਰਦਾਨੰਦ, ਕੁਮਾਰੀ ਲੱਜਿਆਵਤੀ, ਪੰਡਿਤ ਮਦਨ ਮੋਹਨ ਮਾਲਵੀਆ, ਹਕੀਮ ਅਜਮਲ ਖਾਂ, ਪ੍ਰੋਫੈਸਰ ਰੁਚੀ ਰਾਮ ਸਾਹਨੀ, ਲਾਲਾ ਦੁਨੀ ਚੰਦ ਬਰੈਸਟਰ, ਜਨਾਬ ਮਲਕ ਲਾਲ ਖਾਂ, ਇਲਾਹਾਬਾਦ ਦੇ ਅਖਬਾਰ ਇੰਡੀਪੈਂਡੈਂਸ ਦੇ ਰਿਪੋਰਟਰ ਤੇ ਸਹਾਇਕ ਐਡੀਟਰ ਮਿਸਟਰ ਜੀ ਏ ਸੁੰਦਰਮ, ਸ੍ਰੀਮਤੀ ਸਰੋਜਨੀ ਨਾਇਡੂ, ਰਾਏ ਜ਼ਾਦਾ ਹੰਸ ਰਾਜ ਬੈਰਿਸਟਰ, ਸੰਪਾਦਕ ਬੰਦੇ ਮਾਤਰਮ ਲਾਹੌਰ, ਡਾਕਟਰ ਗੋਪੀ ਚੰਦ ਭਾਰਗਵ ਅਤੇ ਦੀਵਾਨ ਬਹਾਦਰ ਰਾਜਾ ਨਰਿੰਦਰ ਨਾਥ ਨਾਮ ਦੇ ਨਾਮ ਖਾਸ ਵਰਣਨਯੋਗ ਹਨ।
1: ਦੁਨੀਆਂ ਭਰ ਵਿੱਚ ਚਰਚਾ ਨੇ ਇਸ ਮੋਰਚੇ ਨੂੰ ਇੱਕ ਨਵਾਂ ਮੋੜ ਦਿੱਤਾ। ਜਿਸ ਕਿਸੇ ਨੇ ਵੀ ਇਸ ਭਿਆਨਕ ਸਾਕੇ ਨੂੰ ਅੱਖੀਂ ਦਿੱਤਾ ਜਾਂ ਇਸ ਬਾਰੇ ਸੁਣਿਆ, ਉਸਨੇ ਹੀ ਇਸ ਦੀ ਘੋਰ ਨਿੰਦਾ ਕੀਤੀ। ਸੀ ਐਫ ਐਂਡਰਿਊਜ਼, ਜਿਸ ਨੇ ਇੱਕ ਮਸੀਹਾ ਤਵਾਰੀਖ ਵਿੱਚ ਸੂਈ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਚੱਲਦੇ ਤੱਕ ਕੇ ਰੋ ਉੱਠਿਆ। ਉਸਨੇ ਸਰ ਐਡਵਰਡ ਮੈਕਲੈਗਨ, ਗਵਰਨਰ ਪੰਜਾਬ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਸ ਨੂੰ ਇਹ ਕਤਲੇਆਮ ਬੰਦ ਕਰਨ ਲਈ ਖਾਸ ਜ਼ੋਰ ਪਾਇਆ।
0: ਨਤੀਜੇ ਵਜੋਂ ਗਵਰਨਰ 13 ਸਤੰਬਰ 1922 ਨੂੰ ਗੁਰੂ ਕੇ ਬਾਗ ਪਹੁੰਚਿਆ ਅਤੇ ਉਸਨੇ ਆਪਣੇ ਅੱਖੀਂ ਮਸੂਮਾਂ ਉੱਤੇ ਅਕਹਿ ਤੇ ਅਸਹਿ ਜਬਰ ਹੁੰਦਾ ਦੇਖਿਆ। ਗਵਰਨਰ ਪੰਜਾਬ ਦੇ ਹੁਕਮ ਨਾਲ ਰਾਹ ਵਾਲੀ ਚੌਂਕੀ ਉਠਾ ਲਈ ਗਈ ਅਤੇ ਜਥੇ ਗੁਰੂ ਕੇ ਬਾਗ ਤੱਕ ਪਹੁੰਚਣ ਲੱਗੇ। ਮਾਰ ਕੁਟਾਈ ਕਰਨੀ ਵੀ ਬੰਦ ਕਰ ਦਿੱਤੀ ਗਈ ਅਤੇ ਗ੍ਰਿਫਤਾਰੀਆਂ ਦਾ ਦੌਰਾ ਸ਼ੁਰੂ ਹੋ ਗਿਆ।
1: ਹੁਣ ਪੰਜਾਬ ਦੀਆਂ ਜੇਲਾਂ ਸ਼ੇਰਦਿਲ ਪੰਜਾਬੀਆਂ ਅਤੇ ਵੀਰ ਸਪੂਤਾਂ ਨਾਲ ਤੁੰਨੀਆਂ ਜਾਣ ਲੱਗੀਆਂ। ਇੱਥੋਂ ਤੀਕ ਕੇ ਸਰਕਾਰ ਨੂੰ ਇਨ੍ਹਾਂ ਦੇ ਸਾਂਭਣ ਦਾ ਭਾਰੀ ਫਿਕਰ ਪੈ ਗਿਆ। ਉਹ ਇਨ੍ਹਾਂ ਨੂੰ ਪੂਰੀ ਗਿਣਤੀ ਵਿੱਚ ਗ੍ਰਿਫਤਾਰ ਕਰਨ ਤੋਂ ਕੰਨੀ ਕਤਰਾਉਣ ਲੱਗੀ। ਸ਼ਹਿਰੋਂ ਦੂਰ ਲਿਜਾ ਕੇ ਕਿਸੇ ਨੂੰ ਬਾਲ ਅਤੇ ਕਿਸੇ ਨੂੰ ਬਿਰਧ ਜਾਂ ਬਿਮਾਰ ਆਖ ਕੇ ਛੱਡ ਦਿੱਤਾ ਜਾਂਦਾ, ਪਰੰਤੂ ਉਹ ਫਿਰ ਕਿਸੇ ਨਾ ਕਿਸੇ ਅਗਲੇ ਜਥੇ ਵਿੱਚ ਸ਼ਾਮਲ ਹੋ ਕੇ ਗ੍ਰਿਫਤਾਰ ਹੋ ਜਾਂਦਾ।
0: ਸਰੋਤਾ ਜਨ, ਆਵਾਮ ਦੀ ਸ਼ਾਂਤਮਈ ਲਹਿਰ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਦੁਖਾਂਤ ਦਾ ਹੱਲ ਲੱਭਣ ਲਈ ਸੋਚ ਅਤੇ ਸੋਝੀ ਦੋਹਾਂ ਦੀ ਸੰਤੁਲਤਾ ਹੋਣੀ ਚਾਹੀਦੀ ਹੈ।
1: ਅੱਜ ਭਾਵੇਂ ਦੁਨੀਆਂ ਭਰ ਵਿੱਚ ਗਾਂਧੀ ਦੇ ਸ਼ਾਂਤਮਈ ਲਹਿਰ ਦੇ ਗੁਣ ਗਾਏ ਜਾਂਦੇ ਹਨ, ਪਰ ਤਵਾਰੀਖ ਨੂੰ ਘੋਖਿਆਂ ਪਤਾ ਲੱਗਦਾ ਹੈ ਕਿ ਸਿੱਖ ਸ਼ਾਂਤਮਈ ਅੰਦੋਲਨ ਦੇ ਮੋਢੀ ਸਨ। ਆਓ ਵਿਚਾਰੀਏ ਕਿ ਆਖਿਰ ਸਰਕਾਰ ਨੇ ਕਿਸ ਤਰ੍ਹਾਂ ਹਾਰ ਮੰਨੀ। ਆਮ ਲੋਕਾਂ ਦਾ

0: ਮਾਹੌਲ ਦੇਖ ਅੰਗਰੇਜ਼ੀ ਸਰਕਾਰ ਬੁਰੀ ਤਰ੍ਹਾਂ ਸੁੜਕੀ ਵਿੱਚ ਫਸ ਚੁੱਕੀ ਸੀ। ਨਿਕਲਣ ਦੇ ਰਾਹ ਤੰਗ ਹੁੰਦੇ ਜਾ ਰਹੇ ਸਨ। ਇਹੋ ਜਿਹੀ ਹਾਲਾਤ ਸੀ। ਸੱਪ ਦੇ ਮੂੰਹ ਵਿੱਚ ਖੋੜ ਕੇ ਲਈ, ਛੱਡੇ ਤਾਂ ਅੰਨਾ, ਖਾਵੇ ਤਾਂ ਕੌੜੀ ਵਾਲੀ ਗੱਲ ਬਣ ਗਈ ਸੀ। ਸੰਸਾਰ ਭਰ ਵਿੱਚ ਅੰਗਰੇਜ਼ੀ ਜ਼ੁਲਮ ਦੀ ਨਿੰਦਾ ਹੋ ਰਹੀ ਸੀ। ਅਖਬਾਰਾਂ ਵਿੱਚ ਲਾਲ ਸੁਰਖੀਆਂ ਦੇ ਦੇ ਕੇ ਗੁਰੂ ਕੇ ਬਾਗ ਦਾ ਕਿੱਸਾ ਛਾਪਿਆ ਜਾ ਰਿਹਾ ਸੀ।
1: ਟੀ.ਐਸ. ਐਂਡਰਿਊਜ਼ ਆਦਿਕ ਨਾਮਵਰ ਵਿਅਕਤੀਆਂ ਦੇ ਪ੍ਰੈਸ ਨੂੰ ਦਿੱਤੇ ਬਿਆਨਾਂ ਨੇ ਇੱਕ ਵਾਰੀ ਭਾਂਬੜ ਮਚਾ ਦਿੱਤੇ ਸਨ ਅਤੇ ਅੰਗਰੇਜ਼ ਸਰਕਾਰ ਅੰਦਰ ਖਾਤੇ ਡਾਢੀ ਘਬਰਾ ਗਈ ਸੀ।
0: ਸਾਢੇ 5,000 ਤੋਂ ਉੱਪਰ ਸਿੰਘ ਗ੍ਰਿਫਤਾਰ ਹੋ ਚੁੱਕੇ ਸਨ, ਪਰੰਤੂ ਪਤਾ ਨਹੀਂ ਕਿੱਧਰੋਂ ਧੜਾਧੜ ਜਥਿਆਂ ਦੇ ਜਥੇ ਸਿਰ ਉੱਤੇ ਕਾਲੇ ਕੱਫਣ ਬੰਨੀ ਅਤੇ ਸ਼ਹੀਦੀ ਨਗਮੇ ਗਾਉਂਦੇ ਹੋਏ ਚੱਲੇ ਆ ਰਹੇ ਸਨ।

0: ਕਾਫੀ ਜਤਨਾਂ ਉਪਰੰਤ ਸਰਕਾਰ ਨੂੰ ਸਮਝੌਤੇ ਦਾ ਇੱਕ ਰਾਹ ਮਿਲ ਹੀ ਗਿਆ। ਸਤਾਰਾਂ ਨਵੰਬਰ 1922 ਨੂੰ ਰਿਟਾਇਰਡ ਇੰਜੀਨੀਅਰ ਰਾਏ ਬਹਾਦਰ ਸਰ ਗੰਗਾ ਰਾਮ ਲਾਹੌਰ ਨੇ ਸੁਝਾਅ ਦਿੱਤਾ ਕਿ ਉਹ ਮਹੰਤ ਦੀ ਜ਼ਮੀਨ ਇੱਕ ਸਾਲ ਲਈ ਪੱਟੇ ਉੱਤੇ ਲੈ ਲਵੇਗਾ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਡੋਨਟ ਨੂੰ ਬੇਨਤੀ ਕਰੇਗਾ ਕਿ ਮੈਨੂੰ ਪੁਲਿਸ ਦੀ ਲੋੜ ਨਹੀਂ ਅਤੇ ਨਾ ਹੀ ਮੈਂ ਸਿੱਖਾਂ ਨੂੰ ਗੁਰੂ ਕੇ ਲੰਗਰ ਲਈ ਬਾਲਣ ਵੱਢਣ ਰੋਕਣਾ ਚਾਹੁੰਦਾ ਹਾਂ ਤੇ ਇਸ ਤਰ੍ਹਾਂ ਪੁਲਿਸ ਦੇ ਵਾਪਸ ਜਾਣ ਨਾਲ ਮੋਰਚੇ ਦਾ ਮਕਸਦ ਖਤਮ ਹੋ ਜਾਏਗਾ।
1: ਇੰਜ ਹੀ ਹੋਇਆ। ਸਰਕਾਰ ਨੇ ਮਹੰਤ ਨੂੰ ਜ਼ੋਰ ਦੇ ਕੇ ਸਰ ਗੰਗਾ ਰਾਮ ਨੂੰ ਜ਼ਮੀਨ ਪੱਟੇ ਉੱਤੇ ਦੇਣ ਲਈ ਮਨਾ ਲਿਆ, ਭਾਵੇਂ ਜ਼ਮੀਨ ਪਹਿਲਾਂ ਹੀ ਗੁਰਦੁਆਰਾ ਕਮੇਟੀ ਦੇ ਕਬਜ਼ੇ ਵਿੱਚ ਬਣਦੀ ਸੀ। ਡੀਸੀ ਦੀ ਕੋਠੀ ਪੁੱਜ ਕੇ ਸਰ ਗੰਗਾ ਰਾਮ ਨੇ ਮਹੰਤ ਪਾਸੋਂ ਜ਼ਮੀਨ ਦਾ 2000 ਰੁਪਏ ਸਾਲ ਉੱਤੇ ਠੇਕਾ ਲੈ ਲਿਆ।
0: ਮਹੰਤ ਅਤੇ ਗੰਗਾ ਰਾਮ ਦੋਹਾਂ ਨੇ ਲਿਖ ਕੇ ਦੇ ਦਿੱਤਾ ਕਿ ਸਾਨੂੰ ਪੁਲਿਸ ਦੀ ਰੱਖਿਆ ਦੀ ਲੋੜ ਨਹੀਂ। ਸੋ ਇਸ ਬਹਾਨੇ 18 ਨਵੰਬਰ 1922 ਨੂੰ ਸਰਕਾਰ ਨੇ ਪੁਲਿਸ ਵਾਪਸ ਬੁਲਾ ਲਈ ਅਤੇ ਇਸ ਤਰ੍ਹਾਂ ਗੁਰੂ ਕੇ ਬਾਗ ਦਾ ਮੋਰਚਾ ਖਤਮ ਹੋਇਆ, ਜਿਸ ਵਿਚ ਖਾਲਸਾ ਜੀ ਦੀ ਨਿਡਰਤਾ, ਬਹਾਦਰੀ, ਸਿਦਕ ਦਿਲੀ ਅਤੇ ਦ੍ਰਿੜਤਾ ਦੀ ਤਾਂਕ ਦੇਸ਼ ਪ੍ਰਦੇਸ਼ ਦੂਰ ਦੂਰ ਤੀਕ ਸਭ ਦੇ ਦਿਲਾਂ ਵਿਚ ਬੈਠ ਗਈ। ਇਹ ਆਪਣੇ ਬੇਗਾਨੇ ਹਰ ਕਿਸੇ ਦੇ ਪਿਆਰ, ਸਤਿਕਾਰ ਅਤੇ ਹਮਦਰਦੀ ਦੇ ਪਾਤਰ ਬਣ ਗਏ।

0: ਸੱਚੀ ਵਿਰਸੇ ਨਾਲ ਜੁੜੇ ਸਰੋਤਿਓ, ਗੁਰੂ ਕੇ ਬਾਗ ਦੇ ਮੋਰਚੇ ਦੀ ਛਾਣਬੀਨ ਕਰਦੇ ਸਮੇਂ ਕੁਝ ਅਨੋਖੇ ਤੱਥ ਮਿਲਦੇ ਹਨ, ਜਿਸ ਤੋਂ ਜ਼ਾਹਿਰ ਹੈ ਕਿ ਇਸ ਮੋਰਚੇ ਦੀ ਕਾਮਯਾਬੀ ਪਿੱਛੇ ਹਰ ਇੱਕ ਭਾਰਤੀ ਕੌਮ ਦਾ ਹੱਥ ਸੀ। ਇਸ ਦੀਆਂ ਕਈ ਉਦਾਹਰਨਾਂ ਮਿਲਦੀਆਂ ਹਨ।
1: ਤਿੰਨ ਸਤੰਬਰ 1922 ਨੂੰ ਅੰਮ੍ਰਿਤਸਰ ਵਿਖੇ ਖੈਰ ਦੀਨ ਦੀ ਮਸਜਿਦ ਵਿਚ ਮੁਸਲਮਾਨਾਂ ਦਾ ਇੱਕ ਭਾਰੀ ਇਕੱਠ ਹੋਇਆ, ਜਿਸ ਵਿਚ ਅਕਾਲੀਆਂ ਦੇ ਅੰਦੋਲਨ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਗੁਰੂ ਕੇ ਬਾਗ ਦੇ ਮੋਰਚੇ ਦੀ ਸਫਲਤਾ ਲਈ ਦੁਆ ਮੰਗੀ ਗਈ।

0: ਇਨ੍ਹਾਂ ਵਿੱਚੋਂ ਕੁਝ ਗੋਰਖਾ ਸਿਪਾਹੀ ਜੋ ਬਰਖਾਸਤ ਹੋ ਕੇ ਸ਼੍ਰੋਮਣੀ ਕਮੇਟੀ ਪਾਸ ਅਰਜ਼ ਗੁਜ਼ਾਰ ਹੋਏ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸ਼ਹਿਰ ਦੇ ਕਾਰਖਾਨੇਦਾਰ ਅਤੇ ਸ਼ਾਹੂਕਾਰਾਂ ਪਾਸ ਚੌਕੀਦਾਰ ਲਗਵਾ ਦਿੱਤਾ। ਇਸ ਘਟਨਾ ਨੇ ਗੋਰਖੇ ਸਿਪਾਹੀਆਂ ਦੀ ਇਨਸਾਨੀ ਹਮਦਰਦੀ ਅਤੇ ਸਾਹਸ ਨੂੰ ਹੋਰ ਉਜਾਗਰ ਕਰ ਦਿੱਤਾ।
1: ਗੁਰੂ ਕੇ ਬਾਗ ਦੇ ਫੱਟੜਾਂ ਦੀ ਸੇਵਾ ਸੰਭਾਲ ਹਿੰਦੂ ਅਤੇ ਮੁਸਲਮਾਨ ਵੀਰਾਂ ਨੇ ਰਲ ਮਿਲ ਕੇ ਬੜੇ ਪਿਆਰ ਨਾਲ ਕੀਤੀ। ਅੰਮ੍ਰਿਤਸਰ ਦੇ ਸ਼ਹਿਰੀਆਂ ਨੇ ਸੇਵਾ ਹਿੱਤ ਕੋਠੀਆਂ ਤੇ ਮਕਾਨ ਖਾਲੀ ਕਰ ਦਿੱਤੇ। ਸੇਠ ਰਾਧਾ ਕਿਸ਼ਨ ਸ਼ਿਕਾਰਪੁਰੀ ਨੇ ਆਪਣਾ ਮਹਿਲ ਨੁਮਾ ਰਿਹਾਇਸ਼ੀ ਮਕਾਨ ਫੱਟੜਾਂ ਦੀ ਸੇਵਾ ਸੰਭਾਲ ਲਈ ਦੇ ਰੱਖਿਆ ਸੀ। ਲਾਲਾ ਹਰਜਸ ਰਾਏ, ਡਾਕਟਰ ਖਾਨਦੇਵ, ਲਾਲਾ ਰਤਨ ਚੰਦ, ਲਾਲਾ ਦਵਾਰਕਾ ਦਾਸ, ਮਲਕ ਲਾਲ ਖਾਂ, ਲਾਲਾ ਦੁਨੀ ਚੰਦ, ਪ੍ਰੋਫੈਸਰ ਰੁਚੀ ਰਾਮ ਸਾਹਨੀ ਆਦਿ ਨੇ ਇਸ ਖੇਤਰ ਵਿੱਚ ਅਹਿਮ ਕੰਮ ਕੀਤਾ। ਜਿਸ ਲਈ ਸ਼੍ਰੋਮਣੀ ਕਮੇਟੀ ਨੇ 8 ਸਤੰਬਰ ਨੂੰ ਜਾਰੀ ਹੋਏ ਐਲਾਨ ਨੰਬਰ 61 ਅਨੁਸਾਰ ਇਨ੍ਹਾਂ ਦੀ ਸੇਵਾ ਅਤੇ ਮਿਲਵਰਤਨ ਦੀ ਭਾਰੀ

0: ਭੈਣ ਟੱਬਰ ਉੱਤੇ ਬਿਨਾਂ ਕਾਰਨ ਜ਼ੁਲਮ ਦੀ ਕਹਾਣੀ ਵੀ ਉੱਗੜ ਕੇ ਸਾਹਮਣੇ ਆਉਂਦੀ ਹੈ। ਗੁਰੂ ਕੇ ਬਾਗ ਨਜ਼ਦੀਕ ਪਿੰਡ ਤੇੜਾ ਖੁਰਦ ਦਾ ਸਰਦਾਰ ਭਗਤ ਸਿੰਘ ਆਪਣੇ ਨੌਜਵਾਨ ਪੁੱਤਰਾਂ ਤਾਰਾ ਸਿੰਘ ਤੇ ਆਸਾ ਸਿੰਘ ਸਮੇਤ ਖੇਤਾਂ ਵਿੱਚ ਮਕਈ ਦੀ ਗੋਡੀ ਕਰ ਰਿਹਾ ਸੀ ਕਿ ਖੇਤਾਂ ਲਾਗੋਂ ਇੱਕ ਘੁਮਿਆਰ ਖੋਤਿਆਂ ਉੱਪਰ ਗੁਰਦੁਆਰੇ ਲਈ ਰਸਦਾਂ ਲੈ ਕੇ ਲੰਘਿਆ। ਇਹ ਆਪਣੇ ਕੰਮ ਵਿੱਚ ਮਸਤ ਸਨ।
1: ਪੁਲਿਸ ਦੇ ਪੁੱਛਗਿੱਛ ਕਰਨ ਉੱਤੇ ਕਿ ਖੋਤੇ ਰਸ ਲੈ ਕੇ ਕਿੱਧਰੋਂ ਦੀ ਗਏ ਹਨ, ਜਦੋਂ ਇਹ ਕੁਝ ਵੇਰਵਾ ਨਾ ਦੱਸ ਸਕੇ ਤਾਂ ਇਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਬੰਦੂਕਾਂ ਦੇ ਕੁੰਡਿਆਂ ਤੇ ਲਾਠੀਆਂ ਦੀ ਇੰਨੀ ਮਾਰ ਵੱਜੀ ਕਿ ਅਗਲੇ ਦਿਨ 4 ਸਤੰਬਰ ਨੂੰ ਸਰਦਾਰ ਭਗਤ ਸਿੰਘ ਸ਼ਹੀਦ ਹੋ ਗਿਆ। ਇਸ ਤੋਂ ਚੌਥੇ ਦਿਨ ਵੱਡਾ ਪੁੱਤਰ ਤਾਰਾ ਸਿੰਘ ਚੜ੍ਹਾਈ ਕਰ ਗਿਆ, ਜਦੋਂ ਕਿ ਦੂਜਾ ਪੁੱਤਰ ਆਸਾ ਸਿੰਘ ਵੀ ਲੰਮਾ ਅਰਸਾ ਪੱਟਾਂ ਦੇ ਦੁੱਖ ਭੋਗਦਾ ਰਿਹਾ।
0: ਇੱਕ ਜਥੇਦਾਰ ਨੂੰ ਝੰਬਦਿਆਂ ਪੁਲਸੀਏ ਵੀ ਹੰਭ ਗਏ। 5 ਸਤੰਬਰ 1922 ਨੂੰ ਲਾਇਲਪੁਰ ਦੇ 100 ਸਿੰਘਾਂ ਦਾ ਜੋ ਜਥਾ ਗੁਰੂ ਕੇ ਬਾਗ ਲਈ ਤੁਰਿਆ। ਇਸ ਦੇ ਜਥੇਦਾਰ ਸਰਦਾਰ ਪਿਰਥੀਪਾਲ ਸਿੰਘ ਸਨ। ਇਸ ਜਥੇ ਦੇ ਬਹੁਤੇ ਸਿੰਘ ਫੌਜੀ ਪੈਨਸ਼ਨੀਏ ਸਰਦਾਰਾਂ ਦੇ ਪੁੱਤਰ ਪੋਤਰੇ ਜਾਂ ਰਿਸ਼ਤੇਦਾਰ ਸਨ। ਜਥੇਦਾਰ ਅਤੇ ਮੀਤ ਜਥੇਦਾਰ ਨਾਦਰ ਸਿੰਘ ਵੀ ਸੂਬੇਦਾਰਾਂ ਦੇ ਪੁੱਤਰ ਸਨ।
1: ਜਥੇਦਾਰ ਪਿਰਥੀਪਾਲ ਸਿੰਘ 6 ਫੁੱਟ ਉੱਚਾ ਤਕੜਾ ਜਵਾਨ ਸੀ ਅਤੇ ਚੱਕਲੇ ਵਰਗੀ ਚੌੜੀ ਛਾਤੀ। ਜਥੇ ਦੀ ਮਾਰਕੁੱਟ ਅੰਗਰੇਜ਼ ਅਫਸਰ ਦੀ ਕਮਾਨ ਹੇਠ ਆਰੰਭ ਹੋਈ ਤਾਂ ਜਥੇਦਾਰ ਪਿਰਥੀਪਾਲ ਸਿੰਘ ਨੂੰ 6-7 ਪੁਲਸੀਆਂ ਨੇ ਰਲ ਕੇ ਘੇਰ ਲਿਆ ਅਤੇ ਹਿੱਕ ਉੱਤੇ ਚੜ੍ਹ ਚੜ੍ਹ ਕੇ ਕੁਟਾਈ ਕੀਤੀ। ਸ਼ੇਰ ਪੁੱਤਰ 6-7 ਵਾਰ ਵੱਟ ਖਾ ਖਾ ਕੇ ਉੱਠਿਆ ਤੇ ਸੱਟਾਂ ਖਾ ਖਾ ਕੇ ਡਿੱਗਦਾ ਰਿਹਾ। ਮੂਰਛਿਤ ਨੂੰ ਹੀ ਚੁੱਕ ਕੇ ਅੰਮ੍ਰਿਤਸਰ ਪਹੁੰਚਾਇਆ ਗਿਆ, ਜਿੱਥੇ ਕਈ ਦਿਨ ਅਕਾਲੀਆਂ ਦੇ ਬਾਗ ਵਿੱਚ ਬੇਹੋਸ਼ ਪਿਆ ਰਿਹਾ। ਇਸ ਦੇ ਮੂੰਹ, ਸਿਰ, ਛਾਤੀ, ਪਿੱਠ, ਪੱਟਾਂ ਅਤੇ ਲੱਤਾਂ ਉੱਤੇ ਗਹਿਰੀਆਂ ਸੱਟਾਂ ਲੱਗੀਆਂ। ਡਾਕਟਰਾਂ ਦੀ ਰਿਪੋਰਟ ਅਨੁਸਾਰ ਕੁਝ ਫੱਟ 6-6 ਇੰਚ ਲੰਬੇ, 4-4 ਇੰਚ ਚੌੜੇ ਅਤੇ 4-4 ਇੰਚ ਡੂੰਘੇ ਸਨ। ਇਹਨਾਂ ਦਾ ਕੀ ਇਲਾਜ ਹੋਣਾ ਸੀ? ਗੁੱਜੀਆਂ ਸੱਟਾਂ ਸਨ, ਕਦੀ ਰਾਜੀ ਹੋ ਜਾਣਾ ਤੇ ਕਦੀ ਬਿਮਾਰ ਪੈ ਜਾਣਾ।

0: ਜਦੋਂ ਸਰਕਾਰੀ ਹੁਕਮਰਾਨਾਂ ਤੋਂ ਪਤਾ ਲੱਗਾ ਕਿ ਗੱਡੀ ਨਹੀਂ ਰੁਕੇਗੀ ਤਾਂ ਕੁਝ ਸਿੰਘ ਸਿੰਘਣੀਆਂ ਪਟੜੀ ਉੱਤੇ ਲੇਟ ਗਏ। ਗੱਡੀ ਜੋ ਸ਼ੂਕਦੀ ਹੋਈ ਆਈ ਸੀ ਸ਼ਹੀਦਾਂ ਦੇ ਖੂਨ ਨਾਲ ਜਾਮ ਹੋ ਕੇ ਰੁਕੀ। ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਨੇ ਇੱਥੇ ਸ਼ਹੀਦੀਆਂ ਪਾਈਆਂ। ਬਾਬੇ ਨਾਨਕ ਦੀ ਪੰਜੇ ਨਾਲ ਪਹਾੜੀ ਰੋਕਣ ਦੀ ਅਜ਼ਮਤ ਸਿੰਘਾਂ ਨੇ ਆਪਣੇ ਤਾਣ ਨਾਲ ਗੱਡੀ ਨੂੰ ਰੋਕ ਕੇ ਦੁਬਾਰਾ ਨਵੀਂ ਕਰ ਦਿੱਤੀ।
1: ਇਸ ਮੋਰਚੇ ਸਮੇਂ ਡਿਪਟੀ ਸੁਪਰਡੈਂਟ ਪੁਲਿਸ ਮਿਸਟਰ ਬੀ ਟੀ ਮਾਰਕੁੱਟ ਵਿੱਚ ਬਹੁਤ ਬੇਰਹਿਮੀ ਵਰਤਦਾ ਸੀ। ਸੁੰਮਦਾਰ ਲਾਠੀਆਂ, ਹੰਟਰ ਮਾਰਨੇ, ਕੇਸ ਦਾੜੇ ਪੱਟਣੇ, ਘੋੜਿਆਂ ਦੇ ਸੁੰਮਾਂ ਹੇਠ ਜ਼ਖਮੀਆਂ ਨੂੰ ਰੋਲਣਾ ਇਸ ਲਈ ਆਮ ਗੱਲਾਂ ਸਨ। ਜਿਸ ਦਿਨ ਇਸਨੇ ਸੈਂਟਰਲ ਮਾਝਾ ਦੀਵਾਨ ਦੇ ਜਥੇ ਨੂੰ ਮਾਰਿਆ ਤਾਂ ਗਰੂਰ ਵਿੱਚ ਕਹਿਣ ਲੱਗਾ, ਦੱਸੋ ਤੁਹਾਡਾ ਗੁਰੂ ਗੋਬਿੰਦ ਸਿੰਘ ਕਿੱਥੇ ਹੈ?
0: ਇਸ ਗੱਲ ਉੱਤੇ ਸਿੰਘ ਬੜੇ ਰੋਹ ਵਿੱਚ ਆਏ। ਲਾਹੌਰ ਦੇ ਜਥੇ ਦੇ ਇੱਕ ਸਿੰਘ ਭਾਈ ਜਵਾਹਰ ਸਿੰਘ ਨੂੰ ਮਾਰ ਕੁੱਟ ਕੇ ਲੋਹੇ ਦੀਆਂ ਤਾਰਾਂ ਦੇ ਬਲਗਣ ਵਿੱਚ ਡੱਕ ਦਿੱਤਾ ਗਿਆ ਸੀ ਅਤੇ ਬਾਹਰ ਦੋ ਸਿਪਾਹੀਆਂ ਦਾ ਪਹਿਰਾ ਸੀ। ਬੀ ਟੀ ਡਾਂਗਾ ਮਾਰ ਰਿਹਾ ਸੀ ਕਿ ਸਿੰਘ ਨੇ ਬਾਹਰ ਆ ਕੇ ਦੋਹਾਂ ਸਿਪਾਹੀਆਂ ਨੂੰ ਦੋਹਾਂ ਕੱਛਾਂ ਵਿੱਚ ਲੈ ਲਿਆ ਅਤੇ ਬੀ ਟੀ ਪਾਸ ਲਿਜਾ ਕੇ ਕਹਿਣ ਲੱਗਾ, ਜਿਨ੍ਹਾਂ ਤੋਂ ਤੂੰ ਸਾਨੂੰ ਮਰਵਾਉਂਦਾ ਹੈ ਅਸੀਂ ਇਹਨਾਂ ਨੂੰ ਕੱਛਾਂ ਵਿੱਚ ਲੈ ਕੇ ਤੁਰ ਸਕਦੇ ਹਾਂ ਅਤੇ ਪੜਾ ਸਕਦੇ ਹਾਂ। ਸਾਨੂੰ ਸ਼ਾਂਤਮਈ ਰਹਿਣ ਦਾ ਹੁਕਮ ਹੈ, ਨਹੀਂ ਤਾਂ ਤੈਨੂੰ ਤੇਰੀਆਂ ਗੁਸਤਾਖੀਆਂ ਦਾ ਮਜ਼ਾ ਚਖਾ ਦਿੰਦੇ।
1: ਸਰੋਤਾ ਜਨ, ਪਾਪੀ ਆਪਣੇ ਪਾਪ ਦੇ ਬੋਝ ਥੱਲੇ ਆਪੋ ਹੀ ਦਬ ਜਾਂਦਾ ਹੈ। ਇਸੇ ਹੀ ਤਰ੍ਹਾਂ ਹੋਇਆ ਬੀ ਟੀ ਮਾਲਵੇ ਦੇ ਹਲਕੇ ਵਿੱਚ ਇੱਕ ਸੂਰਮੇ ਕਰਤਾਰ ਸਿੰਘ ਹੱਥੋਂ ਆਪਣੀ ਜਾਨ ਗਵਾ ਬੈਠਾ। ਸੱਚ ਹੀ ਆਖਿਆ ਹੈ ਗੁਰੂ ਅਰਜਨ ਸਾਹਿਬ ਜੀ ਨੇ।

ਭਾਵੇਂ ਗੁਰੂ ਕੇ ਬਾਗ ਦੀਆਂ ਤਸਵੀਰਾਂ। ਫੌਜਾਂ ਵਿੱਚ ਜਾਣ ਉੱਤੇ ਭਾਰੀ ਪਾਬੰਦੀ ਲਾਈ ਗਈ ਸੀ, ਪਰੰਤੂ ਅੰਮ੍ਰਿਤਸਰ ਦੇ ਮਾਸਟਰ ਬ੍ਰਦਰਜ਼ ਨੇ ਸਿੱਖ ਰੈਜੀਮੈਂਟ ਤੇ ਹੋਰਨੀ ਅਹਿਮ ਥਾਈ ਅੰਗਰੇਜ਼ੀ ਸਰਕਾਰ ਦੇ ਜ਼ੁਲਮ ਦਰਸਾਉਂਦੀਆਂ ਫੋਟੋਆਂ ਗੁਪਤ ਢੰਗ ਨਾਲ ਭੇਜੀਆਂ, ਜਿਨ੍ਹਾਂ ਨੇ ਫੌਜੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਦੀ ਭਾਵਨਾ ਪੈਦਾ ਕਰ ਦਿੱਤੀ। ਮਾਨਚੈਸਟਰ ਗਾਰਡੀਅਨ, ਲੰਡਨ ਟਾਈਮਸ ਅਤੇ ਨੈਸ਼ਨਲ ਹੈਰਲਡ ਆਦਿ ਚੋਟੀ ਦੇ ਅਖਬਾਰਾਂ ਦੇ ਪੱਤਰਕਾਰਾਂ ਨੇ ਅੱਖੀਂ ਡਿੱਠੇ ਹਾਲਾਤ ਛਪਣ ਲਈ ਭੇਜੇ ਤਾਂ ਇੰਗਲੈਂਡ ਵਿਚ ਵੀ ਅੰਗਰੇਜ਼ਾਂ ਦੀ ਪੋਜੀਸ਼ਨ ਨੂੰ ਸਖ਼ਤ ਧੱਕਾ ਲੱਗਾ। ਇਸੇ ਪ੍ਰਕਾਰ ਕੈਪਟਨ ਏ ਐਲ ਬਰਕੀਜ਼ ਨੇ ਮਾਰਕੁਸ ਦੀ ਫਿਲਮ ਖਿੱਚ ਕੇ ਅਮਰੀਕਾ ਖੜੀ, ਜੋ ਲੰਬਾ ਸਮਾਂ ਉੱਥੇ ਪਬਲਿਕ ਨੂੰ ਦਿਖਾਈ ਜਾਂਦੀ ਰਹੀ।

0: पादरी सीएस एंड्रयूज की अखीवे की रिपोर्ट जो 19-20 सितंबर 1922 नू लाहौर के अंग्रेजी अखबार ट्रिब्यून विच प्रकाशित हुई जो कि गुरु के बाग के साक्षी दी घटनावां दी इन विनरील वांगर है जिसनू पढ़ के रोंगटे खड़े हो जाते हैं। गुरु के बाग दे मोर्चे ने सिंघां दी लाज व बहादुरी दा चर्चा संसार भर विच छेड़ दिता। पंडित मेला राम बफा ने भी गुरु के बाग दे शहीदां नू श्रद्धांजलि अर्पण कीती। प्रोफेसर रुचि राम सहनी अपनी अंग्रेजी पुस्तक स्ट्रगल फॉर फ्रीडम एंड सिख श्राइन सिख गुरुद्वारे की आजादी संग्राम लिखते हैं, पुराने सिख शहीदों उपर ढाए गए अकह जुल्मां दी हिरदे वेदक वार्तावां अते जिस तरह उन्होंने इन्हां सख्तियां नूं खिड़े मथे सहारिया दीआं गल्लां इन्नियां भयानक सन कि मेरा दिल इन्हां नूं इन विन मन्नण तों संकोच करदा सी अते मैं कहिंदा हुंदा सां कि अजिहीआं गल्लां नहीं हो सकदीआं। इह केवल इतिहासकारां दीआं मजबी जोश विच कीतीआं अतकथनीआं ही हो सकदीआं हन। ਉਹ ਆਪਣੀ ਕਿਤਾਬ ਵਿਚ ਅੱਗੇ ਲਿਖਦਾ ਹੈ, ਜੋ ਕੁਝ ਮੈਂ ਆਪਣੀ ਅੱਖੀ ਗੁਰੂ ਕੇ ਬਾਗ ਵਿਚ ਤੱਕਿਆ ਹੈ, ਇਸ ਨਾਲ ਮੇਰੇ ਸਭ ਸ਼ੰਕੇ ਨਿਵਰਤ ਹੋ ਗਏ ਹਨ। ਪਿਛਲਾ ਇਤਿਹਾਸ ਦੁਹਰਾਇਆ ਗਿਆ ਹੈ। ਪਿਆਰੇ ਸਰੋਤਿਓ, ਅੱਜ ਦੇ ਵਿਚਾਰ ਪੇਸ਼ ਕਰਨ ਲਈ ਪ੍ਰੋਗਰਾਮ ਦੌਰਾਨ ਦਰਸਾਏ ਅੰਕਾਂ ਤੋਂ ਇਲਾਵਾ ਅਸੀਂ ਸਰਦਾਰ ਨਿਰਵੈਰ ਸਿੰਘ ਅਰਚੀ ਦੀ ਲਿਖਤ ਦਾ ਵੀ ਸਹਾਰਾ ਲਿਆ ਹੈ। ਸਰੋਤਿਓ, ਆਪ ਨੂੰ ਯਾਦ ਕਰਾ ਦੇਈਏ ਕਿ ਇਹ ਲਿਖਾਰੀ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਵਿਲੀਅਮ ਫਲੇਗ ਗੁਰਦੁਆਰਾ ਵਿਖੇ ਸੇਵਾ ਨਿਭਾ ਚੁੱਕੇ ਹਨ। ਸੂਝਵਾਨ ਸਰੋਤਾ ਚੰਦ, ਅੱਜ ਦੇ ਵਿਚਾਰ ਅਸੀਂ ਇੱਥੇ ਹੀ ਸੀਮਤ ਕਰਨਾ ਚਾਹੁੰਦੇ ਹਾਂ। ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਅੱਜ ਦੇ ਇਤਿਹਾਸਿਕ ਤੱਥਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਸੋਚ ਮੰਡਲ ਵਿਚ ਥੋੜਾ ਵਾਲਾ ਜ਼ਰੂਰ ਵਾਧਾ ਕਰੋਗੇ। ਪੰਜਾਬੀ ਸਾਹਿਤ ਦੇ ਪ੍ਰੇਮੀਓ, ਤੁਸੀਂ ਕੈਰਬੀਓ ਦੇ ਹਲਕੇ ਵਿਚ ਇਹ ਪ੍ਰੋਗਰਾਮ FM ਰੇਡੀਓ CISK 93.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਡਿਸਟ੍ਰਿਕਟ ਸਿੰਘ ਸਭਾ ਵਿਲੀਅਮ ਫਲੇਗ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ।
1: ਸਿੱਖੀ ਵਿਰਸੇ ਦੇ ਵਾਸਤੇ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿਚ ਹਰ ਸ਼ਨੀਚਰਵਾਰ ਅਤੇ ਐਤਵਾਰ ਨੂੰ 3:30 ਦੁਪਹਿਰ ਪੈਸਿਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿਚ ਵਾਧਾ ਕਰੋਗੇ।
0: ਸਿੱਖੀ ਵਿਰਸੇ ਨਾਲ ਜੁੜੇ ਸਰੋਤਾ ਜਨ, ਜੇਕਰ ਤੁਸੀਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਇੱਛੁਕ ਹੋ ਜਾਂ ਤੁਸੀਂ ਲਿਖਾਰੀ ਹੋ ਤਾਂ ਅਸੀਂ ਤੁਹਾਡੀਆਂ ਰਚਨਾਵਾਂ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਾ ਸਕਦੇ ਹਾਂ। ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 250-392-4362। ਇੱਕ ਵਾਰ ਫਿਰ ਨੋਟ ਕਰੋ ਜੀ, 250-392-4362।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374। ਇੱਕ ਵਾਰ ਫਿਰ ਨੋਟ ਕਰੋ ਜੀ, ਏਰੀਆ ਕੋਡ 250-392-3374। ਨਾਲ ਲੱਗਦਾ ਕਿਉਂ ਨਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ gwssa@telas.net। ਇੱਕ ਵਾਰ ਫਿਰ ਨੋਟ ਕਰੋ ਜੀ, gwssa@telas.net। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮ ਫਲੇਗ ਵਿਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
0: ਐਤਵਾਰ
2: ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ। ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਰਿਪੀਟ ਕੀਤਾ ਜਾਂਦਾ ਹੈ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
0: ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ,
2: ਕੁਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਲਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਉਹਨੇ ਇੱਥੋਂ ਦੇ ਗੁਰਦੁਆਰੇ ਢਾ ਦਿੱਤੇ, ਘਰ ਢਾ ਦਿੱਤੇ ਤੇ ਫਿਰ ਅੰਮ੍ਰਿਤ ਸਰੋਵਰ ਦੀ ਜਦ ਵੀ ਕਰਨ ਲੱਗਾ। ਇਹ ਸਾਰੀਆਂ ਖਬਰਾਂ ਲੈ ਕੇ ਕੋਈ ਗੁਰੂ ਦਾ ਸਿੱਖ ਬਾਬਾ ਦੀਪ ਸਿੰਘ ਜਥੇਦਾਰ ਮਿਸਲ ਸ਼ਹੀਦਾਂ ਕੋਲ ਦਮਦਮੇ ਸਾਹਿਬ ਪਹੁੰਚਿਆ ਤੇ ਜਹਾਂ ਖਾਨ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਹੈ।

ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਹੋਇਆ ਹੈ। ਅੰਮ੍ਰਿਤਸਰ ਤੋਂ ਆਏ ਕਿਸਨੇ ਸੰਗਤ ਵਿੱਚ ਖਲੋ ਕੇ ਕਹਿਣਾ ਸ਼ੁਰੂ ਕੀਤਾ, ਖਾਲਸਾ ਜੀ, ਜਿਸ ਸਰੋਵਰ ਦਾ ਚੌਥੇ ਪਾਤਸ਼ਾਹ ਨੇ ਆਪਣੇ ਪਵਿੱਤਰ ਹੱਥਾਂ ਨਾਲ ਟੱਪਾ ਲਾਇਆ, ਪੰਜਵੇਂ ਪਾਤਸ਼ਾਹ ਨੇ ਜਿਸ ਹਰਿਮੰਦਰ ਸਾਹਿਬ ਦੀ ਆਪ ਉਸਾਰੀ ਕੀਤੀ, ਜਿੱਥੇ ਬਾਬਾ ਬੁੱਢਾ ਜੀ ਸਿਰ ਤੇ ਟੋਕਰੀ ਧੋਂਦੇ ਰਹੇ, ਉਸ ਪਾਵਨ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਬੇਦਗੀ ਅੱਜ ਪਾਪੀ ਜਹਾਂ ਖਾਂ ਕਰ ਰਿਹਾ ਜੀ। ਹੈ ਕੋਈ ਯੋਧਾ ਜੋ ਉਹਦੇ ਕਰਤੂਤਾਂ ਦਾ ਬਦਲਾ ਲੈ ਸਕਦਾ ਹੋਵੇ? ਇਹ ਸੁਣਦਿਆਂ ਸਾਹ ਸੂਰਮਿਆਂ ਦੇ ਰੰਗ ਬਦਲ ਗਏ, ਨੇਤਰ ਅੰਗਿਆਰਾਂ ਵਾਂਗ ਬਲ ਉੱਠੇ ਤੇ ਮਾਲਾ ਵਾਲੇ ਹੱਥ ਤਲਵਾਰਾਂ ਦੀਆਂ ਮੁੱਠਾਂ ਤੇ ਚਲੇ ਗਏ। ਨਿਕਲ ਸਿੰਘਾਂ ਦੇ ਜਥੇਦਾਰ ਬਾਬਾ ਜੀਤ ਸਿੰਘ ਜੀ ਨੇ ਤੁਰੰਤ ਤੋਂ ਪਹਿਲਾਂ ਖੰਡੇ ਨਾਲ ਜ਼ਮੀਨ ਤੇ ਲਕੀਰ ਮਾਰ ਕੇ ਸਿੰਘਾਂ ਨੂੰ ਰੋਹ ਭਰੀ ਤਕਰੀਰ

ਹਾਜ਼ਰ ਹੋ। ਹਜ਼ੂਰ ਨੇ ਆਪ ਨੂੰ ਨਾਮ ਬਾਣੀ ਦੇ ਨਾਲ ਨਾਲ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ। ਧਰਮ ਯੁੱਧ ਚੱਲ ਰਿਹਾ ਹੈ। ਗੁਰੂ ਜੀ ਦੇ ਚਾਰੇ ਸਹਿਜਾਦੇ ਤੇ ਅਨੇਕਾਂ ਸਿੰਘ ਇਸ ਯੁੱਧ ਵਿੱਚ ਭੇਟਾ ਕਰਦੇ। ਇੱਕ ਦਿਨ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੂੰ ਬੜੇ ਵੈਰਾਗ ਵਿੱਚ ਆ ਕੇ ਰੋ ਰੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਭਾਗੇ ਨੂੰ ਸ਼ਹੀਦ ਹੋਣ ਦਾ ਮੌਕਾ ਕਿਉਂ ਨਹੀਂ ਪ੍ਰਾਪਤ ਹੋਇਆ? ਤਾਂ ਸਤਿਗੁਰਾਂ ਨੇ ਬੜੇ ਪਿਆਰ ਵਿੱਚ ਆ ਕੇ ਫਰਮਾਇਆ, ਦੀਪ ਸਿੰਘ ਤੈਨੂੰ ਤਾਂ ਐਸੀ ਸ਼ਹੀਦੀ ਦਾ ਸੁਭਾਗ ਪ੍ਰਾਪਤ ਹੋਏਗਾ ਜਿਸ ਦੀ ਦੁਨੀਆਂ ਤੇ ਕਿਤੇ ਵੀ ਮਿਸਾਲ ਨਹੀਂ ਮਿਲੇਗੀ। ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਦਾ ਲੂਹ ਲੂਹ ਖਿੜ ਉੱਠਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵੱਲ ਨੂੰ ਜਾਣ ਲੱਗੇ ਤਾਂ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਗਏ। ਬਾਬਾ ਦੀਪ ਸਿੰਘ ਜੀ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਲਿਖੀਆਂ। ਬਾਣੀ ਲਿਖ ਰਹੇ ਸਨ, ਅੱਜ ਜਦੋਂ ਪਾਪੀ ਜਹਾਨ ਖਾਂ ਦੀਆਂ ਕਰਤੂਤਾਂ ਦਾ ਪਤਾ ਲੱਗਿਆ ਤਾਂ ਕਰਮ ਦਵਾਤ ਇੱਕ ਪਾਸੇ ਰੱਖ ਦਿੱਤੀ ਹੈ ਔਰ ਖੁੰਡਾ ਫੜ ਕੇ ਚੱਲ ਪਏ। ਯੁੱਧ ਦਾ ਪੱਕਾ ਦਿਨ ਆ ਗਿਆ। ਤਰਨ ਤਾਰਨ ਸਾਹਿਬ 10,000 ਸਿੰਘ ਖਲੋ ਕੇ ਅਰਦਾਸਾਂ ਕਰਨ ਲੱਗੀ। ਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਅਰਦਾਸਾਂ ਸੋਧਿਆ, ਹੇ ਸ਼ਹੀਦਾਂ ਦੇ ਸਰਤਾਜ, ਤੇਰੇ ਚਰਨਾਂ ਵਿੱਚ ਖਲੋ ਕੇ ਪ੍ਰਣ ਕਰਦਾ ਹਾਂ ਕਿ ਜਦ ਤੱਕ ਅੰਮ੍ਰਿਤਸਰੋਂ ਜ਼ਾਲਮਾਂ ਦੇ ਝੰਡੇ ਫੁੱਟ ਨਹੀਂ ਲੈਂਦਾ ਤਦ ਤੱਕ ਜਿਉਂਦਾ ਰਹਾਂਗਾ। ਸ਼ਹੀਦ ਹੋਣ ਲਈ ਚੱਲਿਆ ਹਾਂ ਪਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਹੀ ਸ਼ਹੀਦ ਹੋਵਾਂਗਾ। ਗੁਰੂ ਖਾਲਸਾ ਜੀ, ਬਾਬਾ ਦੀਪ ਸਿੰਘ ਜੀ ਦੁਨੀਆ ਦੇ ਪਹਿਲੇ ਮਰਦ ਹੋਏ ਹਨ ਜਿਨ੍ਹਾਂ ਨੇ ਕਾਰਜ ਸਿੱਧੇ ਤੱਕ ਜਿਉਂਦੇ ਰਹਿਣ ਦਾ ਪ੍ਰਣ ਕੀਤਾ ਸੀ। ਅਭਿਮਨਿਓ ਦੀ ਲੋਕ ਤੇ ਖੜੇ ਹੋ ਕੇ ਅਰਜਨ ਨੇ ਪ੍ਰਣ ਕੀਤਾ ਸੀ, ਹੇ ਭਗਵਾਨ, ਜੇ ਕੱਲ ਦਾ ਸੂਰਜ ਛਿਪਣ ਤੋਂ ਪਹਿਲਾਂ ਮੈਂ ਜੈਦਰਥ ਨੂੰ ਮਾਰ ਨਹੀਂ ਲੈਂਦਾ ਤਾਂ ਖੁਦ ਅੱਗ ਵਿੱਚ ਸੜ ਕੇ ਮਰ ਜਾਵਾਂਗਾ। ਉਸਨੇ ਵੀ ਮਰਨ ਦਾ ਪ੍ਰਣ ਕੀਤਾ ਸੀ, ਜਿਉਂਦਾ ਨਹੀਂ। ਇਹ ਨਹੀਂ ਸੀ ਕਹਿ ਸਕਿਆ ਕਿ ਜੈਦਰਥ ਨੂੰ ਮਾਰਨ ਤੱਕ ਜਿਉਂਦਾ ਰਹਾਂਗਾ, ਪਰ ਬਾਬਾ ਦੀਪ ਸਿੰਘ ਜੀ ਨੇ ਪ੍ਰਣ ਕੀਤਾ ਕਿ ਅੰਮ੍ਰਿਤਸਰ ਪਹੁੰਚਣ ਤੱਕ ਜਿਉਂਦਾ ਰਹਾਂਗਾ। ਇਹ ਸੁਣ ਕੇ ਮੌਤ ਤੜ ਉੱਠੀ ਹੈ। ਇੱਕ ਪਾਸੇ ਹੋਣੀ, ਇੱਕ ਪਾਸੇ ਬਾਬਾ ਦੀਪ ਸਿੰਘ ਜੀ ਜਿਸ ਤਰ੍ਹਾਂ ਸਵਾਲ ਜਵਾਬ ਹੋ ਰਹੇ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਹਿਜੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਆਪ ਦੀ ਸੇਵਾ ਵਿੱਚ ਹੈ।

ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸਾ ਸੋਧ ਕੇ 11 ਨਵੰਬਰ 1757 ਈਸਵੀ ਨੂੰ ਬਾਬਾ ਜੀ ਨੇ 10,000 ਸੌਧ ਲੈ ਕੇ ਸ੍ਰੀ ਤਰਨ ਤਾਰਨ ਸਾਹਿਬ ਤੋਂ ਚੜਾਈ ਕਰ ਦਿੱਤੀ। ਉਧਰ ਜਹਾਨ ਖਾਂ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ। 10,000 ਸੌਧ ਉਹਦੀ ਆਪਣੀ ਸੀ ਤੇ 30,000 ਉਸਨੇ ਇਲਾਕੇ ਦੇ ਮੁਸਲਮਾਨਾਂ ਦੀ ਇਕੱਠੀ ਕਰ ਲਈ ਸੀ। ਅੰਮ੍ਰਿਤਸਰੋਂ 6 ਮੀਲ ਅੱਗੇ ਵੱਧ ਕੇ ਗੋਲਵਾੜ ਕੋਲ ਜਹਾਨ ਖਾਂ ਮੋਰਚੇ ਲਾ ਕੇ ਸਿੱਖਾਂ ਦੀ ਉਡੀਕ ਕਰਨ ਲੱਗਾ। 11 ਨਵੰਬਰ 1757 ਈਸਵੀ ਦੇ ਦਿਨ ਦੋਵੇਂ ਦਲ 10,000 ਸਿੱਖ ਤੇ ਇਹਨਾਂ 4 ਗੁਣਾ ਵਧੇਰੇ ਦੁਸ਼ਮਣ ਗੋਲਵੜ ਪਿੰਡ ਕੋਲ ਭਿੜਨ ਵਾਸਤੇ ਤਿਆਰ ਹੋਏ ਬੈਠੇ। ਦਾਣੇਦਾਰ ਦੀ ਪ੍ਰੀਖਿਆ ਉਦੋਂ ਹੁੰਦੀ ਗੋਡੇ ਗੋਡੇ ਜਦੋਂ ਭੁੱਖ ਤੇ ਨੰਗ ਹੋਵੇ, ਆਪਣੇ ਆਪ ਨੂੰ ਬਚਾਵੇ ਕੋਈ ਵਿਰਲਾ, ਜਦੋਂ ਘੇਰਿਆ ਵਿੱਚ ਸੁਸੰਗ ਹੋਵੇ, ਕਿਸੇ ਕਿਸੇ ਦੀ ਰਵੇ ਜ਼ੁਬਾਨ ਮਿੱਠੀ, ਜਿਹੜੀ ਸੁੱਕ ਕੇ ਜਦੋਂ ਤੁਰੰਗ ਹੋਵੇ, ਸਬਰ ਸ਼ੁਕਰ ਗੁਜ਼ਾਰ ਦਾ ਕੋਈ ਵਿਰਲਾ, ਜਦੋਂ ਔਖ ਨਾ ਲੰਘਦਾ ਡੰਗ ਹੋਵੇ, ਤਾਣੀ ਨਾ ਕੋਈ ਫਰਜ਼ ਨੂੰ ਕਰੇ ਪੂਰਾ, ਜਦੋਂ ਚੁੱਲ੍ਹੇ ਵਿੱਚ ਭੁੱਜਦੀ ਭੰਗ ਹੋਵੇ, ਛਾਲਾਂ ਮਾਰ ਕੇ ਨਿਤਰੇ ਕੋਈ ਯੋਧਾ, ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ, ਲਾ ਕੇ ਨਗਾਰਿਆਂ ਤੇ ਚੋਟਾਂ, ਹੋ ਕੇ ਘੋੜਿਆਂ ਤੇ ਸਵਾਰ, ਲੈ ਕੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ, ਜੋਸ਼ ਵਿੱਚ ਭਰੇ ਪੀਤੇ ਸਿੰਘਾਂ ਸ਼ੇਰਾਂ ਨੇ ਜਹਾਨ ਖਾਂ ਦੀ ਫੌਜ ਤੇ ਜ਼ੋਰਦਾਰ ਧਾਵਾ।

0: ਕਰਦਾ
1: ਗਗਨ ਜਮਾਮਾ ਬਾਜਿਓ ਪਰਿਓ ਨਿਸਾਨੇ ਕਹੋ ਕੇਸ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਤੇ ਜੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡੇ ਤੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਖਾਲਸੇ ਦੇ ਇਸ ਪਹਿਲੇ ਹੱਲੇ ਨੇ ਹੀ ਦੁਸ਼ਮਣ ਦਲ ਵਿਚ ਹਲਚਲ ਮਚਾ ਦਿੱਤੀ ਅਸਤਰਾਂ ਦੇ ਹੁਕਮ ਦੀ ਪ੍ਰਵਾਹ ਨਾ ਕਰਦੀ ਹੋਈ ਮੁਸਲਮਾਨ ਫੌਜ ਪਿੱਛੇ ਵੱਲ ਨੂੰ

ਧਿਆਨ ਔਰ ਉਧਰੋਂ ਬਾਬਾ ਦੀਪ ਸਿੰਘ ਜੀ ਨੇ ਵੀ ਕਹਿਰੀ ਹੱਲਾ ਬੋਲ ਦਿੱਤਾ। ਮੌਤ ਘੇਰ ਘੇਰ ਕੇ ਲਿਆਉਂਦੀ ਤੇ ਸਿੰਘ ਦੇ ਹੱਥੋਂ ਕਤਲ ਕਰਵਾਉਂਦੀ ਜਾਂਦੀ। ਨਸ਼ੇ ਵਿੱਚ ਮੱਤਿਆ ਹੋਇਆ ਯਾਕੂਬ ਖਾਂ ਵੀ ਸਿੰਘ ਦੇ ਸਾਹਮਣੇ ਆਤਮ ਚ ਸਿੰਘ ਨੇ ਖੰਡੇ ਦੇ ਇੱਕੋ ਵਾਰ ਨਾਲ ਹੀ ਉਸ ਨੂੰ ਪਾਰ ਬੁਲਾ ਦਿੱਤਾ। ਉਹਦੇ ਮਰਨ ਨਾਲ ਮੁਸਲਮਾਨ ਫੌਜ ਦੇ ਹੌਸਲੇ ਟੁੱਟ ਗਏ। ਇਹ ਹਾਲਤ ਵੇਖ ਕੇ ਹੋਣੀ ਹੋਰ ਵੀ ਘਬਰਾ ਗਈ। ਅੰਤ ਉਹਨੇ ਗਲੇਰੀਆਂ ਦੇ ਕੇ ਸ਼ਾਹ ਜਮਾਲ ਖਾਂ ਨੂੰ ਸਿੰਘ ਦੇ ਸਾਹਮਣੇ ਲਿਆਂਦਾ। ਜਮਾਲ ਖਾਂ ਨੇ ਸਾਹਮਣੇ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਿਆ ਤਾਂ ਬਾਬਾ ਦੀਪ ਸਿੰਘ ਜੀ ਦੀ ਜੋਤ ਵਿੱਚ ਸ਼ੇਰਾਂ ਵਾਂਗ ਸਭ ਉੱਠੇ। ਇਉਂ ਗੱਜਰਾਂ ਵਾਂਗੂ ਸ਼ੇਰ ਦੇ ਤੇ ਦੁਸ਼ਮਣ ਨੂੰ ਲਲਕਾਰਦਾ, ਓਏ ਖਾਨਾ ਕਣ ਕਣ ਖੋਲ ਕੇ ਤੂੰ ਪੁਤਲਾ ਏ ਹੰਕਾਰ ਦਾ, ਤੂੰ ਉਮਤ ਹਜ਼ਰਤ ਸਾਰ ਦੇ, ਮੈਂ ਪੁੱਤਰ ਜਸਮ ਅਵਤਾਰ ਦਾ, ਅੱਜ ਤੇਗ ਨਿਬੇੜੇ ਕਰੇਗੀ ਕੌਣ ਜਿੱਤਦਾ ਏ ਕੌਣ ਹਾਰਦਾ, ਮੈਂ ਤੇਰੇ ਲਹੂ ਦੀ ਧਾਰ ਵਿੱਚ ਅੱਜ ਧੋਵਾਂ ਮੂੰਹ ਤਲਵਾਰ ਦਾ, ਮੈਂ ਜ਼ੁਲਮ ਮਿਟਾ ਕੇ ਦੇਸ਼ ਤੋਂ ਫਿਰ ਸ਼ੁਕਰ ਕਰਾਂ ਕਰਤਾਰ ਦਾ। ਦੋਵੇਂ ਸੂਰਮੇ ਮੈਦਾਨੀ ਜੁੱਟ ਗਏ, ਲੋਹੇ ਨਾਲ ਲੋਹਾ ਭਿੜ ਰਿਹਾ। ਇੱਕ ਸਾਂਝੇ ਵਾਰ ਨਾਲ ਦੋਵਾਂ ਯੋਧਿਆਂ ਦੇ ਸਿਰ ਧਰ ਨਾਲ ਅਲੱਗ ਹੋ ਗਏ। ਮੌਤ ਖਿੜਖਿੜਾ ਕੇ ਹੱਸ ਕੇ ਕਹਿਣ ਲੱਗੀ, ਦੀਪ ਸਿਆਂ ਅਜੇ ਅੰਮ੍ਰਿਤਸਰ ਬਹੁਤ ਦੂਰ ਹੈ, ਉੱਥੇ ਤੇਰੇ ਦੁਸ਼ਮਣਾਂ ਦਾ ਕਬਜ਼ਾ ਕਾਇਮ ਹੈ, ਤੇਰਾ ਪ੍ਰਣ ਤੋੜ ਨਹੀਂ ਨਿਭ ਸਕਿਆ, ਤੂੰ ਤਾਂ ਰਾਹ ਵਿੱਚ ਹੀ ਫਤਿਹ ਬੁਲਾਈ ਜਾ ਰਿਹਾ। ਦੀਪ ਸਿਆਂ ਮੇਰੇ ਸਾਹਮਣੇ ਅੱਜ ਤੱਕ ਕੋਈ ਅੜ ਨਹੀਂ ਸਕਿਆ, ਸਭ 84 ਮੇਰਾ ਖਾਜਾ ਹੈ। ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਦੇ ਲੱਥੇ ਹੋਏ ਸੀ ਪਿੱਛੋਂ ਆਵਾਜ਼ ਆਈ, ਇਹ ਹੋਣੀ ਸਭ 84 ਤੇ ਤੇਰਾ ਹੁਕਮ ਚੱਲਦਾ ਹੋਏਗਾ, ਪਰ ਸਿੱਖ 84 ਦੇ ਗੇੜ ਤੋਂ ਬਾਹਰ ਹੈ, ਇਸ ਉੱਤੇ ਤੇਰਾ ਕੀ ਹੁਕਮ ਚੱਲ ਸਕਦਾ ਹੈ। ਅੱਜ ਦੁਨੀਆ ਵੇਖੇਗੀ ਕਿ ਸਿੱਖ ਸਿਰ ਤੋਂ ਪਰੇ ਹੋ ਕੇ ਵੀ ਜੁੜ ਸਕਦਾ ਹੈ, ਤੇ ਬਾਕੀ ਰਿਹਾ ਮੇਰਾ ਪ੍ਰਣ ਉਹ ਤੋੜ ਨਿਭ ਕੇ ਰਹੇਗਾ। ਇੰਨਾ ਕਹਿੰਦੇ ਹੋਏ ਬਾਬਾ ਜੀ ਨੇ ਆਪਣੀ ਖੱਬੀ ਤਲੀ ਤੇ ਸੀਸ ਨੂੰ ਉਠਾ ਲਿਆ ਤੇ ਸੱਜੇ ਹੱਥ ਖੰਡਾ ਵਾਹੁੰਦੇ ਹੋਏ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਗਏ।

ਮੌਕਾ ਵੇਖ ਕੇ ਦੁਸ਼ਮਣਾਂ ਦੇ ਹੌਸਲੇ ਟੁੱਟ ਗਏ। ਉਹ ਮੈਦਾਨ ਛੱਡ ਕੇ ਨੱਕ ਤੁਰੇ। ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਪਹੁੰਚ ਕੇ ਆਪਣਾ ਸੀਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਢੇਡ ਕਰ ਦਿੱਤਾ। ਗੋਲਵੜ ਤੋਂ ਲੈ ਕੇ ਅੰਮ੍ਰਿਤਸਰ ਤੱਕ ਖੂਨ ਦੀਆਂ ਨਦੀਆਂ ਵਹਿ ਰਹੀਆਂ ਸਨ। ਅਨੇਕਾਂ ਸਿੰਘ ਸ਼ਹੀਦ ਹੋਏ ਤੇ ਉਦੋਂ ਕਈ ਗੁਣਾ ਵਧੇਰੇ ਵਿਰੋਧੀ ਮਰੇ ਤੇ ਤਾਂ ਜਾ ਕੇ ਹਰਿਮੰਦਰ ਸਾਹਿਬ ਆਜ਼ਾਦ ਹੋਇਆ। ਗੁਰੂ ਖਾਲਸਾ ਜੀ, ਜਦੋਂ ਜਦੋਂ ਵੀ ਜ਼ਾਲਮਾਂ ਨੇ

ਚੱਕ ਦੀਆਂ ਕੁਰਬਾਨੀ ਦੇ ਆਵੇ ਵਿੱਚ ਤਹਿਰੀਕਾਂ ਨੇ ਪੱਕ ਦੀਆਂ ਹੱਕ ਲਈ ਤਲਵਾਰ ਉਠਾ ਹੱਕ ਨਬੇੜੂ ਹੱਕ ਦੀਆਂ ਵਾਰ ਸਦਾ ਤਲਵਾਰਾਂ ਦੇ ਤਲਵਾਰਾਂ ਰੀਲੇ ਡੱਕ ਦੀਆਂ ਇਸੇ ਕਰਕੇ ਸਿੰਘ ਸੂਰ ਨੇ ਮਰਦ ਦਲੇਰ ਜਿਹੜੇ ਭਾਜੀ ਮੋੜਨ ਹਮੇਸ਼ਾ ਜਾਣਦੇ ਨੇ ਸਿਰ ਰੱਖਦੇ ਨਹੀਂ ਉਧਾਰੀਓ ਦੇ ਸਦਾ ਅਣਖਰੀ ਜ਼ਿੰਦਗੀ ਮਾਰਦੇ ਨੇ ਗੁਰੂ ਖਾਲਸਾ ਜੀ ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਜਾਇਜ਼ ਹੈ ਚੁੰਕਾਰ ਅਲਸਾਮਾ ਹੀਲ ਤੇ ਦਰਗੁਜ਼ਰ ਫਲਾਲ ਅਕਬਰ ਦੰਦਾ ਚਮਕੀਰ ਦਰ ਐਸੇ ਸਿੰਘ ਸੂਰ ਨੇ ਜਿਨ੍ਹਾਂ ਨੇ ਵੈਰੀਆਂ ਦੇ ਮੂੰਹ ਪਾ ਕੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਐਸੇ ਸਿਰਲੱਪ ਯੋਧਿਆਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬਰੂਦ ਸਾਹਿਬ ਦੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਫਿਰ ਆਉਂਦਾ।

0: ਇਸੀ ਮੇਰੇ ਕਲਬੀ ਧਰਤੀ ਦੇ ਅੰਦਰ ਦਿਸਦਾ ਹਾਂ। ਇਸ ਪ੍ਰਸੰਗ ਰਾਹੀਂ ਸਾਡੀ ਸਿੱਖ ਬੀਬੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਿੱਖ ਸ਼ਹੀਦਾਂ ਦੇ ਇਤਿਹਾਸ ਸੁਣਾ ਕੇ ਸਿੱਖੀ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਨ। ਇਹਨਾਂ ਕਹਿੰਦੇ ਹੋਏ ਸੰਤ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਦੇ ਆਸ਼ੇ ਅਨੁਸਾਰ ਚੱਲ ਰਹੀ ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਦੇ ਇੰਟਰਨੈਸ਼ਨਲ ਢਾਡੀ ਜਥੇ ਦੀ ਇੰਨੀ ਕੁ ਸੇਵਾ ਪ੍ਰਵਾਨ ਕਰੋ ਕਿ ਆਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: कुछ ख्याल करो। रात भी अर्ज की महीनों के नाल रुतां बदल दी, रात के शब्द विच ब्रह्मांड का रुतां का सारा कंसैप्ट बेसिक रूप विच अर्ज किया, जो बारह माह तो उचारे हुए पहले शब्द विच बेसिकली ये है। मुद्रा रूप यह है कि संसार अग्नि रूप है, तपत है निरंकार शीतल है। संसार प्रकृति अग के दुआले है, धरती सूरज के दुआले घूम रही है, चंद ते तारे उसे दिया परिक्रमा कर रहे ने, उसके को रोशनी ले रहे ने। प्रकृति का संसार का केंद्र रूप अग्नि है, पदार्थ का केंद्र रूप अग्नि है। रब का परमार्थ का रूप शीतलता है। बेसिक रूप में एक मसला खड़ा होया कि तू शीतलता चाहना है या तपत चाहना है, और एक ख्याल करो इनके विचों एक सवाल खड़ा हो जाएगा। जे परमार्थ चाहना पदार्थ छड़ने पैणगे। लो अगला रूप रात दे पहले शब्द विचों कई वीर के हो सकता मन विच सवाल खड़ा होया भी हो। गुरु बेसिक रूप दस के जो परिवर्तन गुरु लिया होंदा है अगे वह तोरी पाता है, सवाल खड़ा हो जाएगा कि परमार्थ लिए पदार्थ छड़ना पड़ेगा, निरंकार के नेड़े होने लिए संसार त्यागना पड़ेगा। यह तो संसार विच हो ही गया, उनके बेसक रूप नु पछाण दिया। जिन्हों को परिवर्तन की बदलाव की चेंज की कोई शक्ति नहीं थी उन्होंने इन्हों ही दो रूपों में चोन कर ली। कुछ लोग वह सन जिन्हें यह जग मिठा अगला किन दिठा आख के इस संसार की अग नहन करके उनके तड़पद्या तड़पद्या सारा जीवन बिता लिया, परमार्थ त्याग दिता। कुछ वो लोग सन जिन्होंने संसार त्याग दिता, पदार्थ त्याग दिते, दुनिया आतिश समझ के त्याग दिती, जंगल बियाबाना विच घर बार परिवार कारोबार संसार त्याग के केवल परमार्थ के भागी होने का दावा बना बैठे, क्योंकि बेसक रूप दो ही सन, उन्हां कोल होर कोई च्वाइस नहीं, उन्होंने चोन कर ली। गुरु हैरान होए, वह कहने लगे बेसक रुतां मुढ़ले रूप विच दो ने पर संपूर्ण रूप विच छे रुतां ने, आखिर उन्होंने तब्दीली किवें आऊंगी? शास्त्र मुताबक छे रुतां ने ते उन्होंने चार रूप जड़े ने रुतां दे वो तां बिल्कुल स्पष्ट ने। वो चार रुतां ने गर्मी, सर्दी, बरखा रुत ते बसंत रुत। ये मुढ़ले रूप में चार रुतां ने। हुण बेसक केवल दो रूप ने रुतां दे, गर्मी ते सर्दी, तपत ते शीतलता, संसार ते निरंकार। बेसिक रूप विचों जिन्हों कोई च्वाइस नहीं थी, जिन्हों विच परिवर्तनशील की कोई ताकत भी नहीं थी, उन्होंने दो रुतों विचों चुन ली। किसी ने सर्दी, किसी ने गर्मी, किसी ने परमार्थ, किसी ने पदार्थ, किसी ने संसार, किसी ने निरंकार। क्यों वंडिया गया दुनिया का रुख?
1: ਗੁਰੂ ਕਹਿਣ ਲੱਗੇ ਹੋ ਭਲਿਆ,
0: ਜੇ ਕੇਵਲ ਸਰਦੀ ਤੇ ਗਰਮੀ ਦਾ ਪ੍ਰਭਾਵ ਜਿਹੜਾ ਇਹੋ ਹੀ ਰੁੱਤ ਦਾ ਪ੍ਰਤੀਕ ਹੈ ਤਾਂ ਫਿਰ ਆ ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ, ਤੈਨੂੰ ਸਾਰੀਆਂ ਰੁੱਤਾਂ ਵਿੱਚੋਂ ਕਿਹੜੀ ਰੁੱਤ ਚੰਗੀ ਲੱਗਦੀ ਹੈ? ਮੈਂ ਉਹ ਚੇਂਜ ਕਰ ਦਿੰਦਾ। ਲੋ ਆਹ ਹੈ ਗੁਰੂ ਦੀ ਕਿਰਪਾ। ਇਸੇ ਦਾ ਨਾਂ ਜੇ ਬਾਰਾਂ ਮਾਹ ਦਾ ਆਰੰਭ, ਜੀਵਨ ਦਾ ਬਾਰਾਂ ਮਾਹ। ਕਹਿਣ ਲੱਗੇ ਜਿਹੜੀ ਰੁੱਤ ਤੈਨੂੰ ਜ਼ਿਆਦਾ ਮੁਆਫਕ ਹੈ, ਜਿਹੜੀ ਰੁੱਤ ਤੈਨੂੰ ਜ਼ਿਆਦਾ ਖੂਬਸੂਰਤ ਲੱਗਦੀ ਹੈ, ਜੇ ਕੇਵਲ ਸਰਦੀ ਗਰਮੀ ਦੇ ਪ੍ਰਭਾਵ ਨਾਲ ਹੀ ਰੁੱਤਾਂ ਬਦਲਦੀਆਂ ਨੇ ਤੇ ਰੁੱਤਾਂ ਪ੍ਰਤੀਕ ਬਣਦੀਆਂ ਨੇ ਤਾਂ ਮੈਂ ਦੱਸ, ਮੈਂ ਉਹ ਰੁੱਤ ਬਦਲ ਦੇਣਾ। ਹੁਣ ਮਸਲਾ ਆਇਆ ਕਿ ਸਾਰੀਆਂ ਰੁੱਤਾਂ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਰੁੱਤ ਕਿਹੜੀ? ਅੱਤ ਸਰਦੀ ਵੀ ਮਨੁੱਖ ਲਈ ਪਰੇਸ਼ਾਨੀ ਹੋ ਜਾਂਦੀ ਹੈ ਤੇ ਅੱਤ ਗਰਮੀ ਵੀ ਮਨੁੱਖ ਲਈ ਪਰੇਸ਼ਾਨੀ ਹੋ ਜਾਂਦੀ ਹੈ। ਵਰਖਾ ਰੁੱਤ ਵੀ ਇੱਕ ਉਹ ਰੁੱਤ ਹੈ, ਕਿਉਂਕਿ ਗੁਰੂ ਨੇ ਬਾਣੀ ਅੰਦਰ ਵੀ ਅਗਲਿਆਂ ਬਾਰਾਂਵਾਂ ਦੇ ਅਗਲੇ ਸ਼ਬਦਾਂ ਵਿੱਚ ਆ ਜਾਏਗਾ ਕਿ ਅੱਤ ਸਰਦੀ ਤੋਂ ਵੀ ਕੀ ਪਰੇਸ਼ਾਨੀ ਹੈ, ਅੱਤ ਗਰਮੀ ਤੋਂ ਵੀ ਕੀ ਪਰੇਸ਼ਾਨੀ ਹੈ। ਤੇ ਵਰਖਾ ਦੀ ਰੁੱਤ ਜਿਹੜੀ ਬਰਸਾਤ ਦੀ ਰੁੱਤ ਹੈ, ਬੇਸ਼ੱਕ ਉਹ ਹਰਿਆਵਲ ਲਿਆਉਣ ਦੀ ਪ੍ਰਤੀਕ ਹੈ, ਪਰ ਉਹਦੇ ਵਿੱਚ ਵੀ ਕੋਈ ਪਰੇਸ਼ਾਨੀ ਹੈ। ਉਹਦਾ ਜ਼ਿਕਰ ਵੀ ਬਾਣੀ ਅੰਦਰ ਸਰਜੂ ਨੇ ਕੀਤਾ, ਜਿਉਂ ਜਿਉਂ ਅਗਲੇ ਮਹੀਨੇ ਆਉਣਗੇ ਤਿਉਂ ਤਿਉਂ ਸੰਬੰਧਿਤ ਅਰਜ਼ ਕਰਦਾ ਚਲਾ ਜਾਵਾਂ। ਕਹਿਣ ਲੱਗੇ ਇੱਕ ਬਸੰਤ ਰੁੱਤ ਐਸੀ ਹੈ ਜਿਹੜੀ ਰੁੱਤ ਤੇ ਮਨੁੱਖ ਨੂੰ ਕੋਈ ਸ਼ਿਕਵਾ ਨਹੀਂ, ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਰੁੱਤ ਕਿਉਂ ਹੈ? ਕਿਉਂਕਿ ਇਹਦੇ ਵਿੱਚ ਗਰਮੀ ਤੇ ਸਰਦੀ ਦੋਹਾਂ ਨੂੰ ਮੇਲ ਦਿੱਤਾ ਗਿਆ, ਅੱਤ ਗਰਮੀ ਵੀ ਨਹੀਂ ਅੱਤ ਸਰਦੀ ਵੀ ਨਹੀਂ। ਅੱਜ ਜਿਹੜੀ ਰੁੱਤ ਪੈ ਮੰਨਦੇ ਹੋ ਨਾ, ਇਹਨੂੰ ਬਸੰਤ ਰੁੱਤ ਆਖਦੇ ਨੇ। ਬਸੰਤ ਵਿੱਚ ਗਰਮੀ ਵੀ ਨਹੀਂ ਹੁੰਦੀ, ਸਰਦੀ ਵੀ ਨਹੀਂ, ਗਰਮੀ ਵੀ ਪਰੇਸ਼ਾਨ ਨਹੀਂ ਕਰਦੀ, ਸਰਦੀ ਵੀ ਮਨੁੱਖ ਨੂੰ ਠਾਰਦੀ ਨਹੀਂ, ਚੁੱਭਦੀ ਨਹੀਂ। ਉਹਦੇ ਵਿੱਚ ਗਰਮੀ ਤੇ ਸਰਦੀ ਦੋਹਾਂ ਦਾ ਸੁਮੇਲ ਹੈ। ਇਹੋ ਕਾਰਨ ਹੈ ਜਿੱਥੇ ਗਰਮੀ ਤੇ ਸਰਦੀ ਦੋਹਾਂ ਦਾ ਸੁਮੇਲ ਹੋਵੇ ਉੱਥੇ ਹੀ ਜ਼ਿਆਦਾ ਫੁੱਲ ਪੈਦਾ ਹੁੰਦੇ ਨੇ, ਉੱਥੇ ਹੀ ਜ਼ਿਆਦਾ ਹਰਿਆਵਲ ਪੈਦਾ ਹੁੰਦੀ ਹੈ, ਉੱਥੇ ਹੀ ਜ਼ਿਆਦਾ ਬਨਸਪਤੀ ਪੈਦਾ ਹੁੰਦੀ। ਇਹ ਸਭ ਤੋਂ ਖੂਬਸੂਰਤ ਰੁੱਤ ਹੈ ਬਸੰਤ ਦੀ। ਇਹਦੇ ਵਿੱਚ ਗਰਮੀ ਤੇ ਸਰਦੀ ਦਾ ਸੁਮੇਲ, ਇੰਨੀ ਪਿਆਰੀ ਰੁੱਤ ਹੈ ਕਿ ਇਸ ਰੁੱਤ ਨੂੰ ਮੇਰੇ ਗੁਰੂ ਨੇ ਰੱਬ ਆਖ ਦਿੱਤਾ।

ਕਹਿੰਦੇ ਬਸੰਤ ਦੀ ਫਲੀ ਰੁੱਤ ਚੇਤ ਵਿੱਚ ਆਉਣੀ ਹੈ, ਇਸ ਲਈ ਮੈਂ ਚੇਤ ਦਾ ਮਹੀਨਾ ਚੰਨ ਤੇਰੇ ਵਿੱਚ ਹਰਿਆਵਲ ਆਉਂਦੀ ਹੈ, ਤੇਰੇ ਵਿੱਚ ਫੁੱਲ ਖਿੜਦੇ ਨੇ, ਕਿਉਂਕਿ ਤੇਰੇ ਕੋਲ ਇੱਕ ਸ਼ਕਤੀ ਹੈ, ਤੂੰ ਅੱਗ ਦੇ ਨਾਲ ਸ਼ੀਤਲਤਾ ਨੂੰ ਸੰਗਮ ਦੇ ਦਿੱਤੇ। ਲਓ ਇੱਥੇ ਰੁਕਣਾ ਚਾਹੁੰਦਾ, ਤੂੰ ਅੱਗ ਦੇ ਨਾਲ ਤਪਤ ਦੇ ਨਾਲ ਸ਼ੀਤਲਤਾ ਨੂੰ ਸੰਬੰਧ ਜੋੜ ਦਿੱਤਾ ਹੈ। ਉਸ ਸੰਬੰਧ ਨੇ ਬਸੰਤ ਰੁੱਤ ਆਉਂਦੀ ਰੁੱਤ ਚੇਤ ਦਾ ਮਹੀਨਾ ਲੈ ਆਉਂਦਾ। ਖਿਆਲ ਕਰਿਓ ਗੁਰੂ ਨਾਨਕ ਪਾਤਸ਼ਾਹ ਜੀ ਵਾਲਾ ਬਾਰਾਮਾਂ ਵੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਵਾਲਾ ਬਾਰਾਮਾਂ ਵੀ ਦੋਨੋਂ ਹੀ ਚੇਤ ਤੋਂ ਸ਼ੁਰੂ ਹੁੰਦੇ। ਇੱਕ ਗੱਲ ਨੂੰ ਸਮਝੋ, ਦੋਨੋਂ ਹੀ ਬਾਰਾਮਾਂ ਚੇਤ ਤੋਂ ਸ਼ੁਰੂ ਹੁੰਦੇ। ਔਰ ਕਿਹੜੀ ਅਜੀਬ ਗੱਲ ਹੈ, ਚੇਤ ਜਿਹੜਾ ਮਹੀਨਾ ਹੈ ਉਹ ਬਾਰਾਂ ਮਹੀਨਿਆਂ ਵਿੱਚੋਂ ਜਿਹੜੀ ਬਸੰਤ ਦੀ ਰੁੱਤ ਦਾ ਹੈ ਨਾ, ਉਹ ਅਗਲਾ ਮਹੀਨਾ ਪਹਿਲਾਂ ਨਹੀਂ। ਅਗਨ ਚੇਤ ਦੋਨੋਂ ਹੀ ਬਸੰਤ ਦੇ ਪ੍ਰਤੀਕ ਨੇ, ਚੇਤ ਅਗਲਾ ਮਹੀਨਾ ਪਹਿਲਾਂ ਨਹੀਂ, ਤੇ ਦੋਨੋਂ ਬਾਰਾਂ ਮਾਹ ਚੇਤ ਤੋਂ ਸ਼ੁਰੂ ਹੁੰਦੇ ਨੇ। ਐਸੀ ਭਾਵਨਾ ਵੀ ਸਮਝ ਲਈ, ਸੰਸਾਰ ਅੱਗ ਦਾ ਪ੍ਰਤੀਕ ਹੈ, ਨਿਰੰਕਾਰ ਸੀਤਲਤਾ ਦਾ ਪ੍ਰਤੀਕ ਹੈ। ਇੱਕ ਥਾਵੇਂ ਨਹੀਂ, ਗੁਰੂ ਨੇ ਬਾਣੀ ਅੰਦਰ ਅਨੇਕ ਥਾਵੇਂ ਇਸ ਸੰਸਾਰ ਨੂੰ ਅੱਗ ਦਾ, ਅਗਨੀ ਦਾ ਪ੍ਰਤੀਕ ਆਖਿਆ। ਅਗਨ ਸਾਗਰ ਬੁਧਿਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰੂ ਨਿਸਤਾ ਹੈ। ਸੰਸਾਰ ਤਪਤ ਦਾ ਪ੍ਰਤੀਕ, ਇੰਨੀ ਤਪਤ ਦਾ ਪ੍ਰਤੀਕ। ਕਹਿਣ ਲੱਗੇ, ਹੇ ਜੀਵ, ਮੈਂ ਤੇਰਾ ਜੀਵਨ ਦਾ, ਤੇਰੀ ਜ਼ਿੰਦਗੀ ਦਾ ਬਾਰਾਂ ਮਾਹ ਇਹਦੇ ਵਿੱਚ ਚਿਤਰਨਾ ਚਾਹੁੰਦਾ, ਤੇ ਉਹ ਬਾਰਾਂ ਮਾਹ ਦਾ ਆਰੰਭ ਚੇਤ ਤੋਂ ਇਸ ਲਈ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਮੈਂ ਦੇਖ ਰਿਹਾ, ਜਦੋਂ ਤੂੰ ਇਸ ਸੰਸਾਰ ਵਿੱਚ ਕਦਮ ਰੱਖਣ ਦੀ ਸੋਚੀ, ਜਦੋਂ ਤੂੰ ਸੰਸਾਰ ਵਿੱਚ ਪਹਿਲਾ ਕਦਮ ਰੱਖਿਆ, ਕਿਉਂਕਿ ਸੰਸਾਰ ਸੀ ਅੱਗ, ਸੰਸਾਰ ਸੀ ਤਪਤ, ਜਦੋਂ ਤੂੰ ਪਹਿਲਾ ਕਦਮ ਰੱਖਿਆ ਅੱਗ ਵਿੱਚ ਹੀ ਟਿਕਿਆ। ਉਹ ਅੱਗ ਕੀ ਸੀ? ਮਾਤਾ ਦੇ ਗਰਭ ਦੀ ਜਠਰਾ ਅਗਨੀ। ਲਓ ਅਗਨ ਨਾਲ ਸੰਬੰਧ ਨਹੀਂ ਜੁੜਦਾ। ਕਹਿਣ ਲੱਗੇ, ਜੀਵ, ਮੈਂ ਤੇਰੇ ਜ਼ਿੰਦਗੀ ਦੇ ਬਾਰਾਂ ਮਾਹ ਚੇਤ ਕਿਉਂ ਕਿਉਂ ਸ਼ੁਰੂ ਕੀਤੇ? ਕਿਉਂਕਿ ਸੰਸਾਰ ਸੀ ਅੱਗ, ਦੁਨੀਆਂ ਸੀ ਤਪਤ, ਆਤਿਸ਼ ਦੁਨੀਆ, ਤੇ ਜਦੋਂ ਤੂੰ ਦੁਨੀਆਂ ਵਿੱਚ ਆਉਣ ਲਈ ਪਹਿਲਾ ਕਦਮ ਰੱਖਿਆ, ਉਸ ਕਦਮ ਤੇ ਤੇਰੀ ਝੋਲੀ ਅੱਗ ਪਈ, ਉਹ ਕਦਮ ਤੇਰਾ ਤਪਤ ਵਿੱਚ ਟਿਕਿਆ। ਉਹ ਤਪਤ, ਉਹ ਅਗਨੀ ਕੀ ਸੀ? ਮਾਤਾ ਦੀ ਜਠਰਾ ਅਗਨੀ। ਮਿਹਰਬਾਨੀ ਕਰਕੇ ਜਦੋਂ ਜਠਰਾ ਅਗਨ ਵਿੱਚ ਕਦਮ ਰੱਖਿਆ, ਤੂੰ ਜਲ ਜਾਂਦੋ, ਤੂੰ ਜਲ ਜਾਂਦੋ, ਤੇਰੇ ਚ ਤਰਸ ਆਇਆ, ਸ਼ੀਤਲਤਾ ਦੀ ਨਾਲ ਲੋੜ ਪ੍ਰਤੀਤ ਹੋਈ, ਕਿਉਂਕਿ ਜੇ ਅੱਗ ਨਾਲ ਸ਼ੀਤਲਤਾ ਨਾ ਜੁੜਦੀ, ਬਸੰਤ ਰੁੱਤ ਨਾ ਬਣਦੀ। ਕਹਿਣ ਲੱਗੇ, ਜਦੋਂ ਤੂੰ ਜਠਰਾ ਅਗਨ ਵਿੱਚ, ਮਾਤਾ ਦੀ ਪਹਿਲੀ ਅਗਨ ਵਿੱਚ ਕਦਮ ਰੱਖਿਆ ਸੰਸਾਰ ਵਿੱਚ ਆਉਣ ਲਈ, ਉਦੋਂ ਦੇ ਸੇਕ ਤੋਂ ਤੈਨੂੰ ਬਚਾਉਣ ਲਈ ਪ੍ਰਭੂ ਸਿਮਰਨ ਦੀ ਸ਼ੀਤਲਤਾ ਨਾਲ ਮਿਲ ਗਈ। ਲਓ, ਤੇਰੇ ਜੀਵਨ ਦਾ ਪਹਿਲਾ ਚੇਤ ਬਣ ਗਿਆ, ਬਸੰਤ ਸ਼ੁਰੂ ਹੋ ਗਈ। ਇਹ ਬਾਰਾਂ ਮਾਹ ਸ਼ੁਰੂ ਹੁੰਦਾ, ਸੱਜੂ ਕਹਿੰਦੇ ਨੇ।

ਚੇਤਕੇ ਬਣ ਗਏ। ਜੇ ਸਿਮਰਨ ਨਾ ਹੁੰਦਾ ਮਾਤ ਕਰਨ ਦੀ ਅਗਨੀ ਚਲਾ ਦਿੰਦੀ, ਕਿਉਂਕਿ ਸੰਸਾਰ ਵਿੱਚ ਆ ਰਿਹਾ ਸੀ, ਪਹਿਲਾ ਕਦਮ ਹੀ ਅੱਗ ਵਿੱਚ ਚੁੱਕਿਆ ਸੀ ਸੰਸਾਰ ਅੱਗੇ। ਹੁਣ ਬੇਸਕ ਰੂਪ ਹੁੰਦਾ ਉਵੇਂ ਅੱਗ ਦਾ, ਤਪਤ ਦਾ ਤੇ ਸ਼ੀਤਲਤਾ ਦਾ, ਲੇਕਿਨ ਗੁਰੂ ਜਿਹੜਾ ਜੀਵਨ ਦਾ ਬਾਰਾਂਮਾਂਹ ਦੇ ਰਿਹਾ ਹੈ ਨਾ, ਉਹਦੀ ਖੂਬਸੂਰਤੀ ਕਾ ਬਿਆਨ ਕਰਦੇ। ਕਹਿੰਦੇ ਜਦੋਂ ਤੂੰ ਸੰਸਾਰ ਅੰਦਰ ਜੀਵਨ ਧਾਰਨ ਕਰਨ ਲਈ ਜਨਮ ਲੈਣ ਦੀ ਪਹਿਲਾ ਕਦਮ ਰੱਖਿਆ, ਉਹ ਤੇਰਾ ਅੱਗ ਵਿੱਚ ਟਿਕੇ ਅਗਨ ਚਲਾ ਦਿੱਤੀ, ਤੇਰੇ ਤੇ ਤਰਸ ਹੋਇਆ। ਹਾਂ, ਅਗਨ ਛੱਡਣੀ ਵੀ ਨਹੀਂ, ਆਹ ਤੱਕ ਨਹੀਂ, ਜੈਸੀ ਅਗਨ ਉਧਰ ਮੈਂ ਪੈਸੀ ਬਾਹਰ ਮਾਇਆ। ਕਹਿਣ ਲੱਗੇ ਹੁਣ ਕੀ ਸੰਸਾਰ ਤੇ ਅੱਗ ਦੀ ਰਾਤ ਵਾਲੀ ਗੱਲ ਦਾ ਕੁਸ਼ਚਨ ਥੋੜਾ ਜਿਹਾ ਹਾਈ ਹੋਇਆ, ਕੀ ਪਦਾਰਥ ਛੱਡਦੇ ਆ ਤਾਂ ਪਰਮਾਰਥ ਮਿਲੇ? ਗੁਰਮਤ ਇਹ ਗੱਲ ਨਹੀਂ ਕਹਿੰਦੀ ਕਿ ਸੰਸਾਰ ਤੇ ਅੱਗਦੇ ਆ ਤਾਂ ਨਿਰੰਕਾਰ ਮਿਲੇ। ਗੁਰਮਤ ਇਹ ਗੱਲ ਨਹੀਂ ਕਹਿੰਦੀ ਕਿ ਸੰਸਾਰ ਨੂੰ ਅਗਨ ਸਮਝ ਕੇ ਇਹਨੂੰ ਛੱਡਦੇ ਆ ਕੇਵਲ ਸ਼ੀਤਲਤਾ ਵੱਲ ਵਧਾ। ਗੁਰੂ ਕਹਿੰਦੇ ਨਹੀਂ, ਮੈਂ ਕਹਿੰਦਾ ਤੂੰ ਇਸ ਸੰਸਾਰ ਦੀ ਅਗਨ ਦੇ ਅੰਦਰ ਰਹਿੰਦਿਆਂ ਹੋਇਆਂ ਬਸੰਤ ਪੈਦਾ ਕਰ ਰਹੀ, ਤੇਰਾ ਸੰਸਾਰ ਤੇ ਨਿਰੰਕਾਰ ਮੈਂ ਇਕੱਠਾ ਕਰਨਾ ਚਾਹੁੰਦਾ। ਕਹਿਣ ਲੱਗੀ ਜੈਸੀ ਅਗਨ ਉਦ

ਜਦੋਂ ਮੈਂ ਮਾਤ ਗਰਭ ਦੀ ਅਗਨ ਵਿੱਚ ਕਦਮ ਰੱਖਿਆ, ਤੂੰ ਮੇਰਾ ਉੱਥੇ ਬਸੰਤ ਬਣਾ ਦਿੱਤਾ। ਮਾਇਆ ਮੈਂ ਜਿਸ ਰੱਖੇ ਉਦਾਸ, ਤੂੰ ਮੇਰਾ ਉੱਥੇ ਬਸੰਤ ਬਣਾ ਦਿੱਤਾ। ਸਿਮਰਨ ਨਾਲ ਦੇਖੀ ਤੇ ਜੇ ਮੇਰੇ ਜੀਵਨ ਦਾ ਮੁੱਢਲਾ ਤਪਤ ਦਾ ਸਮਾਂ ਤੂੰ ਬਸੰਤ ਵਿੱਚ ਬਦਲ ਸਕਣਾ ਹੈ, ਤੇ ਜਦੋਂ ਮੈਂ ਸੰਸਾਰ ਵਿੱਚ ਹੁਣ ਆ ਗਿਆ, ਤਪਤ ਤੇ ਮੇਰੇ ਚਾਰ ਚੁਫੇਰੇ ਹੈ। ਆਉਣ ਵਾਲੇ ਮਹੀਨੇ ਕਿਵੇਂ ਸ਼ੁਰੂ ਹੋ ਗਏ ਤੇ ਮੈਂ ਚਾਹੁੰਦਾ ਕਿ ਮੇਰਾ ਸਾਰਾ ਜੀਵਨ ਹੀ ਬਸੰਤ ਬਣ ਜਾਏ, ਤਪਤ ਵਿੱਚ ਰਹਾਂ, ਕਿਉਂਕਿ ਤਪਤ ਤੇ ਸ਼ੀਤਲਤਾ ਦਾ ਸੁਮੇਲ ਹੀ ਬਸੰਤ ਹੈ। ਐਵੇਂ ਨੀ ਗੁਰੂ ਨੇ ਬਾਰ ਬਾਰ ਇਹ ਗੱਲ ਆਖ ਦਿੱਤੀ, ਕਹਿਣ ਲੱਗੇ ਕਹੇ ਨਾਨਕ ਗੁਰਪ੍ਰਸਾਦੀ ਜਿੰਨੇ ਲਿਵ ਲਾਗੀ ਤਿੰਨਾ ਜਿੱਥੇ ਮਾਇਆ ਪਾਇਆ। ਮਾਇਆ ਕੀ ਅਗਨ? ਮਾਇਆ ਅਗਨ ਸਭ ਇੱਕੋ ਜਿਹੀ, ਤੇ ਜਿਹਨੂੰ ਪਾਉਣਾ ਉਹ ਸੀਤਲਤਾ। ਹੁਣ ਅੱਗ ਦੇ ਵਿੱਚ ਬੈਠੇ ਹੋਏ ਆ, ਮਾਇਆ ਮੈਂ ਜਿਸ ਰੱਖੇ ਉਦਾਸ, ਜਿੰਨਾ ਲਿਵ ਲਾਗੀ ਤਿੰਨਾ ਜਿੱਥੇ ਮਾਇਆ ਪਾਇਆ। ਕਹਿਣ ਲੱਗੇ ਬਸੰਤ ਰੁੱਤ ਇੱਕ ਐਸੀ ਹੈ ਜਿਹੜੀ ਅਗਨ ਨੂੰ ਛੁਡਾਉਂਦੀ ਨਹੀਂ, ਅਗਨ ਦੇ ਪ੍ਰਭਾਵ ਨੂੰ ਬਦਲਦੀ। ਕਹਿਣ ਲੱਗੇ ਪ੍ਰਭੂ ਸਿਮਰਨ ਇੱਕ ਐਸਾ ਹੈ ਜਿਹੜਾ ਤੇਰੇ ਕੋਲੋਂ ਪਦਾਰਥ ਛੁਡਾਉਂਦਾ ਨਹੀਂ, ਪਦਾਰਥਾਂ ਦਾ ਪ੍ਰਭਾਵ ਬਦਲਦਾ। ਗੁਰਮਤਿ ਇੱਕ ਐਸੀ ਸ਼ਕਤੀ ਹੈ ਜਿਹੜੀ ਤੇਰੇ ਕੋਲੋਂ ਸੰਸਾਰ ਛੁਡਾਉਂਦੀ ਨਹੀਂ, ਬਲਕਿ ਸੰਸਾਰ ਦਾ ਪ੍ਰਭਾਵ ਬਦਲਦੀ ਹੈ। ਉਹ ਅੱਗ ਤੇ ਪਾਣੀ ਨੂੰ, ਉਹ ਤਪਤ ਤੇ ਸ਼ੀਤਲਤਾ ਨੂੰ ਇਕੱਠਿਆਂ ਕਰਦੀ ਹੈ, ਤੇ ਇਹ ਸ਼ੀਤਲਤਾ ਤੇ ਅਗਨ ਜਿੱਥੇ ਇਕੱਠੀ ਹੋ ਜਾਏ, ਉੱਥੇ ਮਹੀਨਾ ਕਿਹੜਾ ਹੁੰਦਾ? ਚੇਤ, ਬਸੰਤ, ਬਸੰਤ ਦੀ ਰੁੱਤ। ਕਹਿਣ ਲੱਗੇ ਜਦੋਂ ਮੈਂ ਮਾਤਾ ਦੇ ਗਰਭ ਵਿੱਚ ਕਦਮ ਧਰਿਆ, ਨਿਰੀ ਅੱਗ ਸੀ ਤੇਰੀ ਰਹਿਮਤ ਦਾ ਸਦਕਾ, ਉਹ ਤਪਤ ਜਿਹੜੀ ਸੀ, ਤਪਤ ਦੀ ਰੁੱਤ ਬਸੰਤ ਦੀ ਰੁੱਤ ਬਣ ਗਈ।

0: ਉਸ ਚੇਤ ਦੀ ਬਸੰਤ ਦੀ ਰੁੱਤ ਤੋਂ ਦੇਖ ਕੇ ਕਿ ਮੈਂ ਇਸ ਅਗਨ ਵਿੱਚ ਨਹੀਂ ਜਲ ਰਿਹਾ ਤੇ ਸਿਮਰਨ ਕਰਕੇ ਨਹੀਂ ਜਲ ਰਿਹਾ, ਇਸ ਤਪਤ ਨੇ ਬਸੰਤ ਦਾ ਰੂਪ ਧਾਰਨ ਕਰ ਲਿਆ, ਮੈਨੂੰ ਵਿਸ਼ਵਾਸ ਹੋ ਗਿਆ। ਮੈਂ ਹੁਣ ਫਿਰ ਤੇਰੇ ਅੱਗੇ ਅਰਜ਼ ਕਰਨਾ ਚਾਹੁੰਦਾ, ਜੇ ਅੰਦਰ ਬਚਾ ਸਕਣਾ ਇੱਥੇ ਵੀ ਬਚਾ ਸਕਣਾ।
1: मात गर्भ में आपन सिमरन दे ते तुम रखन हारे
0: ते हुण

ਕਦਮ ਤੇ ਮੇਰੀ ਝੋਲੀ ਪਈ ਹੋਈ ਮਾਂ ਦੀ ਜਠਰਾ ਅਗਨੀ ਦੀ ਅਗਨ ਵਿੱਚੋਂ ਮੈਨੂੰ ਬਸੰਤ ਬਣਾ ਕੇ ਕੱਢ ਦੇਣ ਕੱਢ ਲੈਣ ਵਾਲੇ ਹੈ ਪ੍ਰਭੂ। ਮੈਂ ਕਹਿੰਦਾ ਉਹ ਨਾਮ ਉਹ ਸਿਮਰਨ ਜਿੰਦੇ ਸਹਾਰੇ ਅੰਦਰਲੀ ਅਗਨ ਵਿੱਚ ਮੈਨੂੰ ਬਸੰਤ ਮਿਲਿਆ ਉਹ ਨਾਮ ਮੈਨੂੰ ਕਦੀ ਵਿਸਰੇ ਨਾ। ਤੇ ਮੈਨੂੰ ਪਤਾ ਲੱਗਦਾ ਉਹ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਭਲੇ ਪੁਰਸ਼ਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਇਸ ਲਈ ਸੋਚਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਬਣਾ। ਕਹਿਣ ਲੱਗੇ ਉਹ ਦੁਨੀਆਂ ਦੇ ਲੋਕੋ ਇੱਕ ਖਿਆਲ ਕਰਿਓ ਜਿਹੜੇ ਪ੍ਰਭੂ ਨਾਲ ਜੁੜੇ ਨੇ ਆਏ ਉਹ ਨੇ, ਜਿਹੜੇ ਪ੍ਰਭੂ ਨਾਲ ਨਹੀਂ ਜੁੜੇ ਜੇ ਅੰਦਰ ਨਾ ਜੁੜਦੇ ਹੋ ਸਕਦਾ ਬਾਹਰ ਵੀ ਨਾ ਪਹੁੰਚਦੇ। ਉਸੇ ਅਗਨ ਵਿੱਚ ਜਲ ਮਰਦੇ, ਉਸੇ ਅਗਨ ਵਿੱਚ ਹੀ ਤਬਾਹ ਹੋ ਜਾਂਦੇ, ਉਸੇ ਅਗਨ ਵਿੱਚ ਹੀ ਜਲ ਜਾਂਦੇ ਜੇ ਉੱਥੇ ਸਿਮਰਨ ਨਾ ਹੁੰਦਾ। ਇੱਥੇ ਵੀ ਉਹੋ ਹੀ ਆਏ ਸਮਝੋ ਜਿਹੜੇ ਉੱਥੇ ਜੁੜੇ। ਬਣ ਜਾਓ ਫੈਸਲਾ ਜਿਹਨੂੰ ਉਹਨਾਂ ਦਾ ਇੱਥੇ ਆਉਣਾ ਇਸ ਗੱਲ ਦਾ ਪ੍ਰਤੀਕ ਹੈ। ਮਾਤ ਕਰਨ ਮੈਂ ਆਪਣੇ ਸਿਮਰਨ ਦੇ ਨਾਲ ਜੁੜੇ ਨੇ, ਜੇ ਉਹ ਨਾ ਜੁੜਦੇ ਉੱਥੇ ਬਸੰਤ ਨਾ ਬਣਦੀ, ਉਸ ਅਗਨੀ ਵਿੱਚ ਹੀ ਜਲ ਜਾਂਦੇ। ਗੁਰੂ ਕਹਿਣ ਲੱਗੇ

ਇੱਥੇ ਤੱਕ ਸੁਰੱਖਿਅਤ ਪਹੁੰਚ ਕੇ ਜਿਨ੍ਹਾਂ ਨੇ ਅੰਦਰ ਹੀ ਸਿਮਰਨ ਨਾਲ ਜੁੜ ਕੇ ਮਾਤਾ ਦੀ ਜਠਰਾ ਅਗਨੀ ਤੋਂ ਆਪਣਾ ਬਚਾਓ ਕਰ ਜੀਵਨ ਨੂੰ ਬਸੰਤ ਚੇਤ ਬਣਾ ਲਿਆ। ਕਹਿਣ ਲੱਗੇ ਇੱਥੇ ਆ ਕੇ ਕਿਉਂ ਭੁੱਲ ਗਿਆ, ਲੋ ਮਸਲਾ ਆਪਣਾ ਹੋ ਗਿਆ। ਜਦ ਇੱਕ ਚੀਜ਼ ਤੇਰੇ ਤਜਰਬੇ ਵਿੱਚ ਆ ਗਈ, ਇੱਕ ਚੀਜ਼ ਤੂੰ ਆਪਣੇ ਤਜਰਬੇ ਨਾਲ ਜਾਣ ਲਈ ਹੰਡਾ ਲਈ ਕਿ ਅਗਨੀ ਅੰਦਰ ਦੀ ਅਗਨੀ ਵਿੱਚ ਤੂੰ ਜਲ ਜਾਣ ਤੋਂ ਜੇ ਤੇਰੇ ਕੋਲ ਸਿਮਰਨ ਨਾ ਹੁੰਦਾ, ਉਸੇ ਸਿਮਰਨ ਨੇ ਤੇਰੇ ਅੰਦਰ ਦੀ ਤਪਤ ਨੂੰ ਬਸੰਤ ਵਿੱਚ ਬਦਲਿਆ। ਤੂੰ ਇੱਥੇ ਆ ਗਿਆ, ਤੇਰਾ ਆਉਣਾ ਹੀ ਇਸ ਗੱਲ ਦਾ ਪ੍ਰਤੀਕ ਹੈ। ਆਏ ਕਿਸੇ ਗਣਾ ਕਿਹਦੀ ਅਜੀਬ ਗੱਲ ਹੈ, ਇੱਥੇ ਆ ਕੇ ਕਿਉਂ ਭੁੱਲ ਗਿਆ? ਗੁਰੂ ਨੇ ਇੱਥੇ ਵੀ ਬਾਣੀ ਨੂੰ ਰੱਖ ਦਿੱਤਾ। ਕਹਿਣ ਲੱਗੇ

ਕਹਿਣ ਲੱਗੇ ਕਿ ਇੰਨੀ ਅਜੀਬ ਗੱਲ ਹੈ ਜਿਹੜਾ ਤੈਨੂੰ ਉੱਥੇ ਬਚਾ ਸਕਦਾ ਇੱਥੇ ਕਿਉਂ ਨਹੀਂ ਬਚਾ ਸਕਦਾ ਜੇ ਉੱਥੇ ਤੇਰੀ ਤੜਪ ਮਿਟਾ ਸਕਦਾ ਇੱਥੇ ਕਿਉਂ ਤੜਪ ਨਹੀਂ ਕਹਿਣ ਲੱਗੇ ਤੈਨੂੰ ਉਹ ਵਸੀਲਾ ਭੁੱਲ ਗਿਆ ਜਿਹਦੇ ਨਾਲ ਤਪਤ ਬਸੰਤ ਬਣਦੀ ਹੈ ਸੰਸਾਰ ਤੇ ਨਿਰੰਕਾਰ ਇਕੱਠੇ ਹੁੰਦੇ ਨੇ ਅੱਗ ਤੇ ਪਾਣੀ ਤਪਤ ਤੇ ਸ਼ੀਤਲਤਾ ਇਕੱਤਰਤਾ ਗਰਮੀਆਂ ਤੇ ਸਰਦੀਆਂ ਮਿਲ ਕੇ ਬਸੰਤ ਰੁੱਤ ਬਣਦੀ ਹੈ ਉਹ ਤਰੀਕਾ ਤੈਨੂੰ ਭੁੱਲ ਗਿਆ ਕਹਿਣ ਲੱਗੇ ਉੱਥੇ ਨਾਮ ਨਾਲ ਪ੍ਰਭੂ ਨਾਲ ਬੁਝਾ ਲਈ ਸੀ ਇੱਥੇ ਆ ਕੇ ਤੂੰ ਸਮਝਣਾ ਖੋਰੇ ਪ੍ਰਭੂ ਨੇੜੇ ਹੈ ਹੀ ਨਹੀਂ ਹਾਲਾਂਕਿ ਉਹ ਹਰ ਥਾਵੇਂ ਤੇ ਅਵਸਥਾ ਹੈ ਜਿਹੜਾ ਪ੍ਰਭੂ ਜਲ ਥਲ ਮਹੀਲ ਪੂਰੇ ਹੈ ਜਿਹੜਾ ਪੱਤੇ ਪੱਤੇ ਵਿੱਚ ਸਮਾਇਆ ਹੋਇਆ ਗੁਰੂ ਨੇ ਬਾਣੀ ਵਿੱਚ ਆਖਿਆ ਇਘੇ ਨਿਰਗੁਣ ਉਘੇ ਸਰਗੁਣ ਤੇਲ ਕਰਤ ਵਿੱਚ ਸਵਾਮੀ ਮੇਰਾ ਕਹਿਣ ਲੱਗੇ ਜਿੱਧਰ ਦੇਖਣਾ ਹਰ ਪਾਸੇ ਮੈਨੂੰ ਆਪਣਾ ਮਾਲਕ ਦਿਸਦਾ ਤੇ ਜੇ ਪ੍ਰਭੂ ਹਰ ਥਾਵੇਂ ਬੈਠਾ ਤੇ ਜੇ ਤੇਰੇ ਚਿੱਤ ਵਿੱਚ ਨਹੀਂ ਆਉਂਦਾ ਤੇ ਇਸ ਤੋਂ ਵੱਡਾ ਹੋਰ ਦੁੱਖ ਕੀ ਹੋ ਸਕਦਾ ਉਹ ਹਰ ਪੱਤੇ ਪੱਤੇ ਵਿੱਚ ਸਮਾਇਆ ਹੋਵੇ ਹਰ ਥਾਵੇਂ ਉਹਦੀ ਪਹੁੰਚ ਹੋਵੇ ਤੇ ਤੇਰਾ ਹਿਰਦਾ ਉਹਦੇ ਤੋਂ ਖਾਲੀ ਹੋਵੇ ਇਸ ਤੋਂ ਵੱਡਾ ਹੋਰ ਦੁੱਖ ਵਾਲਾ ਸਮਾ ਕੀ ਆ ਸਕਦਾ ਕਹਿਣ ਲੱਗੇ

ਆਖਣ ਲੱਗੇ ਹੋਰ ਦੁੱਖ ਕੀ ਆਖਾਂ, ਇਦੋਂ ਵੱਡਾ ਹੋਰ ਕੋਈ ਦੁੱਖ ਨਹੀਂ ਕਿ ਨਿਰੰਕਾਰ ਪੱਤੇ ਪੱਤੇ ਵਿੱਚ ਸਮਾ ਰਿਹਾ ਹੋਵੇ। ਕਹਿਣ ਲੱਗੇ ਜਦੋਂ ਮੈਂ ਦੇਖਣਾ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਈਵਨ ਜਦੋਂ ਹਰਟ ਬੋਲਦਾ ਮੈਨੂੰ ਉਹਦੇ ਵਿੱਚੋਂ ਵੀ ਮੇਰੇ ਰੱਬ ਦੀ ਬੰਦਗੀ ਦੀ ਤੂੰ ਤੂੰ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਆਖਣਾ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਰੀ ਬਾਣ ਸਾਹਿਬ ਸਦਾ ਹਜ਼ੂਰ ਹੈ। ਹਰਟ ਦੇ ਵੀ ਮੈਂ ਰੱਬ ਨੇੜੇ ਦੇਖਣਾ, ਜਦੋਂ ਕੋਈ ਮੀਨ ਪੰਖੇਰੂ ਬੋਲਦਾ ਉਹਦੀ ਆਵਾਜ਼ ਵਿੱਚ ਵੀ ਮੈਂ ਉਸ ਮਾਲਕ ਨੂੰ ਸਮਾਇਆ ਦੇਖਦਾ। ਹਰ ਥਾਵੇਂ ਉਹ ਪ੍ਰਭੂ ਵੱਸ ਰਿਹਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖੀਆ, ਕਹਿਣ ਲੱਗੇ ਹਉ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਉਹ ਨਿਰੰਕਾਰ ਪੱਤੇ ਪੱਤੇ ਵਿੱਚ ਸਮਾਰਿਆ ਹੋਵੇ, ਹੋਵੇ ਤੇਰੇ ਨੇੜੇ ਪਰ ਨੇੜੇ ਹੁੰਦਿਆਂ ਹੋਇਆ ਵੀ ਤੂੰ ਉਹਦੀ ਸ਼ੀਤਲਤਾ ਗ੍ਰਹਿਣ ਨਾ ਕਰ ਸਕੇ, ਬਸੰਤ ਨਾ ਬਣਾ ਸਕੇ। ਗੁਰੂ ਨੇ ਬੜੀ ਖੂਬਸੂਰਤ ਗੱਲ ਜਵਾਬ ਦਿੱਤਾ, ਕਹਿਣ ਲੱਗੇ ਤਿਖਾ ਤਿਹਾਇਆ ਕਿਉਂ ਲਹੇ। ਜਵਾਬ ਕਹਿੰਦੇ ਕੋਈ ਪਿਆਸਾ ਹੋਵੇ, ਪਾਣੀ ਦੀ ਬੂੰਦ ਬੂੰਦ ਨੂੰ ਤਰਸ ਲਿਆ ਹੋਵੇ, ਜਾਨ ਲੱਭਾ ਤੇ ਆ ਗਈ ਹੋਵੇ ਤੇ ਉਹਦੇ ਨਜ਼ਦੀਕ ਹੀ ਇੱਕ ਭਰਿਆ ਹੋਇਆ ਤਲਾਬ ਪਾਣੀ ਦਾ ਵੀ ਹੋਵੇ, ਪਰ ਉਸ ਤਲਾਬ ਤੇ ਪਿਆਸੇ ਦੇ ਦਰਮਿਆਨ ਵਿੱਚ ਇੱਕ ਦੀਵਾਰ ਹੋਵੇ, ਬਸ 4 ਇੰਚੀ ਦੀਵਾਰ, ਇੱਕ ਪਾਸੇ ਭਰਿਆ ਹੋਇਆ ਤਲਾਬ ਇੱਕ ਪਾਸੇ ਪਿਆਸਾ, ਦਰਮਿਆਨ ਵਿੱਚ ਸਿਰਫ 4 ਇੰਚ ਦਾ ਇੱਕ ਪੈਂਦਾ ਸਫ਼ਰ ਦੂਰੀ। ਕਹਿਣ ਲੱਗੇ ਉਹ 4 ਇੰਚ ਦੀ ਪਾਲ ਜਿਹੜੀ ਦੀਵਾਰ ਹੈ ਨਾ ਉਹ ਵੀ ਉਸ ਪਿਆਸੇ ਦੀ ਪਿਆਸ ਨਹੀਂ ਬੁੱਝਣ ਦਿੰਦੀ ਕਿਉਂਕਿ ਤਲਾਬ ਨਾਲ ਸੰਬੰਧ ਨਹੀਂ ਜੁੜਦਾ।